0: 8 ਤੋਂ 10 ਅਸੀਂ ਸ਼ਾਮਲ ਹੋਵਾਂਗੇ ਤੇ ਪ੍ਰੋਗਰਾਮ ਕਰਾਂਗੇ। ਅਮਰੀਕ ਭਾਜੀ ਸਾਡੇ ਨਾਲ ਜੁੜਨਗੇ ਤੇ ਸਾਡੇ ਨਾਲ ਜੀਐਸ ਚਾਹਲ ਹੁਣੀ ਜੁੜਨਗੇ ਤੇ ਹੋਰ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ, ਗੀਤ ਸੰਗੀਤ ਵੀ ਕਰਾਂਗੇ ਲੋਕਲ ਆਪਣਾ। ਸੋ ਆਪਣਾ ਰੱਖਿਓ ਖਿਆਲ ਤੇ ਇਸ ਦੇ ਨਾਲ ਹੀ ਮੈਂ ਇਜਾਜ਼ਤ ਲੈਣਾ ਤੇ ਰੱਬ ਰੱਖਾਂ।
1: ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
3: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
5: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
6: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਜੀ।

ਲਾਪਰਵਾਹੀ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜਦ ਕੁੱਕੜ ਸ਼ਰਾਬੀ ਹੁੰਦਾ ਹੈ ਤਾਂ ਉਹ ਸ਼ਿਕਰੇ ਨੂੰ ਭੁੱਲ ਜਾਂਦਾ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਚ ਕਹੇ ਪਰੇਡੇ ਰਹੇ।
1: ਭਾਵ ਇਹ ਹੈ ਕਿ ਸੱਚ ਕਹਿਣ ਵਾਲੇ ਬੰਦੇ ਦੇ ਟਾਕਰੇ ਵਿਚ ਝੂਠੀਆਂ ਗੱਲਾਂ ਕਰਨ ਵਾਲਾ ਖੁਸ਼ਾਮਦੀ ਬੰਦਾ ਆਪਣੀ ਥਾਂ ਮੁਹਰਲੀ ਕਤਾਰ ਵਿਚ ਬਣਾ ਲੈਂਦਾ ਹੈ ਅਤੇ ਸੱਚੇ ਬੰਦੇ ਨੂੰ ਕੋਈ ਨਹੀਂ ਸਿਆਣਦਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਿੰਦਰ ਸਰਤਾਜ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਔਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਆਸਟ੍ਰੇਲੀਆ ਵਾਲਿਆਂ ਪਿਆਰਿਆਂ ਮਿੱਤਰਾਂ ਦੋਸਤਾਂ ਨੂੰ ਆਪਣੇ ਵੱਲੋਂ ਦੁਆਵਾਂ ਵੀ ਦਿੰਦਾ ਔਰ ਵਧਾਈਆਂ ਵੀ ਦਿੰਦਾ। ਮੈਂ ਸ਼ੁਰੂ ਚ ਜਦੋਂ ਕਿਹਾ ਸੀ 2009 ਚ ਕਿ ਮਤਲਬ ਕਿ ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ, ਕਿ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਈਆਂ ਦੇ ਵਿਆਹ ਹੋ ਗਏ ਹੋਣੇ, ਘਰ ਵਸ ਗਏ ਹੋਣੇ, ਭਜਾਈਆਂ ਆ ਗਈਆਂ ਹੋਣੀਆਂ, ਰੋਟੀਆਂ ਪੱਕ ਗਈਆਂ ਹੋਣੀਆਂ। ਸੋ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਆ। ਇੱਕ ਮੇਰੇ ਵੱਲੋਂ ਦਰਖਾਸਤ ਆ ਤੁਹਾਨੂੰ ਕਿ ਜਿਹੜੇ ਜਿਹੜੇ ਵੀ ਇੱਥੇ ਰਹਿੰਦੇ ਨੇ ਜਾਂ ਜਿਹਨਾਂ ਦੀ ਬੱਚਿਆਂ ਦੀ ਪੈਦਾਇਸ਼ ਇੱਥੇ ਹੋਈ ਆ, ਉਹਨਾਂ ਨੂੰ ਗੁਰਮੁਖੀ ਲਿਖਤੀ ਜ਼ਰੂਰ ਉੜਾੜਾ ਜ਼ਰੂਰ ਇਸ ਵਾਰੀ ਸਿਖਾ ਦਿਓ। ਬਾਕੀ ਉਹਨਾਂ ਦੀ ਆਪਣੀ ਖਵਾਹਿਸ਼ ਹੈ, ਜੇ ਉਹਨਾਂ ਨੇ ਕੈਰੀ ਓਨ ਕਰਨਾ ਹੋਇਆ ਜ਼ਰੂਰ ਕਰ ਲੈਣਗੇ, ਪਰ ਸਾਡਾ ਇੱਕ ਪੰਜਾਬੀ ਹੋਣ ਦੇ ਫਰਜ਼ ਦੇ ਨਾਤੇ ਤੇ ਅਸੀਂ ਉਹਨਾਂ ਨੂੰ ਗੁਰਮੁਖੀ ਜ਼ਰੂਰ ਸਿਖਾ ਦਈਏ।

0: ਹਰੇਕ ਰਸਤਾ ਉਲਝ ਜਾਂਦਾ ਹੈ ਕਿਸੇ ਬਾਜ਼ਾਰ ਵਿੱਚ ਜਾ ਕੇ, ਹਰੇਕ ਰਸਤਾ ਉਲਝ ਜਾਂਦਾ ਹੈ ਕਿਸੇ ਬਾਜ਼ਾਰ ਵਿੱਚ ਜਾ ਕੇ, ਬਚਾ ਕੇ ਪਿਆਰ ਆਪਣਾ ਦੱਸ, ਮੈਂ ਕਿਸ ਰਸਤੇ ਗੁਜ਼ਰ ਜਾਵਾਂ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਅੰਮਾ ਨਾਲੋਂ ਤੀ ਸਿਆਣੀ, ਰਿੱਧੇ ਪੱਕੇ ਪਾਏ ਪਾਣੀ।
1: ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਔਲਾਦ ਆਪਣੇ ਵਡੇਰਿਆਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਵਿਗਾੜਨ ਲੱਗ ਜਾਵੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਹਰਮਨ ਰੇਡੀਓ, ਆਸਟ੍ਰੇਲੀਆ।

ਮੈਂ ਹਰਮਨ ਰੇਡੀਓ ਨੂੰ ਬਹੁਤ ਘੱਟ ਸਮੇਂ ਵਿਚ ਬਹੁਤ ਵੱਡੀ ਪ੍ਰਾਪਤੀ ਲਈ ਵਧਾਈ ਦਿੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਹਰਮਨ ਰੇਡੀਓ ਦਿਨ ਦੁੱਗਣੀ ਅਤੇ ਰਾਤ ਚੌਗਣੀ ਬਹੁਤ ਬਹੁਤ ਤਰੱਕੀ ਕਰੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਤੇ।

0: ਸ਼ੇਅਰ ਨੈਕਸਸ।
1: ਈਰਖਾ ਬਾਰੇ ਡੈਨਮਾਰਕ ਵਾਲੇ ਕਹਿੰਦੇ ਹਨ ਕਿ ਜਿਵੇਂ ਲੋਹੇ ਨੂੰ ਜੰਗਾਲ ਖਾਂਦਾ ਹੈ, ਉਵੇਂ ਹੀ ਬੰਦੇ ਨੂੰ ਈਰਖਾ ਖਾ ਜਾਂਦੀ ਹੈ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ,
1: ਸਾਡੀ ਹੀ ਬਿੱਲੀ ਸਾਨੂੰ ਹੀ ਮਿਆਉ। ਜਦੋਂ ਕੋਈ ਤੁਹਾਡਾ ਪਾਲਿਆ ਬੰਦਾ ਹੀ ਤੁਹਾਡੇ ਉੱਤੇ ਥੌਂਸ ਦਿਖਾਵੇ, ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਜਨਾਬ ਸਤੰਦਰ ਨੂਰ ਪੰਜਾਬੀ ਦੇ ਉੱਘੇ ਸ਼ਾਇਰ ਸਨ ਜਿਹੜੇ ਕਿ ਕੁਝ ਵਰੇ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਨੇ। ਉਹਨਾਂ ਦੀ ਇੱਕ ਖੂਬਸੂਰਤ ਕਵਿਤਾ ਹੈ ਪਿਆਰ ਤੇ ਕਿਤਾਬ। ਲੋ ਤੁਹਾਡੇ ਲਈ ਇਹ ਕਵਿਤਾ ਹਾਜ਼ਰ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ। ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ। ਕੁਝ ਕਿਤਾਬਾਂ ਦਾ ਅਸੀਂ ਮੁੱਖ ਪੰਨਾ ਦੇਖਦੇ ਹਾਂ, ਅੰਦਰੋਂ ਬੋਰ ਕਰਦੀਆਂ ਨੇ, ਪੰਨੇ ਪਰਤਦੇ ਹਾਂ ਤੇ ਰੱਖ ਦਿੰਦੇ ਹਾਂ। ਕੁਝ ਕਿਤਾਬਾਂ ਅਸੀਂ ਰੱਖਦੇ ਹਾਂ ਸਿਰਹਾਣੇ, ਅਚਾਨਕ ਜਦੋਂ ਜਾਗ ਆਉਂਦੀ ਹੈ ਤਾਂ ਪੜ੍ਹਨ ਲੱਗਦੇ ਹਾਂ। ਕੁਝ ਕਿਤਾਬਾਂ ਦਾ ਸ਼ਬਦ ਸ਼ਬਦ ਪੜ੍ਹਦੇ ਹਾਂ, ਵਾਰ ਵਾਰ ਪੜ੍ਹਦੇ ਹਾਂ ਤੇ ਰੂਹ ਤੱਕ ਰਚਾ ਲੈਂਦੇ ਹਾਂ। ਕੁਝ ਕਿਤਾਬਾਂ ਤੇ ਰੰਗ ਬਿਰੰਗੇ ਨਿਸ਼ਾਨ ਲਾਉਂਦੇ ਹਾਂ, ਹਰੇਕ ਸਤਰ ਤੇ ਰੀਝਦੇ ਹਾਂ ਤੇ ਕੁਝ ਕਿਤਾਬਾਂ ਦੇ ਸੋਹਲ ਪੰਨਿਆਂ ਤੇ ਨਿਸ਼ਾਨ ਲਾਉਣੋਂ ਵੀ ਤਰਹਿੰਦੇ ਹਾਂ। ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ।

ਵਿਆਹ ਬਾਰੇ ਸਕਾਟਲੈਂਡ ਦੀ ਕਹਾਵਤ ਹੈ ਕਿ ਸੋਹਣੀ ਪਤਨੀ ਦੇ ਘਰ ਵਾਲੇ ਨੂੰ ਦੋ ਤੋਂ ਵੱਧ ਅੱਖਾਂ ਦੀ ਲੋੜ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਕੱਲ ਨਾਮ ਕਾਲ ਦਾ।
1: ਇਸ ਦਾ ਭਾਵ ਹੈ ਜਿਹੜਾ ਕੰਮ ਅੱਜ ਹੋ ਜਾਵੇ ਉਹ ਚੰਗਾ ਹੁੰਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

ਬੰਦੇ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਉਹ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਕਦਰ ਕਰਦੇ ਹਨ, ਦੂਸਰੇ ਉਹ ਜਿਹੜੇ ਸਮਾਜਿਕ ਜਾਂ ਪੈਸੇ ਧੇਲੇ ਦੀ ਤਰੱਕੀ ਨੂੰ ਕੀਮਤੀ ਸਮਝਦੇ ਹਨ। ਪਹਿਲੀ ਤਰ੍ਹਾਂ ਦੇ ਭਲੇ ਮਾਨਸ ਹੁੰਦੇ ਹਨ ਅਤੇ ਦੂਜੀ ਤਰ੍ਹਾਂ ਦੇ ਕਮੀਨੇ। ਨੋਰਮਨ ਡੂਗਲਸ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇ

ਸਤਿ ਸ੍ਰੀ ਅਕਾਲ ਜੀ। ਮੁਆਫੀ ਚਾਹੁੰਦਾ ਹਾਂ ਕਿ ਮੈਂ ਨਿਊਜ਼ੀਲੈਂਡ ਤੋਂ ਅੱਜ ਖਬਰਾਂ ਦਾ ਬੁਲੇਟਿਨ ਨਹੀਂ ਪੇਸ਼ ਕਰ ਸਕਿਆ। ਸੁਣਦੇ ਰਹੋ ਹਰਮਨ ਰੇਡੀਓ, ਪਰਮਿੰਦਰ ਸਿੰਘ ਪਾਪਾ ਟੋਇਟੇ ਵੱਲੋਂ ਸਤਿ ਸ੍ਰੀ ਅਕਾਲ।

ਕੁਲਦੀਪ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ

ਪੰਜਾਬੀ ਗੀਤਾਂ ਦਾ ਮੇਲਾ ਹਰਮਨ ਰੇਡੀਓ ਤੇ ਪੁਰਾਣੇ ਤੇ ਨਵੇਂ ਚੋਟੀ ਦੇ ਕਲਾਕਾਰ ਮਾਣੋ ਆਨੰਦ। ਕਿਹੜੇ ਕਿਹੜੇ ਦੇਸ਼ਾਂ ਵਿਚ ਕੀ ਵਾਪਰ ਰਿਹਾ ਹੈ, ਹਰ ਦੇਸ਼ ਵਿਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ, ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ।

ਸਤਿਕਾਰ ਦੋਸਤੋ, ਮੈਂ ਤੁਹਾਡਾ ਆਪਣਾ ਆਵਾਜ਼ ਪੰਜਾਬ ਦੀ ਮਾਸ਼ਾ ਅਲੀ। ਤੁਸੀਂ ਮੇਰੇ ਗੀਤਾਂ ਨੂੰ ਤੇ ਮੇਰੀ ਆਵਾਜ਼ ਨੂੰ ਦਿਲੋਂ ਸਤਿਕਾਰ ਦੇ ਕੇ ਆਵਾਜ਼ ਪੰਜਾਬ ਦੀ ਬਣਾਇਆ, ਜਿਹਦੇ ਲਈ ਮੇਰਾ ਰੋਮ ਰੋਮ ਤੁਹਾਡਾ ਕਰਜਾਈ ਹੈ। ਹਰਮਨ ਰੇਡੀਓ ਸਾਡਾ ਸਭ ਦਾ ਹਰਮਨ ਪਿਆਰਾ ਰੇਡੀਓ ਹੈ। ਇਸ ਲਈ ਮੈਂ ਪਰਮਾਤਮਾ ਅੱਗੇ ਦੁਆ ਕਰਾਂਗਾ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਪਰਮਾਤਮਾ ਹਮੇਸ਼ਾ ਇਸ ਨੂੰ ਬੁਲੰਦੀਆਂ ਕਰੇ।

ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਛਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਯੁੱਧ ਬਾਰੇ ਅਫਰੀਕਾ ਦੀ ਇੱਕ ਕਹਾਵਤ ਅਨੁਸਾਰ ਨਾ ਮੁੱਕਣ ਵਾਲਾ ਯੁੱਧ ਬਹਾਦਰਾਂ ਨੂੰ ਵੀ ਸ਼ਰਮਸਾਰ ਕਰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਦੀ ਮਾਨਕ। ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਪੁਰਾਣੇ ਤੇ ਨਵੇਂ ਇੱਕੋ ਥਾਂ ਪੰਜਾਬੀ ਦੇ ਚੋਟੀ ਦੇ ਕਲਾਕਾਰ ਹਰ ਵੇਲੇ ਮਾਣੋ ਆਨੰਦ ਹਰਮਨ ਰੇਡੀਓ ਨਾਲ।
1: ਸਤਿ ਸ੍ਰੀ ਅਕਾਲ ਜੀ, ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।

ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਮਨਪ੍ਰੀਤ ਟਿਵਾਣਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਹਰਮਨ ਰੇਡੀਓ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਖੂਬਸੂਰਤ ਤੋਹਫੇ ਲੈ ਕੇ ਆਉਂਦਾ, ਖੂਬਸੂਰਤ ਗੱਲਾਂ, ਖੂਬਸੂਰਤ ਸੰਗੀਤ। ਆਪ ਸਭ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਰੱਬ ਰੱਖ।

0: ਹਿੱਟ ਗੀਤਾਂ ਦੀ ਮਸ਼ੀਨ ਹਰਮਨ ਰੇਡੀਓ। ਹਰਮਨ ਰੇਡੀਓ,
1: ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

0: ਚੱਟਾ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
1: ਥੋੜਾ ਥੋੜਾ ਹੱਸਣਾ ਜ਼ਰੂਰ
0: ਚਾਹੀਦਾ ਫੱਟਾ
2: ਚੱਲ ਮੰਨਿਆ ਮੇਰਾ ਦਾਦਾ ਇਦਾਂ ਦਾ ਸੀ ਚਾਚਾ ਤੇਰਾ ਦਾਦਾ ਬੜਾ ਰਾਧਾ ਸਵਾਮੀ ਸੀ
3: ਉਹ ਬਾਈ ਮੈਂ ਕਦੋਂ ਕਹਿੰਦਾ ਮੇਰਾ ਦਾਦਾ ਰਾਧਾ ਸਵਾਮੀ ਮੈਂ ਤਾਂ ਆਪ ਮੰਨਦਾ ਉਹ ਪਊਆ ਸਵੇਰੇ ਛਕਦਾ ਸੀ ਅਧੀਆਂ ਸ਼ਾਮੀ ਪਰ ਹੈ ਬੜਾ ਸਿੱਧਰਾ ਸੀ
2: ਅਜੇ ਸਿੱਧਰਾ ਸੀ ਸਿੱਧੀ ਪਾਣੀ ਬੋਤਲ ਟਕਾਰ ਲੈਂਦਾ ਸੀ
3: ਬਈ ਪਾਣੀ ਬੋਤਲ ਪੀ ਕੇ ਵੀ ਆਪਣੇ ਆਪ ਨੂੰ ਸ਼ਰਾਬੀ ਨੀ ਮੰਨਦਾ ਸੀ ਉਲਟਾ ਨਾਲ ਦੇ ਨੂੰ ਮੱਤਾ ਦਿੰਦਾ ਹੁੰਦਾ ਸੀ
4: ਅੱਜ ਟੂਹੜ ਹੋਰ ਨਾ ਪੀ ਟੂਹੜ ਸ਼ਰਾਬੀ ਹੋ ਗਿਆ ਅੱਗੋਂ ਅਗਲਾ ਪੁੱਛਦਾ ਵੀ ਰਲਾ ਸਿਆ ਤੈਨੂੰ ਕਿਵੇਂ ਪਤਾ ਮੈਂ ਸ਼ਰਾਬੀ ਹੋ ਗਿਆ ਕਹਿੰਦਾ ਹੁਣ ਤੂੰ ਮੈਨੂੰ ਧੁੰਦਲਾ ਧੁੰਦਲਾ ਜੀ ਨਾ
5: ਚਾਚਾ ਜੀ ਜੇ ਦਾਰੂ ਇੰਨੀ ਡਫਦਾ ਸੀ ਫਿਰ ਸਿੱਧਰਾ ਕਿਹੜੇ ਪਾਸੇ ਸੀ
3: ਬਸ ਭਾਈ ਸਾਰੀ ਉਮਰ ਸਾਡੇ ਦਾਦੇ ਨੂੰ ਸਾਈਕਲ ਤੇ ਚੜਨਾ ਨੀ ਆਇਆ
5: ਫਿਰ ਕਿਵੇਂ ਚੜਦਾ ਸੀ
3: ਕਿੰਨਾ ਕਿੰਨਾ ਚਿਰ ਖਾਲੀ ਸਾਈਕਲ ਨੂੰ ਸੜਕ ਤੇ ਭਜਾ ਕੇ ਖੱਬਾ ਪੈਰ ਹੱਬ ਤੇ ਰੱਖ ਕੇ ਸੱਜੀ ਲੱਤ ਮੂਰ ਦੀ ਡੰਡੇ ਤੋਂ ਘੁਮਾ ਕੇ ਫੇਰ ਕਿਤੇ ਜਾ ਕੇ ਗੱਦੀ ਨਸੀਬ ਹੁੰਦੀ ਸੀ ਕਈ ਵਾਰੀ ਤਾਂ ਇਹ ਸਾਰੀ ਕਿਰਿਆ ਬਾਰ ਬਾਰ ਕਰਨੀ ਪੈਂਦੀ ਸੀ
5: ਉਹ ਕਿਉਂ
3: ਬਈ ਇੰਨੀ ਸਪੀਡ ਤੇ ਮਗਰ ਦਾਦੀ ਤੋਂ ਭੱਜ ਕੇ ਨੀ ਨਾ ਬੈਠਿਆ ਜਾਂਦਾ ਸੀ ਸੋ ਕਈ ਵਾਰੀ ਤਾਂ ਸਾਰਾ ਸਾਰਾ ਪੈਂਡਾ ਸਾਡੀ ਦਾਦੀ ਸਾਈਕਲ ਪਿੱਛੇ ਭੱਜ ਭੱਜ ਕੇ ਹਾਫ ਹਾਫ ਕੇ ਪੂਰਾ ਕਰਦੀ ਸੀ
5: ਚਾਚਾ ਜੀ ਤੁਹਾਡੀ ਦਾਦੀ ਵੀ ਨਾ ਸਿੱਧਰੀ ਸੀ ਉਹ ਪਹਿਲਾਂ ਕੈਰੀਅਰ ਤੇ ਬੈਠ ਜਾਇਆ ਕਰਦੀ ਤੇ ਬਾਅਦ ਚ ਦਾਦਾ ਜੀ ਟੇਕ ਆਫ ਕਰ ਲਿਆ ਕਰਦੇ
3: ਏਅਰ ਹੋਸਟਸ ਜੀ ਇਹ ਪਹਿਲਾਂ ਬੈਠਣ ਵਾਲੀ ਪ੍ਰੈਕਟਿਸ ਨਾ ਤੇਰੀ ਦਾਦੀ ਨੂੰ ਹੋਣੀ ਆ ਮੇਰੀ ਨੂੰ ਨਹੀਂ ਸੀ
5: ਫੇਰ ਬੋਲਿਓ
2: ਮੈਂ ਸੋਚਦਾ ਜੇ ਤੁਹਾਡੇ ਦਾਦਾ ਜੀ ਸਾਈਕਲ ਤੇ ਚੜਨ ਲੱਗੇ ਇੰਨੀ ਘਾਲ ਨਾ ਘਾਲਦੇ ਸੀ ਫਿਰ ਉਤਰਨ ਲੱਗੇ ਤਾਂ ਖਾਸੇ ਖਜਲ ਹੁੰਦੇ ਹੋਣੇ ਆ
3: ਨਾ ਨਾ ਨਾ ਨਾ ਨਾ ਲੈਂਡਿੰਗ ਤੇ ਸਾਡੇ ਦਾਦਾ ਜੀ ਦੀ ਬੋਇੰਗ 747 ਵਰਗੀ ਸਮੂਥ ਸੀ ਉਤਰ ਲੱਗੇ ਜਮਾਂ ਤਕਲੀਫ ਨਹੀਂ ਹੁੰਦੀ ਸੀ ਪਹਿਲਾਂ ਹੀ ਰੌਲਾ ਪਾਉਂਦੇ ਸੀ
2: ਜਦ ਤੱਕ ਤੁਹਾਡਾ ਬੁੜਾ ਘਰੇ ਮੁੜਦਾ ਨਹੀਂ ਹੋਣਾ ਉਹਨੂੰ ਫੜਨ ਲਈ ਸਾਰਾ ਟੱਬਰ ਬੀਚ ਖੜਦਾ ਹੋਣਾ
3: ਇਹ ਤਾਂ ਹੈ ਹੀ ਸੀ ਇੱਕ ਦਿਨ ਸਾਡੇ ਦਾਦਾ ਜੀ ਦੀ ਸੇਫ ਲੈਂਡਿੰਗ ਲਈ ਮੇਰੀ ਡਿਊਟੀ ਲੱਗ ਗਈ ਫੇਰ ਕੀ ਦਰਾਂ ਚ ਸਵੇਰ ਦੇ ਖੜੇ ਨੂੰ ਲੌਡਾ ਵੇਲਾ ਹੋ ਗਿਆ ਪਰ ਦਾਦਾ ਜੀ ਕਦੋਂ ਪਿੰਡ ਤੋਂ ਹੀ ਨਾ ਮੁੜੇ ਫੇਰ ਕੀ ਵੇਖਦਾ ਤਰਕਾਲ ਸੰਧਿਆ ਵੇਲੇ ਦਾਦਾ ਜੀ ਹੌਲੀ ਹੌਲੀ ਸਾਈਕਲ ਰੋੜੀ ਲਿਆਉਣ
5: ਮਗਰ ਤੁਹਾਡੀ ਦਾਦੀ ਸੀ
2: ਹੋਰ ਤੁਹਾਡੀ ਸੀ
3: ਨਾਲੇ ਜਰੂਰੀ ਤਾਂ ਨੀ ਕਿ ਹਰ ਵਾਰੀ ਦਾਦੀ ਨੂੰ ਨਾਲ ਘੜੀਸਣਾ ਮੈਂ ਦਾਦਾ ਜੀ ਨੂੰ ਪੁੱਛਿਆ ਆ ਕੀ ਗੱਲ ਬਾਈ ਸਾਈਕਲ ਪੈਂਚਰ ਹੋ ਗਿਆ ਨਹੀਂ ਹਵਾ ਨਿਕਲ ਗਈ ਨਹੀਂ ਟੂਬ ਪਾੜ ਗਈ ਨਹੀਂ ਪੜਾਕਾ ਪੈ ਗਿਆ ਨਹੀਂ ਮੈਂ ਕਿਹਾ ਫਿਰ ਸਾਈਕਲ ਦੇ ਉੱਪਰ ਚੜ ਕੇ ਕਿਉਂ ਨੀ ਆਏ ਕਹਿੰਦਾ ਕੀ ਕਰਾਂ ਸਾਲਾ ਉੱਪਰ ਚੜਨ ਦਾ ਦਾ ਹੀ ਨੀ ਲੱਗਿਆ
2: ਦੱਸੋ ਕੈਸਾ ਭੱਦਰਪੁਰ ਸੀ ਸਾਈਕਲ ਤੇ ਵੀ ਦਾ ਲਾ ਕੇ ਚੜਦਾ ਸੀ
3: ਉਹ ਚੱਲ ਸਾਡੇ ਵਾਲਾ ਤਾਂ ਦਾ ਲਾ ਕੇ ਫੇਰ ਵੀ ਗੱਦੀ ਤੇ ਬਹਿ ਹੀ ਜਾਂਦਾ ਸੀ ਤੇਰੇ ਦਾਦੇ ਵਾਂਗੂ ਤਾਂ ਨੀ ਕਿ ਸਾਰੀ ਉਮਰ ਸਾਈਕਲ ਕੈਂਚੀਏ ਚਲਾਉਂਦਾ ਰਿਹਾ ਇੰਨਾ ਡਰਪੋਕ ਸੀ ਨੀਲੂ ਇਹਦਾ ਦਾਦਾ ਇੰਨਾ ਡਰਪੋਕ ਸੀ ਕਿ ਜਿੱਦਣ ਸੁਲਤਾਨਪੁਰ ਲੋਧੀ ਮੱਸਿਆ ਨਹਾਉਣ ਜਾਣਾ ਹੁੰਦਾ ਸੀ ਨਾ ਪੰਜ ਜਾਣੇ ਧੱਕੇ ਨਾਲ ਫੜ ਕੇ ਟਾਂਗੇ ਤੇ ਚੜਾਉਂਦੇ ਹੁੰਦੇ ਸੀ ਤੇ ਉਹਨੀ ਪੈਰੀ ਅਗਲੇ ਫੇਰ ਥੱਲੇ ਲਾ ਹੁੰਦੇ ਸੀ
5: ਉਹ ਕਿਉਂ
3: ਸੁਭਾਅ ਦਾ ਗਿੱਦੜ ਸੀ ਨਾ ਮਾੜਾ ਜਿਹਾ ਟਾਂਗਾ ਤੇ ਚੱਲਦਾ ਸੀ ਨਾਲ ਹੀ ਖੋਰੂ ਪਾਉਂਦਾ ਸੀ ਭਾਈ ਮੈਨੂੰ ਲਾ ਦਿਓ ਵੀ ਮੈਨੂੰ ਲਾ ਦਿਓ ਮੈਂ ਤੁਰ ਕੇ ਜਾਊਂਗਾ ਅਗਲੇ ਜਦੇ ਕੰਨੋਂ ਫੜ ਕੇ ਥੱਲੇ ਲਾਉਂਦੇ ਚਲੋ ਉੱਤਰ ਥੱਲੇ
6: ਗੀਤਾ ਦੇ ਨਾਲ ਨਾਲ ਹਾਸਿਆਂ ਦੀ ਪਟਾਰੀ ਵੀ ਖੁੱਲੀ ਹੋਈ ਹੈ
7: ਚੱਲ ਰਿਹਾ ਹੈ ਕਾਮੇਡੀ ਆਵਰ
8: What's up, dog? Shit, bro, this soon in the wind. What's good with it?
9: Watch out, man. Watch out. Dill G coming, man.
8: Oh, words. Think that he the GOAT. He all the way down for it.
9: Yeah, dog. He killing the game.
8: Oh, Dill G. Watch out.

0: ਵੈਸੇ ਯਾਰ ਹੱਦ ਹੋ ਗਈ, ਓਏ ਹਰ ਇੱਕ ਬੰਦਾ ਕਹੀ ਜਾਂਦਾ ਕਿ ਹਿੰਦੁਸਤਾਨ ਤੋਂ ਬਾਹਰਲੇ ਮੁਲਕ ਬਹੁਤ ਅੱਗੇ
1: ਹੈ। ਮੈਂ ਤੈਨੂੰ ਦੱਸਦਾ ਹਿੰਦੁਸਤਾਨ ਤੋਂ ਬਾਹਰਲੇ ਮੁਲਕ ਕਿਉਂ ਅੱਗੇ ਹੈ, ਕਿਉਂਕਿ ਗੋਰਿਆਂ ਨੇ ਟੈਕਨੀਕਲ ਤਰੱਕੀ ਬਹੁਤ ਕੀਤੀ ਹੈ। ਉੱਥੇ ਹਰ ਬੱਤੀਆਂ ਵਾਲੀ ਚੌਂਕ 'ਚ ਕੈਮਰੇ ਲੱਗੇ ਹੈ।
0: ਓ ਜੇ ਕੈਮਰੇ ਲੱਗਣ ਦੇ ਨਾਲ ਮੁਲਕ ਅੱਗੇ ਹੁੰਦੇ ਹੈ ਤੇ ਅਸੀਂ ਕੈਮਰੇ ਹਰ ਚੌਂਕ 'ਚ ਕੱਲ ਹੀ ਲਵਾ ਦਿੰਨੇ ਆ।
1: ਲੈ ਜੇ ਹਿੰਦੁਸਤਾਨ 'ਚ ਬੱਤੀਆਂ ਵਾਲੇ ਚੌਂਕਾਂ 'ਚ ਕੈਮਰੇ ਲੱਗਣਗੇ ਫਿਰ ਫੋਟੋ ਸਟੂਡੀਓ ਵਾਲੇ ਆਪਣੀਆਂ ਦੁਕਾਨਾਂ ਬੰਦ ਕਰਕੇ ਕੰਮ ਕੋਈ ਹੋਰ ਹੀ ਲੱਭਣਗੇ। ਲੈ ਜੇ ਇੱਥੇ ਬੱਤੀਆਂ ਵਾਲੀ ਚੌਂਕ 'ਚ ਕੈਮਰੇ ਲੱਗ ਗਏ ਨਾ ਫਿਰ ਨਵੀਂ ਵਿਆਹੀ ਜੋੜੀ ਨੇ ਬੱਤੀਆਂ ਵਾਲੀ ਚੌਂਕ 'ਚ ਖੜਜਿਆ ਕਰਨਾ ਪੋਜ ਬਣਾ ਕੇ। ਉਧਰੋਂ ਪੁਲਿਸ ਵਾਲੇ ਨੇ ਆ ਕੇ ਪਤਾ ਕੀ ਕਿਆ ਕਰਨਾ,
2: ਉਹ ਵਿਆਹ ਕਰਾ ਕੇ ਚੌਂਕ 'ਚ ਕੀ ਤਮਾਸ਼ਾ ਦਿਖਾਉਂਦੇ ਆ।
1: ਲਾੜੀ ਨੇ ਕਿਆ ਕਰਨਾ,
3: ਉਹ ਤਮਾਸ਼ਾ ਜੀ ਕਾਹਦਾ ਦਿਖਾਉਂਦੇ ਆ, ਸਾਡਾ ਤੇ ਨਵਾਂ ਵਿਆਹ ਹੋਇਆ, ਅਸੀਂ ਤਾਂ ਕੈਮਰੇ ਮੂਹਰੇ ਖੜ ਕੇ ਫੋਟੋ ਖਿਚਾਉਂਦੇ ਆ।
4: ਹਾਰਮਨ ਰੇਡੀਓ 24/7।
5: ਤੂੰ ਮੇਰਾ ਭਾਈ ਹੈ, ਮੇਰਾ ਯਾਰ ਹੈ, ਔਰ ਜਿਸਕੇ ਪਾਸ ਸੱਚਾ ਯਾਰ ਹੈ ਉਸਕੇ ਪਾਸ ਸਾਰਾ ਸੰਸਾਰ ਹੈ।

0: May I have your attention, please? This is Captain Joseph in command. Welcome on board flight 737 from Delhi to Vancouver, please.
1: Ah, kya nazare hai nu jambu jet kende? ਮੈਂ ਕਹਿੰਦਾ ਜਹਾਜ਼ ਹੈ ਕਿ ਪੂਰਾ ਪਿੰਡ ਦਾ ਪਿੰਡ ਲੈ ਕੇ ਉੱਡੀ ਫਿਰਦਾ ਜੀ
2: ਦੋਸਤੀ ਤਾਂ ਸ਼ੁਰੂ ਹੋ ਗਏ ਨੇ
1: ਲਓ ਜੀ ਜਗਮੋਹਨ ਜੀ
2: ਹਾਂਜੀ
1: ਮੈਂ ਕਹਿੰਦਾ ਆਪਣੇ ਭਾਈ ਬੰਦ ਵੀ ਕਾਫੀ ਜਾ ਰਹੇ
2: ਹਾਂ ਹਾਂ ਦੇਖੋ ਪੰਜਾਬ ਤੋਂ ਕਾਫੀ ਲੋਕ ਜਾ ਰਹੇ
1: ਮੈਨੂੰ ਤਾਂ ਬਹੁਤ ਹੀ ਚਾਅ ਚੜੇ ਹੋਏ ਇੱਥੇ ਗਾਉਣ ਪਾਣੀ ਆਪਾਂ ਕਰਨ ਜਾਣਾ ਆਪਾਂ ਤਾਂ ਇੱਥੇ ਕੰਮ ਸ਼ੁਰੂ ਕਰ ਦੇਣਾ ਜੀ
2: ਕੀ ਇੱਥੇ ਕੀ ਗਾਉਂਗੇ ਜਹਾਜ਼ ਵਿੱਚ
3: ਉਹ ਬਾਪੂ ਦਰ ਚ ਖਲੋ ਕੇ ਪੁੱਬਾ ਮਾਰੇ
2: ਹਾਂ
3: ਉਹ ਬਾਪੂ ਦਰ ਚ ਖਲੋ ਕੇ ਪੁੱਬਾ ਮਾਰੇ ਬੇਬੇ ਨੇ ਜਦੋਂ ਮੈਨੂੰ ਜੰਮਿਆ
1: ਗੱਲ ਨੀ ਹੈ ਉਹ ਖੋਤੇ ਹਿਣਕ ਪੇ ਪੰਜਾਬ ਦੇ ਸਾਰੇ ਉਹ ਖੋਤੇ ਹਿਣਕ ਪੇ ਪੰਜਾਬ ਦੇ ਸਾਰੇ ਬੇਬੇ ਨੇ ਜਦੋਂ ਮੈਨੂੰ ਜੰਮਿਆ
4: ਗਾਉਣ ਲੱਗ ਗਿਆ ਮਾਰਿਆ ਜੀ ਆਪਣਾ ਪੋਸਟ ਦੀ ਹੈ ਬੜਾ ਰੰਗੀਲਾ
1: ਮੈਂ ਕਿ ਜਗਮੋਹਨ ਜੀ
2: ਦਿੱਚੀ ਪਲੀਜ਼ ਦੇਖੋ ਲੋਕਾਂ ਨੇ ਆਪਾਂ ਨੂੰ ਪਹਿਚਾਣ ਲਿਆ ਹੈ
1: ਜਗਮੋਹਨ ਜੀ
2: ਦੇਖੋ ਪੋਸਤੀ ਜੀ ਤੁਸੀਂ ਪਲੀਜ਼ ਜਹਾਜ਼ ਰੱਬ ਦੇ ਵਾਸਤੇ ਜਹਾਜ਼ ਵਿੱਚ ਨਾ ਗਾਓ ਲੋਕਾਂ ਨੇ ਪਹਿਚਾਣ ਲਿਆ ਸ਼ੋਰ ਸ਼ਰਾਬਾ ਸ਼ੁਰੂ ਹੋ
4: ਜਾਏਗਾ
2: ਨਹੀਂ ਬਾਬਾ ਜੀ ਪਲੀਜ਼ ਤੁਸੀਂ ਇਹਨਾਂ ਨੂੰ ਡਿਸਟਰਬ ਨਾ ਕਰੋ ਤੁਸੀਂ
1: ਗਾਉਣ ਪਾਣੀ ਕਰਨ ਚੱਲੇ ਆਪਾਂ ਕੈਨੇਡਾ ਉੱਥੇ ਮੈਂ ਤੁਹਾਨੂੰ ਪਤਾ ਕੀ ਸੁਣਾਉਣ ਵਾਸਤੇ
2: ਹਾਂ ਉੱਥੇ ਕੀ ਸੁਣਾ
1: ਕਲੀ ਬਜਰੰਗ ਬਲੀ ਉੱਥੇ ਮੈਂ ਨਾਲੇ ਸੁਣਾਉਣੇ ਝੂਠਾ ਸੂਰਮਾ
2: ਠੀਕ ਹੈ ਬਿਲਕੁਲ
1: ਮਹਾਕਲੀ ਦੂਸ਼ ਬਾਦਸ਼ਾਹ
2: ਇੱਕ
1: ਮੈਂ ਨਵੀਂ ਲਿਖੀ ਸ਼ਾਮੋ ਡੈਣ
2: ਤੁਸੀਂ ਹੁਣ ਇਸ ਤਰ੍ਹਾਂ ਕਰੋ ਸੀਟ ਆਪਣੀ C-17 ਹੈ ਤੁਹਾਡੀ ਤੁਸੀਂ ਜਾ ਕੇ ਬੈਠ ਜਾਓ ਉਹ ਇੱਕ ਲੇਡੀ ਬੈਠੀ ਹੈ ਨਾ ਉਹਦੇ ਕੋਲ
1: ਜਗਮੋਹਨ ਜੀ ਇੱਕ ਤਾਂ ਦੀਪ ਜੀ ਘੁਰੀ ਜਾਂਦੇ ਉਹ ਸਾਹਮਣੇ ਜਿਹੜੀ ਫਿੱਡੀ ਜੀ ਬੈਠੀ ਹੈ ਮੈਂ ਉਹਦੇ ਨਾਲ ਬਹਿ ਜਾਂਦਾ
2: ਬਿਲਕੁਲ ਬਿਲਕੁਲ ਉਹ ਤੁਹਾਡੀ ਸੀਟ ਉੱਥੇ ਹੀ ਉਹਦੇ ਕੋਲ ਬੈਠੀ
1: ਚੰਗਾ ਜੀ ਮੈਂ ਜੀ ਤੁਹਾਡਾ ਨੇਮ ਕਿਆ ਹੈ ਜੀ ਲੱਛੋ ਬਾਂਦਰੀ ਜੀ ਜੀ ਵਟ ਇਜ਼ ਯੂਅਰ ਨੇਮ ਜੀ ਆਪਾਂ ਇਕੱਠੀ ਜਾ ਰਹੇ ਜੀ ਕਿੰਨੇ
5: ਮਾਈ ਨੇਮ ਇਜ਼ ਲਿੰਡਾ
1: ਓ ਲਿੰਡਾ ਇਹ ਲਿੰਡਾ ਤੁਹਾਡਾ ਨਾਮ ਹੈ
5: ਜੀ
1: ਤੁਸੀਂ ਆਪਣੇ ਦਰਾਂ ਦੇ ਬਾਹਰ ਲਿੰਡਾ ਲਿਖਿਆ ਹੋਵੇ ਰਾਤ ਨੂੰ ਕੋਈ ਕੰਨਾ ਪੂੰਝ ਜਾਵੇ ਲਿੰਡਾ ਜੀ ਆ ਕੀ ਖਾਈ ਜਾਂਦੇ ਹੋ ਤੁਸੀਂ
5: This is a hot dog.
1: Hot dog? Oye, oye. Hot dog matlab bhi garam kutte. Linda ji, mera ji karda thonu main pata ki kaha. Mind na ji karyo. I love you ji.
5: You love me. Me too.
1: Me three ji.
2: Lo ji, Adip saab. ਪੋਸਟ ਨੂੰ ਰੋਕੋ ਇਹ ਤਾਂ ਉਹਨੂੰ ਇੱਕ ਯੂਰਪੀਅਨ ਲੇਡੀ ਬੈਠੀ ਹੈ ਉਹਨੂੰ ਤੰਗ ਕਰ ਰਿਹਾ ਚਾਹ
6: ਚਲੋ ਕੋਈ ਗੱਲ ਨਹੀਂ ਗਾਣਾ ਚੜਿਆ ਹੋਇਆ ਉੱਥੇ ਜਾ ਕੇ ਸਭ ਠੀਕ ਹੋ
2: ਜਾਏ ਨਹੀਂ ਮਾਈ ਗਾਡ
4: ਨਹੀਂ ਜੰਦਾ ਮਾੜਾ ਨਹੀਂ ਜੀ ਬੰਦਾ ਮੁੰਡਾ ਬਹੁਤ ਜਾਂਦਾ
5: ਮਿਸਟਰ ਬਿਹੇਵ ਯੋਰਸੈਲਫ
1: ਮੈਂ ਕਿਹਾ ਲਿੰਡਾ ਜੀ ਪਹਿਲਾਂ ਤਾਂ ਚੰਗੇ ਭਲੇ ਸੀ ਜੀ ਤੁਸੀਂ ਪਹਿਲਾਂ ਸੈਂਸ ਚ ਸੀਗੇ
5: ਪਾਰਡਨ
1: ਜਦ ਦੀ ਰੇੜੀ ਚ ਦਾਰੂ ਪੀਤੀ ਨੌਨ ਸੈਂਸ ਹੋ ਗਏ
5: ਬਿਹੇਵ ਯੋਰਸੈਲਫ
7: ਕਾਮੇਡੀ ਆਵਰ ਗੀਤ ਅਤੇ ਹਾਸੇ

0: ਮੁਸ਼ਕਲ ਇਹ ਵੀ ਹੈ ਭੁੱਗੀ ਸਾਹਿਬ, ਜਿਹੜਾ ਮਿਹਨਤ ਨਾਲ ਪੜ੍ਹਦਾ ਵੀ ਹੈ ਉਹਨੂੰ ਨੌਕਰੀ ਨਹੀਂ ਮਿਲਦੀ, ਕਿਉਂਕਿ ਸਾਡਾ ਦੇਸ਼ ਗਰੀਬੀ, ਬੇਰੋਜ਼ਗਾਰੀ, ਅਨਪੜ੍ਹਤਾ, ਊਚ ਨੀਚ ਦੀ ਦਲਦਲ ਵਿੱਚ ਧੱਸਦਾ ਹੀ ਜਾ ਰਿਹਾ। ਕਈ ਦੇਸ਼ ਸਾਡੇ ਤੋਂ ਬਾਅਦ ਵਿੱਚ ਪੈਦਾ ਹੋਏ ਨੇ ਤੇ ਸਾਡੇ ਤੋਂ ਕਿੰਨੇ ਅੱਗੇ ਨਿਕਲ ਗਏ ਨੇ।
1: ਅਸੀਂ ਲੋਕ ਵੇਲਾ ਨਹੀਂ ਨਾ ਵਿਚਾਰਦੇ ਦੀਪਕ ਰਾਜਾ ਜੀ, ਸਹੀ ਟਾਈਮ ਤੇ ਗਲਤ ਫੈਸਲੇ ਲੈਂਦੇ ਆ। ਲੈ ਇੱਕ ਮਿਸਾਲ ਸੁਣ।
0: ਕੀ?
1: 35,000 ਫੁੱਟ ਦੀ ਉਚਾਈ ਤੇ ਉੱਡਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ, ਸਾਰੀਆਂ ਸਵਾਰੀਆਂ ਸਮੇਤ ਸਟਾਫ ਰੱਬ ਨੂੰ ਪਿਆਰੀਆਂ ਹੋ ਗਈਆਂ।
0: ਅੱਛਾ।
1: ਬਸ 3 ਬੰਦੇ ਬਜੇ, ਇੱਕ ਆਪਣਾ ਪੰਜਾਬੀ ਭਾਊ ਸੀ, ਇੱਕ ਜਪਾਨੀ ਤੇ ਇੱਕ ਇੰਗਲੈਂਡ ਦਾ। ਛਤਰੀਆਂ ਖੋਲੀਆਂ, ਥੱਲੇ ਆ ਕੇ ਡਿੱਗੇ।
0: ਅੱਛਾ।
1: ਥੱਲੇ ਆ ਕੇ ਵੇਖਿਆ ਕਿ ਟਾਪੂ ਚ ਡਿੱਗੇ।
0: ਅੱਛਾ।
1: ਚਾਰੇ ਪਾਸੇ ਦੂਰ ਦੂਰ ਤੱਕ ਪਾਣੀ ਨਿਕਲਣ ਦਾ ਰਸਤਾ ਹੀ ਕੋਈ ਨਹੀਂ।
0: ਓਏ ਹੋਏ ਹੋਏ।
1: ਹੁਣ 3-4 ਦਿਨ ਤੇ ਕਿਸੇ ਤਰੀਕੇ ਲੰਘੇ ਉਹਨਾਂ ਦੇ ਔਖੇ ਸੌਖੇ। ਜਪਾਨੀ ਦਾ ਦਿਲ ਉਦਾਸ ਜਿਹਾ ਹੋ ਗਿਆ।
0: ਅੱਛਾ।
1: ਉਹ ਸਮਾਧੀ ਲਾ ਕੇ ਬਹਿ ਗਿਆ। 5-7 ਦਿਨਾਂ ਬਾਅਦ ਉਹਦਾ ਈਸ਼ਟ ਪ੍ਰਗਟ ਹੋਇਆ।
0: ਅੱਛਾ।
1: ਕਹਿੰਦਾ ਬੋਲੋ ਬੇਟਾ, ਕੀ ਚਾਹੀਦਾ, ਮੰਗੋ ਜੋ ਮੰਗਣਾ।
0: ਫਿਰ
1: ਉਹ ਕਹਿੰਦਾ ਬਾਬਾ ਜੀ, ਮੰਗਣਾ ਤਾਂ ਹੋਰ ਕੁਛ ਨਹੀਂ, ਬਸ ਮੈਨੂੰ ਤਾਂ ਮੇਰੇ ਬੱਚਿਆਂ ਕੋਲ, ਮੇਰੇ ਵਤਨ ਲੈ ਚੱਲੋ, ਮੇਰੇ ਘਰ ਲੈ ਚੱਲੋ, ਮੇਰੇ ਲੋਕਾਂ ਚ ਲੈ ਚੱਲੋ।
0: ਅੱਛਾ।
1: ਬਾਬਾ ਜੀ ਨੇ ਮਾਰਿਆ ਮੰਤਰ, ਨਾਲ ਹੀ ਅਗਲਾ ਆਪਣੇ ਘਰ ਪਹੁੰਚ ਗਿਆ ਬੱਚਿਆਂ ਚ। ਇੰਗਲੈਂਡ ਵਾਲੇ ਨੂੰ ਵੀ ਸਕੀਮ ਸੁੱਜ ਗਈ, ਉਹ ਵੀ ਸਮਾਧੀ ਲਾ ਕੇ ਬਹਿ ਗਿਆ।
0: ਅੱਛਾ।
1: ਤੇ 5-7 ਦਿਨਾਂ ਬਾਅਦ ਉਹਦੇ ਵੀ ਬਾਬਾ ਜੀ ਪ੍ਰਗਟ ਹੋਏ।
0: ਅੱਛਾ।
1: ਕਹਿੰਦੇ ਮੰਗੋ ਬੇਟਾ, ਕੀ ਮੰਗਣਾ। ਬਾਬੇ ਬਹੁਤ ਖੁਸ਼। ਉਹ ਕਹਿੰਦਾ ਬਾਬਾ ਜੀ, ਕੁਛ ਨੀ ਚਾਹੀਦਾ, ਦੁਨੀਆਂ ਦੀ ਕੋਈ ਚੀਜ਼ ਨੀ ਚਾਹੀਦੀ, ਮੈਨੂੰ ਤਾਂ ਬਸ ਮੇਰੇ ਦੇਸ਼ ਲੈ ਚੱਲੋ, ਮੇਰੇ ਬੱਚਿਆਂ ਚ, ਮੇਰੇ ਲੋਕਾਂ ਚ ਲੈ ਚੱਲੋ।
0: ਬਹੁਤ ਅੱਛੇ।
1: ਉਹਦੇ ਬਾਬਾ ਜੀ ਨੇ ਵੀ ਮਾਰਿਆ ਮੰਤਰ, ਨਾਲ ਹੀ ਅਗਲਾ ਉਥੋਂ ਗਾਇਬ। 2 ਦਿਨ ਬਾਅਦ ਫਿਰ ਇਹੋ ਸਕੀਮ ਵਰਤੀ ਪੰਜਾਬੀ ਭਾਊ ਨੇ,
0: ਕੀ
1: ਬਹਿ ਕੇ ਫਿਰ ਸਮਾਧੇ ਲਾ ਕੇ। 5-7 ਦਿਨ ਦੀ ਭਗਤੀ ਤੋਂ ਬਾਅਦ ਬਾਬਾ ਜੀ ਪ੍ਰਗਟ ਹੋਏ। ਬੋਲ ਬਈ ਪੁੱਤਰ, ਕੀ ਚਾਹੀਦਾ। ਬਾਬੇ ਬੜੇ ਪ੍ਰਸੰਨ ਆ ਉਹ ਤੇਰੇ ਤੋਂ। ਉਹ ਕਹਿੰਦਾ ਬਾਬਾ ਜੀ, ਆਪਾਂ ਨੂੰ ਹੋਰ ਕੁਛ ਨੀ ਜੇ ਚਾਹੀਦਾ, ਐਵੇਂ ਬੋਰ ਹੋਣ ਡਏ ਆ, ਉਹ ਦੋਵੇਂ ਭੂਤਣੀ ਦੇ ਫੇਰ ਵਾਪਸ ਲੈ ਆਓ।
2: ਹਰਮਨ ਰੇਡੀਓ ਆਸਟ੍ਰੇਲੀਆ,
3: 24 ਘੰਟੇ 7 ਦਿਨ।

0: चट्टा के मुंडे साढ़े नाल है जो चंडा गाड़ के बदमाशी करना है।
1: थोड़ा थोड़ा हंसना जरूर चाहिए।
2: ਤਾਂਤੀਏ ਮੈਂ ਤਾਂ ਡਾਕਟਰੀ ਦੇ ਖੇਤਰ ਚੋਂ ਐਡੀਆਂ ਐਡੀਆਂ ਮੱਲਾਂ ਮਾਰੀਆਂ, ਹੁਣ ਤਾਂ ਮੇਰਾ ਨਾਮ ਪੈਪਸੀ ਬੁੱਕ ਚ ਦਰਜ ਹੋਣ ਨੂੰ ਫਿਰਦਾ।
3: ਤੇ ਮਰ ਜਾਣਿਆ ਲਿਮਕਾ ਬੁੱਕ ਹੁੰਦੀ ਹੈ।
2: ਆਹੋ ਆਹੋ, ਆ ਜਿਹੜਾ ਤੂੰ ਕਹਿੰਦੀ ਆ ਇਹੀ ਤਾਂ ਬਸ ਸ਼ਾਂਤੀ। ਇਹ ਅਜੀਬੋ ਗਰੀਬ ਘਟਨਾਵਾਂ ਵਾਪਰ ਜਾਂਦੀਆਂ ਜ਼ਿੰਦਗੀ ਚ। ਹੁਣ ਲੈ ਕੱਲ ਦੀ ਗੱਲ ਸੁਣ ਲਾ।
3: ਹਾਂ,
2: ਕੱਲ ਮੇਰੀ ਕਲੀਨਿਕ ਦੇ ਸਾਹਮਣੇ ਬੰਦਾ ਇੱਕ ਗੱਡੀ ਲੈ ਕੇ ਰੁਕਿਆ, ਗੱਡੀ ਚ ਉਤਰਿਆ, ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਡਾਕਟਰ ਸਾਹਿਬ ਹਿਚਕੀ ਨਹੀਂ ਹਟਦੀ।
3: ਅੱਛਾ,
2: ਲੈਂਦੇ ਨੇ ਮੈਂ ਕੰਨ ਤੇ ਦੋ ਠੋਕੀਆਂ।
3: ਬੇਵੋ ਕਿਉਂ?
2: ਆਹੀ ਗੱਲ ਉਹਨੇ ਪੁੱਛੀ ਸੀ। ਕਹਿੰਦਾ ਡਾਕਟਰ ਸਾਹਿਬ ਮੇਰਾ ਕਸੂਰ ਕੀ ਆ, ਤੁਸੀਂ ਮੇਰੇ ਚਪੇੜਾਂ ਕਾਹਤੋਂ ਮਾਰੀਆਂ?
3: ਹਾਂ,
2: ਮੈਂ ਕਿਹਾ ਕਿਉਂ? ਦੇਖਿਆ ਮੈਂ ਕਿਹਾ ਦੇਸੀ ਨਸਕਾ ਨਾ ਹਿੰਗ ਲੱਗੇ ਨਾ ਫੜਕਰੀ, ਮੈਂ ਕਿਹਾ ਹੋ ਗਈ ਨਾ ਹਿਚਕੀ ਬੰਦ। ਲੈਂਦੇ ਨੇ ਉਹਨੇ ਮੇਰੇ ਕੰਨ ਤੇ ਦੋ ਠੋਕੀਆਂ।
3: ਕਿਉਂ?
2: ਕਹਿੰਦਾ ਡਾਕਟਰ ਸਾਹਿਬ ਹਿਚਕੀ ਮੈਨੂੰ ਨਹੀਂ ਲੱਗੀ ਸੀ, ਗੱਡੀ ਚ ਮੇਰੇ ਘਰ ਵਾਲੀ ਬੈਠੀ ਆ, ਹਿਚਕੀ ਉਹਨੂੰ ਲੱਗੀ ਸੀ।
4: ਥੋੜਾ ਸਮਾਂ ਰੁਕੋ, ਹੱਸਣ ਲਈ ਹਰਮਨ ਰੇਡੀਓ ਲੈ ਕੇ ਆਇਆ ਹੈ ਕੌਮੇਡੀ ਆਵਰ, ਗੀਤ ਅਤੇ ਹਾਸੇ।

0: Pre-cut.
1: ਪੰਜਾਬੀ ਫਿਲਮਾਂ ਵਾਲਿਆਂ ਨੇ ਹੋਰ ਸਭ ਕੁਝ ਛੱਡਤਾ। ਜੱਟ ਸੂਰਮੇ ਮੌਲਾ ਜੱਟ ਪੁੱਤ ਜੱਟਾਂ ਦੇ ਜੱਟ ਵੈਰੀ ਜੋਰ ਜੱਟ ਦਾ ਜਾਰੀ ਜੱਟ ਦੀ ਅਣਖ ਜੱਟਾਂ ਦੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਜੱਟ ਦਾ ਗਨਾਸਾ ਤੇ ਜੱਟ ਤੇ ਜ਼ਮੀਨ ਜੱਟ ਦਾ ਨਾਂ ਫਿਲਮਾਂ ਚ ਪਾ ਕੇ ਜੱਟ ਦਾ ਕਚੂੰਬਰ ਕੱਢਤਾ। ਮੇਰੀ ਨਵੀਂ ਫਿਲਮ ਵਾਸਤੇ ਜੱਟ ਦਾ ਕੁਛ ਵੀ ਨਹੀਂ ਰਹਿ ਗਿਆ, ਇਸ ਕਰਕੇ ਮੈਨੂੰ ਆਪਣੀ ਨਵੀਂ ਫਿਲਮ ਦਾ ਨਾਂ ਕੱਟਾ ਜੱਟ ਦਾ ਧਰਨਾ ਪੈ ਗਿਆ। ਜੱਟ ਤੇ ਜੱਟੀ ਦਾ ਨਾਂ ਫਿਲਮਾਂ ਦੇ ਵਿੱਚ ਬਿਲਕੁਲ ਘਸ ਗਿਆ। ਮੇਰਾ ਇੱਕ ਦੋਸਤ ਪੰਜਾਬੀ ਫਿਲਮ ਬਣਾ ਕੇ ਨਾਂ ਧਰਨ ਵੇਲੇ ਕਹਿੰਦਾ ਰੁਪਿਆ 14 ਲੱਖ ਲੱਗਿਆ, ਹੁਣ ਦੱਸ ਮੈਂ ਕੀ ਕਰਾਂ, ਨਵੀਂ ਬਣਾਈ ਫਿਲਮ ਦਾ ਟਾਈਟਲ ਦੱਸ ਮੈਂ ਕੀ ਕਰਾਂ। ਮੈਂ ਉਹਨੂੰ ਸਮਝਾਇਆ ਵੀ ਆਪਣੇ ਪੰਜਾਬੀ ਫਿਲਮਾਂ ਚ ਜੱਟ ਚੱਲਦਾ, ਪਰ ਬਾਕੀ ਫਿਲਮਾਂ ਵਾਲਿਆਂ ਨੇ ਆਪਣੇ ਵਾਸਤੇ ਜੱਟ ਦਾ ਕੋਈ ਛੱਡਿਆ ਨਹੀਂ, ਪਰ ਆਪਾਂ ਨੂੰ ਧਰਨਾ ਜੱਟ ਤੇ ਜੱਟੀ ਚੋਂ ਪਓ। ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਘਰ ਨਹੀਂ ਪੱਟੀ ਦਾ, ਚੁੱਪ ਕਰਕੇ ਨਵੀਂ ਫਿਲਮ ਦਾ ਨਾਂ ਧਰਦੇ ਵੇਲ ਨਾ ਜੱਟੀ ਦਾ। ਕਹਿੰਦਾ ਯਾਰ ਊਟ ਪਟਾਂਗ ਜੇ ਟਾਈਟਲ ਦੱਸ ਕੇ, ਕਿਉਂ ਪੋਚਨੇ ਮੇਰੀ ਫੱਟੀ ਹੋਏ, ਮੇਰੀ ਫਿਲਮ ਚ ਕੋਈ ਜੱਟ ਨਹੀਂ ਹੈਗਾ, ਨਾ ਬਣੀ ਕੋਈ ਜੱਟੀ। ਮੈਂ ਉਹਨੂੰ ਸਮਝਾਇਆ ਓਏ ਬੁੱਧੂਆ, ਬਾਕੀ ਫਿਲਮਾਂ ਚ ਕਿਹੜਾ ਜੱਟ ਹੁੰਦੇ ਨੇ। ਅੱਜ ਕੱਲ ਪ੍ਰੋਡਿਊਸਰ ਪਤਾ ਕੀ ਸੋਚਦੇ ਨੇ, ਫਿਲਮ ਉਹਨਾਂ ਚਿਰ ਸਫਲ ਨਾ ਹੁੰਦੀ ਜਿਨ੍ਹਾਂ ਚਿਰ ਜੱਟ ਦਾ ਮਾਣ ਨਹੀਂ ਹੁੰਦਾ। ਜੱਟ ਦਾ ਨਾਂ ਦੇਖ ਕੇ ਜੱਟ ਫਿਲਮ ਨੂੰ ਦੇਖ ਲੈਂਦੇ, ਵਿੱਚ ਜੱਟ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਗੱਲ ਮੇਰੀ ਜਦ ਅਕਲ ਚ ਪਈ, ਕਹਿੰਦਾ ਤੈਂ ਮੇਰੇ ਤੇ ਬਹੁਤ ਆਸਾਨ ਕੀਤਾ, ਪਹਿਲਾਂ ਤਾਂ ਵੇਲ ਨਾਲ ਜੱਟੀ ਦਾ ਫਿਲਮ ਬਣਾਈ, ਫਿਰ ਕੁੜਤਾ ਜੱਟ ਦਾ, ਮੁੜਕਾ ਜੱਟ ਦਾ ਪਜਾਮਾ ਤੇ ਜੱਟ ਦਾ ਮਾਮਾ, ਚਾਰ ਨਵੀਆਂ ਫਿਲਮਾਂ ਬਣਾਉਣ ਦਾ ਝੱਟ ਐਲਾਨ ਕੀਤਾ। ਇਹ ਪੰਜਾਬੀ ਫਿਲਮਾਂ ਵਾਲਿਓ, ਐਵੇਂ ਨਾ ਫੋਕ ਕੇ ਵਹਿਮ ਕਰੋ, ਜੱਟ ਦਾ ਨਾਂ ਤੁਸੀਂ ਬੜਾ ਕਸਾਇਆ, ਹੁਣ ਜੱਟ ਦੇ ਨਾਂ ਤੇ ਰਹਿਮ ਕਰੋ, ਹੁਣ ਜੱਟ ਦੇ ਨਾਂ ਤੇ ਰਹਿਮ ਕਰੋ, ਹੁਣ ਜੱਟ ਦੇ ਨਾਂ ਤੇ ਰਹਿਮ।
2: ਸੁਣੋ ਤੇ ਸੁਣਾਓ ਅਰਬਨ ਰੇਡੀਓ।
3: ਖੜਾ ਮਾਰਨੀਆਂ ਬਹੁਤ ਸੌਖੀਆਂ, ਪਰ ਮੌਕੇ ਤੇ ਕੋਈ ਨਹੀਂ ਖੜਦਾ। ਆ ਜਾ ਦੱਸਦੀ ਬੀਟ ਵੀ ਕਿਹੜੇ ਭੱਜ ਗਏ।

ਵਿੱਚ ਹੋਰ ਇੱਕ ਬਾਊ ਆਇਆ ਮੁੱਛਾ ਨਾ ਦਾੜੀ ਬਈ ਰੱਬ ਭੁਲੇਖਾ ਖਾ ਜਾਏ ਜੇ ਉਹ ਬਨ ਲੈ ਸਾੜੀ ਉਹਨੂੰ ਵੀ ਵਿੱਚ ਬਹਾ ਕੇ ਉਹਨੇ ਬਟਨ ਦਬਾਇਆ।

0: Norman Radio 24/7.
1: ਬਾਂਤੀ ਇੱਧਰ ਕੀ ਹੁਣ ਗੋਲ ਗੱਪੇ ਖਾਂਦੀ ਤੁਰੀ ਫਿਰਦੀ ਆ? ਸੂਰਜ ਛਿਪਣ ਵਾਲਾ ਹੋਇਆ ਪਿਆ, ਹੁਣ ਜਾਣਾ ਨੀ ਹੈ?
2: ਓਹੋ ਆਉਂਦੀ ਆ।
1: ਪਹਿਲਾਂ ਮੈਨੂੰ ਇਹ ਦੱਸ ਵੀ ਹਰਿਆਣਾ ਰੋਡਵੇਜ ਬੱਸ ਤੇ ਜਾਣਾ ਜਾਂ ਪੰਜਾਬ ਰੋਡਵੇਜ ਬੱਸ ਤੇ ਜਾਣਾ ਜਾਂ ਫਿਰ PRTC ਵਾਲਿਆਂ ਦੇ ਜਾਣਾ?
2: ਵੇ ਚੱਲਾਂਗੇ ਤਾਂ PRTC ਵਾਲੇ ਨੇ, ਪਰ ਇਹਦਾ ਮਤਲਬ ਕੀ ਆ?
1: ਇਹ PRTC ਦਾ ਮਤਲਬ ਸੀਗਾ ਸੰਤੀ, ਇਹ ਪੈਪਸੂ ਰੋਡਵੇਜ ਟਰਾਂਸਪੋਰਟ ਕਾਰਪੋਰੇਸ਼ਨ।
2: ਤੇ ਹੁਣ
1: ਹੁਣ ਇਹਦੀ ਹਾਲਤ ਦੇਖ ਕੇ ਲੱਗਦਾ ਸੰਤੀ, ਇਹ PRTC ਦਾ ਮਤਲਬ ਪਿੜਦੀ ਰੋਂਦੀ ਤੁਰਦੀ ਚੱਲ।
2: ਵੇ ਭਜਦਿਆਂ ਸਾਹਮਣੇ ਬੱਸ ਤੇ ਲਿਖਿਆ KM ਸਕੀਮ, ਇਹਦਾ ਕੀ ਮਤਲਬ?
1: ਇਹਦਾ ਮਤਲਬ ਹੈ ਸੰਤੀ, ਇਹ ਕਿਲੋਮੀਟਰ ਸਕੀਮ।
2: ਇਹ ਗੱਲ ਕੋ ਸਮਝ ਨਹੀਂ ਲੱਗੀ।
1: ਉਹ ਸਮਝ ਕੀ ਲੱਗਣੀ ਆ, ਮੈਂ ਤੈਨੂੰ ਦੱਸਦਾ ਵੀ ਕੁੜੀਆਂ ਮੁੰਡੇ ਸਕੀਮ।
2: ਓਹੋ, ਬੇ ਮੈਨੂੰ ਹਜੇ ਤੱਕ ਕੁਛ ਸਮਝ ਨਹੀਂ ਲੱਗਿਆ।
1: ਉਹ ਤੈਨੂੰ ਪਤਾ ਵੀ ਪਿਛਲੀ ਸਰਕਾਰ ਨੇ ਜਿਸ ਤਰ੍ਹਾਂ ਪਰਮਿਟ ਵੰਡੇ ਆ,
2: ਆਹੋ
1: ਉਥੋਂ KM ਦਾ ਮਤਲਬ ਆ ਲੀਡਰਾਂ ਦੇ ਕੁੜੀਆਂ ਮੁੰਡਿਆਂ ਦੀ ਸਕੀਮ।
2: ਗੱਲ ਛੱਡ ਭਜਨੇ, ਆਪਾਂ ਕੀ ਲੈਣਾ, ਲੀਡਰ ਆਪੇ ਲੀਡਰਾਂ ਨਾਲ ਨਿਭਣਗੇ। ਤੋ ਹੋਰ ਕੋਈ ਗੱਲ ਸੁਣਾ।
3: ਹਾਰਮਨ ਰੇਡੀਓ 24/7।

0: ਹੱਸਣ ਦਾ ਸਮਾਂ ਹੈ ਹਰਮਨ ਰੇਡੀਓ ਤੇ ਹਾਸਿਆਂ ਦੀ ਬਾਰਿਸ਼
1: ਦੀ ਬਾਰਿਸ਼
2: ਦੀ ਬਾਰਿਸ਼ ਲਓ ਜੀ ਵਟਣਾ ਮਲਾਉਂਦੇ ਮਲਾਉਂਦੇ ਤੇ ਪਤਾ ਨੀ ਕੀ ਦਿਮਾਗ ਚੜ ਗਿਆ ਮਾਰ ਕੇ ਦੇੜ ਦੇਣੇ ਚੌਂਕੇ ਤੋਂ ਛਾਲ ਅੱਧ ਨਾਤਾ ਜਿਹਾ ਖੜ ਗਿਆ ਨਾ ਕੋਈ ਗੱਲ ਤੇ ਨਾ ਕੋਈ ਕਾਰਨ ਲੱਗ ਪਿਆ ਤਾਇਆ ਫੁੰਮਣ ਸੇ ਉਹਨੂੰ ਵਾਜਾਂ ਮਾਰਨ ਤਾਇਆ ਤਾਇਆ ਤਾਇਆ ਓਏ ਕੀ ਖਾ ਰੂ ਪਾਇਆ ਤਾਇਆ ਕੰਨ ਖੋਲ ਕੇ ਛੋੜ ਲਾ ਮੈਂ ਨੀ ਵਿਆਹ ਕਰਾਉਣਾ ਤੇ ਨਾ ਹੀ ਸਾਡੇ ਬੁੜੇ ਨੇ ਕਰਾਇਆ ਓਏ ਸਾਲਿਆ ਬੈੜੇ ਆਂਦਿਆ ਜੇ ਤੇਰੇ ਬੁੜੇ ਨੇ ਨੀ ਵਿਆਹ ਕਰਾਇਆ ਸੀ ਤੇ ਤੂੰ ਕੀ ਜਾ ਜਾ ਕਰਦਾ ਬੁੜੀ ਨਾਲ ਮਗਰੋਂ ਆਇਆ ਸੀ ਕਿਵੇਂ ਗਿਰਗਟ ਵਾਂਗੂ ਰੰਗ ਫੜ ਗਿਆ ਚੰਗੀ ਭਲੀ ਨਾਈ ਤੋਈ ਕਰਦੇ ਤੇ ਪਤਾ ਨੀ ਕੀ ਛੱਪ ਲੜ ਗਿਆ ਚੰਗੀਆਂ ਸ਼ਰਮਾਂ ਲਾਈਆਂ ਤਾਂ ਹੁਣ ਮੈਂ ਕੁੜੀ ਵਾਲਿਆਂ ਨੂੰ ਕੀ ਮੂੰਹ ਦਿਖਾਊਂਗਾ ਉਹ ਤਾਂ ਪਾਉਣਗੇ ਦੁਹਾਈਆਂ ਜਾ ਜਾ ਜਾ ਤਾਇਆ ਕੁੜੀ ਵਾਲਿਆਂ ਨੂੰ ਮਾਰ ਗੋਲੀ ਬਸ ਪੰਜੀ ਸੱਤੀ ਦਿਨੀ ਮੇਰੇ ਆਈ ਲਵਾ ਦਿਆ ਕਰ ਮਾਈਆਂ
3: ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ

0: ਆਮੀ ਮੁਲਾਜ਼ਮੋ ਦੱਸੋ ਇਹਨੂੰ ਕੀ ਸਜ਼ਾ ਦਿੱਤੀ ਜਾਏ।
1: ਅੱਜ ਕੱਲ ਜਿਹੜੇ ਬਣਦੇ ਰਾਂਝੇ ਵਾਂਗ ਕਰਛੀਆਂ ਜਾਣਗੇ ਮਾਂਝੇ, ਇੱਜ਼ਤ ਬੇਗਾਨੀ ਉੱਤੇ ਜਿਹੜੇ ਨਜ਼ਰਾਂ ਮਾਰੀਆਂ ਚੁੱਕਣਗੇ।
2: ਮਾਂ ਕਿਆ ਮੁੰਡਿਓ ਹੁਣ ਕਸਾ ਕੋਣੇ ਨੂੰ ਨਾ ਛਾੜਿਓ, ਨਹੀਂ ਤਾਂ ਭੋਟੋ ਸ਼ਾਹ ਕੁੱਟਣਗੇ।
3: ਭੋਟੂ ਸ਼ਾਹ
4: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ।
5: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
4: ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ?
5: ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
4: ਪੰਜਾਬੀ ਫਰਨੀਚਰ?
5: ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ।
4: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ।
5: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
4: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
5: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au।
4: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
6: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
7: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
8: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
9: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

ਸਤਿ ਸ੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

ਨਿਸ਼ਾਨਾ ਮਿਥਲੀਏ ਤਾਂ ਸਾਰਾ ਬਰਦਾਸ਼ਤ ਕਰਨੀਆਂ ਸੌਖੀਆਂ ਹੋ ਜਾਂਦੀਆਂ ਹਨ ਕਿਉਂਕਿ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਰਸਤਾ ਠੀਕ ਹੈ, ਚਾਲ ਠੀਕ ਕਰਨ ਦੀ ਲੋੜ ਹੈ। ਵਿਚਾਰ ਨਰਿੰਦਰ ਕਪੂਰ, ਕਿਤਾਬ ਮਾਲਾ ਮਲਕੀ ਚੋਂ। ਹੋਰ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਜਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਜਿਹੜੇ ਭੌਂਕਦੇ ਹਨ ਉਹ ਵੱਢਦੇ ਨਹੀਂ।
2: ਬਹੁਤੀਆਂ ਫੜਾਂ ਜਾਂ ਸ਼ੇਖੀਆਂ ਮਾਰਨ ਵਾਲੇ ਹੱਥੀ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਅਤੇ ਧਮਕੀਆਂ ਦੇਣ ਵਾਲੇ ਬੰਦੇ ਕੁਝ ਕਰਨ ਜੋਗੇ ਨਹੀਂ ਹੁੰਦੇ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਇੱਕੇ ਵਾ ਇੱਕੇ ਪਾ।
1: ਭਾਵ ਇਹ ਹੈ ਕਿ ਫਸਲ ਦਾ ਚੰਗਾ ਝਾੜ ਲੈਣ ਲਈ ਖੇਤ ਨੂੰ ਕਈ ਵਾਰ ਵਾ ਕੇ ਖਾਦ ਪਾਉਣੀ ਚਾਹੀਦੀ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: Karman Radio 24/7.
1: ਇੱਕ ਅਫਰੀਕੀ ਕਹਾਵਤ ਅਨੁਸਾਰ ਸਿਕਰਿਆਂ ਦੇ ਦੇਸ਼ ਚ ਮੁਰਗੀ ਦਾ ਇੱਜ਼ਤ ਮਾਣ ਹੋਏਗਾ। ਇਸ ਤਰ੍ਹਾਂ ਦੀ ਆਸ ਰੱਖਣਾ ਸਿਆਣਪ ਨਹੀਂ ਅਖਵਾਉਂਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਕਰਮਨ ਰੇਡੀਓ ਦੇ ਨਾਲ।

जमाने बदल गए, अंदाज बदल गए। कुछ तो है जो आज भी ठहरिया होया, जिदे नाल मैनू रोजाना समय दर समय महसूस हुंदा है अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ तां है जो महसूस हुंदा है। ਭੁੱਲੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂਲਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ, ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ। ਬੇਸ਼ਕ ਤੱਤੀਆਂ ਹਵਾਵਾਂ ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।

0: ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਓਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
3: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ
4: ਹਰਮਨ ਰੇਡੀਓ ਆਸਟ੍ਰੇਲੀਆ
5: 24 ਘੰਟੇ 7 ਦਿਨ
6: ਅਸੀਂ ਉਹੀ ਬਣ ਜਾਂਦੇ ਹਾਂ ਜਿਸ ਵਰਗਾ ਬਣਨ ਦੀ ਸੋਚਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਸਾਵਧਾਨੀ ਇਹੀ ਹੈ ਕਿ ਜਿਸ ਵਰਗੇ ਬਣਨਾ ਹੈ ਉਸ ਦੇ ਸਾਰੇ ਗੁਣ ਜਾਂਚ ਲਵੋ ਕਿਤੇ ਬਾਅਦ ਵਿੱਚ ਪਛਤਾਵਾ ਨਾ ਰਹੇ ਅਜਿਹੇ ਖੂਬਸੂਰਤ ਵਿਚਾਰਾਂ ਸੰਗ ਆਵਾਜ਼ ਦੀ ਪਰਵਾਜ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ

ਸੁਣਾਓ ਤੇ ਸੁਣਾਓ ਅਰਬਨ ਰੇਡੀਓ। ਯੁੱਧ ਬਾਰੇ ਇਟਲੀ ਦੀ ਕਹਾਵਤ ਹੈ ਕਿ ਯੁੱਧ ਦੇ ਦਿਨਾਂ ਵਿੱਚ ਕੌੜੀਆਂ ਦੀਆਂ ਕੀਮਤਾਂ ਚੜ ਜਾਂਦੀਆਂ ਹਨ।

0: 24/7.
1: ਐਸੇ ਬਾਰੇ ਕੈਟਾਲੋਨ ਦੀ ਇੱਕ ਕਹਾਵਤ ਅਨੁਸਾਰ ਜੇ ਗਾਉਣ ਵਾਲੇ ਨੂੰ ਪੈਸਾ ਪਹਿਲਾਂ ਦੇ ਦੇਵੋਗੇ ਤਾਂ ਉਹ ਦਿਲੋਂ ਨਹੀਂ ਗਾਏਗਾ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Carmen Radio
1: 24/7.
2: ਜਦੋਂ ਇੱਕ ਬੰਦਾ ਖਿਮਾ ਕਰਨ ਤੋਂ ਮਨਾ ਕਰ ਰਿਹਾ ਹੈ ਤਾਂ ਉਹ ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਰਿਹਾ ਹੈ ਜਿਨ੍ਹਾਂ ਨੂੰ ਇੱਕ ਦਿਨ ਉਹਨੂੰ ਖੋਲਣ ਦੀ ਲੋੜ ਪੈ ਸਕਦੀ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਦੀ।
1: ਰੱਬ ਬਾਰੇ ਸਿਆਣੇ ਕਹਿੰਦੇ ਹਨ ਕਿ ਬੱਚਿਆਂ, ਮਲਾਹਾਂ ਅਤੇ ਨਸ਼ੇ ਚ ਡਿੱਗੇ ਸ਼ਰਾਬੀਆਂ ਦੀ ਰੱਖਿਆ ਰੱਬ ਆਪ ਕਰਦਾ ਹੈ। ਵਿਦਿਆ ਵਿਚਾਰੀ ਤਾਂ ਪਰ

ਸਤਿ ਸ੍ਰੀ ਅਕਾਲ ਦੋਸਤੋ, ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ, ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ।

0: ਜਰਮਨ ਰੇਡੀਓ 24 ਘੰਟੇ 7 ਦਿਨ।
1: ਰਹਿਮ ਬਾਰੇ ਜਾਪਾਨ ਵਾਲੇ ਕਹਿੰਦੇ ਹਨ ਕਿ ਰਹਿਮ ਦਿਲੀ ਦਾ ਵਿਰੋਧ ਕੋਈ ਤਲਵਾਰ ਨਹੀਂ ਕਰ ਸਕਦੀ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਮੈਂ ਮਨਬੀਰ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅੱਜ ਦਾ ਦਿਨ ਇਤਿਹਾਸ ਵਿਚ। ਸੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਅਸੀਂ ਹਰ ਰੋਜ਼ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਪੰਜਾਬ, ਸਿੱਖ ਇਤਿਹਾਸ ਅਤੇ ਦੇਸ਼ ਦੁਨੀਆਂ ਨਾਲ ਵਾਪਰੀਆਂ ਕੁਝ ਇਤਿਹਾਸਿਕ ਘਟਨਾਵਾਂ ਦੀ, ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੁੰਦਾ ਹੈ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਸਿੱਖ ਇਤਿਹਾਸ ਅਤੇ ਪੰਜਾਬ ਵਿਚ ਕੀ ਕੁਝ ਵਾਪਰਿਆ ਸੀ।
1: ਸਨ 1757 ਦੁਰਾਨੀ ਦੇ ਪੁੱਤਰ ਤੈਮੂਰ ਨੇ ਕਰਤਾਰਪੁਰ ਅਤੇ ਦਰਬਾਰ ਸਾਹਿਬ ਨੂੰ ਢਾਹ ਦਿੱਤਾ ਸੀ। ਦਿੱਲੀ ਤੋਂ ਵਾਪਸ ਮੁੜ ਜਾਣ ਤੋਂ ਪਹਿਲਾਂ ਅਹਿਮਦ ਸ਼ਾਹ ਨੇ ਲੁੱਟ ਦਾ ਸਾਰਾ ਮਾਲ 28,000 ਗੱਡਿਆਂ, ਬਲਦਾਂ, ਖੋਤਿਆਂ, ਖੱਚਰਾਂ ਅਤੇ ਘੋੜਿਆਂ ਉੱਤੇ ਲੱਦ ਕੇ ਸਿੱਧਾ ਆਪਣੇ ਵਤਨ ਵੱਲ ਟੋਰ ਦਿੱਤਾ। ਅਹਿਮਦ ਸ਼ਾਹ ਦੀ ਸਾਰੀ 80,000 ਫੌਜ ਪੈਦਲ ਜਾ ਰਹੀ ਸੀ ਤੇ ਸਵਾਰੀ ਦਾ ਹਰ ਜਾਨਵਰ ਲੁੱਟ ਦੇ ਮਾਲ ਨਾਲ ਲੱਦਿਆ ਹੋਇਆ ਸੀ। ਇਸ ਖਜ਼ਾਨੇ ਦੇ ਨਾਲ ਉਸ ਦਾ ਪੁੱਤਰ ਤੈਮੂਰ ਅਤੇ ਹਜ਼ਾਰਾਂ ਸਿਪਾਹੀ ਵੀ ਗਏ। ਰਸਤੇ ਵਿਚ ਮਲੇਰਕੋਟਲੇ ਦੇ ਕੋਲ ਸਿੱਖਾਂ ਨੇ ਇਹਦੇ ਉੱਤੇ ਹਮਲਾ ਕੀਤਾ ਤੇ ਚਨਾਬ ਦਰਿਆ ਤੱਕ ਅਫਗਾਨਾਂ ਦੇ ਕਾਫਲੇ ਉੱਤੇ ਹਮਲਾ ਕਰਕੇ ਇਹਦਾ ਮਾਲ ਲੁੱਟ ਲੁੱਟ ਕੇ ਸਿੱਖ ਇਹਦਾ ਮਾਲ ਦਾ ਭਾਰ ਘਟਾਉਂਦੇ ਰਹੇ। ਇਸ ਸੈਕਸ਼ਨ ਤੇ ਤੈਮੂਰ ਬਹੁਤ ਗੁੱਸੇ ਵਿਚ ਆਇਆ ਤੇ ਉਹਨੇ ਸਿੱਖਾਂ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਜਦ ਤੈਮੂਰ ਤੇ ਅਹਿਮਦ ਸ਼ਾਹ ਦਾ ਜਰਨੈਲ ਜਹਾਨ ਖਾਨ ਜਲੰਧਰ ਪਹੁੰਚੇ ਤਾਂ ਜਲੰਧਰ ਦੇ ਫੌਜਦਾਰ ਨਾਸਰ ਅਲੀ ਨੇ ਉਸ ਨੂੰ ਨੇੜੇ ਸਿੱਖਾਂ ਵੱਲੋਂ ਲੁੱਟ ਮਾਰ ਦਾ ਬਦਲਾ ਲੈਣ ਵਾਸਤੇ ਕਰਤਾਰਪੁਰ ਤੇ ਹਮਲਾ ਕਰਨ ਵਾਸਤੇ ਸਲਾਹ ਦਿੱਤੀ। ਤੈਮੂਰ ਨੇ ਇਸ ਨਗਰ ਉੱਤੇ ਹਮਲਾ ਕਰਕੇ ਲੋਕਾਂ ਦਾ ਕਤਲੇਆਮ ਅਤੇ ਲੁੱਟ ਮਾਰ ਕਰਨ ਤੋਂ ਬਾਅਦ ਇਸ ਸ਼ਹਿਰ ਨੂੰ ਅੱਗ ਲਾ ਦਿੱਤੀ ਸੀ। ਖੈਰ ਕੁਝ ਦਿਨਾਂ ਬਾਅਦ ਅਹਿਮਦ ਸ਼ਾਹ ਵੀ ਲਾਹੌਰ ਪਹੁੰਚ ਗਿਆ ਸੀ, ਪਰ ਅਹਿਮਦ ਸ਼ਾਹ ਨੇ ਜਾਣ ਤੋਂ ਪਹਿਲਾਂ ਤੈਮੂਰ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਹੁਣ ਤੈਮੂਰ ਨੇ ਵੀ ਸਿੱਖਾਂ ਨੂੰ ਖਤਮ ਕਰਨ ਦੇ ਹੁਕਮ ਜਾਰੀ ਕੀਤੇ। ਤੈਮੂਰ ਦੇ ਹੁਕਮਾਂ ਅਤੇ ਜਹਾਨ ਖਾਨ ਦੀ ਅਗਵਾਈ ਹੇਠਾਂ ਦੁਰਾਨੀ ਦੀਆਂ ਫੌਜਾਂ ਨੇ ਸਿੱਖਾਂ ਦੀ ਫੜੋ ਫੜੀ ਸ਼ੁਰੂ ਕੀਤੀ ਤੇ ਬਹੁਤ ਸਾਰੇ ਸਿੱਖ ਸ਼ਹੀਦ ਕੀਤੇ। 2 ਮਈ 1757 ਦੇ ਦਿਨ ਤੈਮੂਰ ਨੇ ਅੰਮ੍ਰਿਤਸਰ ਉੱਤੇ ਹਮਲਾ ਕਰਕੇ ਇਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸ ਨੇ ਰਾਮ ਰੌਣੀ ਕਿਲ੍ਹਾ ਅਤੇ ਦਰਬਾਰ ਸਾਹਿਬ ਨੂੰ ਢਾਹ ਦਿੱਤਾ ਤੇ ਅੰਮ੍ਰਿਤਸਰ ਸਰੋਵਰ ਨੂੰ ਮਲਬੇ ਨਾਲ ਪੂਰ ਦਿੱਤਾ ਸੀ। ਸਨ 1698 ਭਾਈ ਮਣੀ ਸਿੰਘ ਨੇ ਅੰਮ੍ਰਿਤਸਰ ਦੀ ਸੇਵਾ ਸੰਭਾਲੀ ਸੀ। ਭਾਈ ਮਣੀ ਸਿੰਘ ਜੀ ਨੇ 2 ਮਈ 1698 ਦੇ ਦਿਨ ਅੰਮ੍ਰਿਤਸਰ ਪਹੁੰਚ ਕੇ ਤੇ 3 ਮਈ ਨੂੰ ਦਰਬਾਰ ਸਾਹਿਬ ਦੇ ਵਿੱਚ ਨੀਲਾ ਨਿਸ਼ਾਨ ਸਾਹਿਬ ਚਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਸ ਤੋਂ ਬਾਅਦ ਭਾਈ ਮਣੀ ਸਿੰਘ ਅੰਮ੍ਰਿਤਸਰ ਵਿੱਚ ਹੀ ਰਹਿਣ ਲੱਗ ਪਏ। ਸਨ 1994 ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਐਲਾਨ ਕੀਤਾ ਗਿਆ ਸੀ। ਸਨ 1994 ਦੇ ਵਿੱਚ 6 ਅਕਾਲੀ ਦਲ ਕਾਇਮ ਹੋਏ। ਇਨ੍ਹਾਂ ਨੂੰ ਇੱਕ ਕਰਨ ਦੇ ਨਾਂ ਤੇ ਅਕਾਲ ਤਖ਼ਤ ਦੇ ਉਦੋਂ ਦੇ ਐਕਟਿੰਗ ਮੁੱਖ ਸੇਵਾਦਾਰ ਨੇ ਅਕਾਲ ਤਖ਼ਤ ਤੋਂ ਇੱਕ ਸਾਂਝਾ ਅਕਾਲੀ ਦਲ ਬਣਾਉਣ ਦੀ ਕਾਰਵਾਈ ਕੀਤੀ। ਇਸ ਮੁਹਿੰਮ ਵਿੱਚ ਬਾਦਲ ਨੂੰ ਛੱਡ ਕੇ ਬਾਕੀ ਧੜੇ ਸ਼ਾਮਲ ਹੋਏ। 2 ਮਈ 1994 ਦੇ ਦਿਨ ਇਨ੍ਹਾਂ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਨਵਾਂ ਅਕਾਲੀ ਦਲ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਇਸ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰੱਖਿਆ ਗਿਆ ਸੀ। ਇਸ ਨਵੇਂ ਅਕਾਲੀ ਦਲ ਦਾ ਨਵਾਂ ਮੈਨੀਫੈਸਟੋ ਵੀ ਐਲਾਨਿਆ ਗਿਆ। ਇਸ ਮੈਨੀਫੈਸਟੋ ਵਿੱਚ ਬੁਨਿਆਦੀ ਨੁਕਤਾ ਸੀ ਕਿ ਭਾਰਤ ਅਤੇ ਸਿੱਖਾਂ ਦੀ ਕਨਫੈਡਰੇਸ਼ਨ ਕਾਇਮ ਕਰਨਾ। ਇਸ ਦਾ ਪੈਟਰਨ ਰੂਸੀ ਸੂਬਿਆਂ ਦੇ ਆਧਾਰ ਵਾਲਾ ਸੀ। ਇਸ ਮੈਨੀਫੈਸਟੋ ਨੂੰ ਅੰਮ੍ਰਿਤਸਰ ਐਲਾਨਨਾਮਾ ਅਤੇ ਖਾਲਸਾ ਪੰਥ ਨਾਲ ਪ੍ਰਣ ਪੱਤਰ ਵੀ ਆਖਿਆ ਗਿਆ ਸੀ।
0: ਸੋ ਇਹ ਸਨ ਪੰਜਾਬ ਅਤੇ ਸਿੱਖ ਤਾਰੀਖ ਨਾਲ ਜੁੜੀਆਂ ਹੋਈਆਂ ਕੁਝ ਇਤਿਹਾਸਿਕ ਘਟਨਾਵਾਂ, ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ ਹੈ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਦੇਸ਼ ਦੁਨੀਆਂ ਵਿੱਚ ਕੀ ਕੁਝ ਵਾਪਰਿਆ ਸੀ।
1: ਸਨ 1455 ਯਹੂਦੀਆਂ ਨੇ ਯੂਰਪੀ ਦੇਸ਼ ਸਪੇਨ ਛੱਡ ਦਿੱਤਾ ਸੀ। ਸਨ 1764 ਦਿੱਲੀ ਦੇ ਸ਼ਾਸਕ ਵੱਲੋਂ ਸਮਰਥਿਤ ਬੰਗਾਲ ਦੇ ਅਹੁਦੇ ਤੇ ਨਵਾਬ ਮੀਰ ਕਾਸਿਮ ਨੇ ਪਟਨਾ ਉੱਤੇ ਹਮਲਾ ਕੀਤਾ, ਪਰ ਉਹ ਅੰਗਰੇਜ਼ਾਂ ਕੋਲੋਂ ਹਾਰ ਗਿਆ। ਸਨ 1913 ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ ਚੰਦਰ ਬੰਬੇ ਦੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਸਨ 1919 ਅਮਰੀਕਾ ਵਿੱਚ ਪਹਿਲੀ ਵਾਰ ਹਵਾਈ ਯਾਤਰੀ ਸਵਾਰੀ ਸੇਵਾ ਸ਼ੁਰੂ ਹੋਈ ਸੀ। ਸਨ 1969 ਭਾਰਤੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਨਵੀਂ ਦਿੱਲੀ ਵਿੱਚ ਦੇਹਾਂਤ ਹੋਇਆ ਸੀ।
0: ਸੋ ਇਸ ਅੱਜ ਦੇ ਦਿਨ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ, ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
2: ਹਰਮਨ ਰੇਡੀਓ 24 ਘੰਟੇ।
3: ਇੱਕ ਦਿਨ ਮੇਰਾ ਮਿੱਤਰ ਬਲਜੀਤ ਸਿੰਘ ਮੈਨੂੰ ਕਹਿਣ ਲੱਗਾ, ਸਕੂਲ ਦਾ ਪ੍ਰਿੰਸੀਪਲ ਹੋਣ ਦੇ ਨਾਤੇ ਮੈਨੂੰ ਕਈ ਵਾਰ ਸ਼ਰਾਰਤੀ ਬੱਚਿਆਂ ਨਾਲ ਥੋੜਾ ਸਖਤੀ ਨਾਲ ਪੇਸ਼ ਆਉਣਾ ਪੈਂਦਾ ਹੈ, ਪਰ ਪਿਛਲੇ 2 ਕੁ ਮਹੀਨਿਆਂ ਤੋਂ ਪਤਾ ਨਹੀਂ ਕਿਉਂ ਕਈ ਵਾਰ ਘਰ ਆ ਕੇ ਮੈਨੂੰ ਇਸ ਗੱਲ ਦਾ ਪਛਤਾਵਾ ਵੀ ਹੁੰਦਾ ਹੈ। ਮੈਂ ਪੁੱਛਿਆ, ਤੇਰੀ ਉਮਰ ਕਿੰਨੀ ਹੋ ਗਈ ਹੈ? ਕਹਿਣ ਲੱਗਾ, 50 ਸਾਲ। ਮੈਂ ਕਿਹਾ, ਬਸ ਫਿਰ ਇਹ ਕੋਈ ਬਿਮਾਰੀ ਨਹੀਂ ਹੈ, ਇਹ ਤਾਂ ਤੇਰੇ ਤੰਦਰੁਸਤ ਹੋਣ ਦੇ ਲੱਛਣ ਆ। ਉਹਨੇ ਹੈਰਾਨ ਹੋ ਕੇ ਪੁੱਛਿਆ, ਉਹ ਕਿਵੇਂ? ਮੈਂ ਕਿਹਾ, ਜਿਹੜਾ ਬੰਦਾ ਤੰਦਰੁਸਤ ਹੁੰਦਾ ਹੈ ਨਾ, ਉਹ 50 ਸਾਲ ਦਾ ਹੋਣ ਤੋਂ ਬਾਅਦ ਅਕਸਰ ਆਪਣੇ ਕੀਤੇ ਗਲਤ ਕੰਮਾਂ ਤੇ ਪਛਤਾਉਂਦਾ ਵੀ ਹੈ ਤੇ ਉਹਦੇ ਅੰਦਰ ਦੂਜਿਆਂ ਨੂੰ ਮਾਫ ਕਰਨ ਦੀ ਭਾਵਨਾ ਵੀ ਜਾਗ ਪੈਂਦੀ ਹੈ ਤੇ ਜਿਹਦੇ ਅੰਦਰ ਇਹ ਭਾਵਨਾ ਨਹੀਂ ਜਾਗਦੀ ਸਮਝ ਲਓ ਉਹ ਮਾਨਸਿਕ ਤੌਰ ਤੇ ਬਿਮਾਰ ਹੈ।

0: ਦੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਮਾਮੋਈ ਪਿਓ ਪਤਰਿਆ। ਮਾਂ ਦੇ ਮਰਨ ਤੋਂ ਬਾਅਦ ਜਦੋਂ ਪਿਓ ਦਾ ਬੱਚਿਆਂ ਵੱਲ ਲਗਾਵ ਜਾਂ ਵਤੀਰਾ ਬਦਲ ਜਾਏ ਤਾਂ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।

0: ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
1: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
3: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ?
1: ਭਾਗਵਾਨ ਨੇ ਮੈਂ ਉਸ ਹਮਦਮ ਨਹੀਂ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।

ਜਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ। ਮਹਿਮਾਨ ਬਾਰੇ ਇਹ ਦੇਸ਼ ਦੀ ਕਹਾਵਤ ਹੈ ਕਿ ਮਹਿਮਾਨ ਮੀਂਹ ਵਾਂਗ ਹੁੰਦਾ ਹੈ, ਜੇ ਬਹੁਤੀ ਦੇਰ ਰੁਕ ਜਾਵੇ ਤਾਂ ਖਿੱਚ ਪੈਦਾ ਕਰਨ ਲੱਗਦਾ ਹੈ।

ਕਦੇ ਕਦੇ ਅਸੀਂ ਇਹੋ ਜਿਹੇ ਇਨਸਾਨ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦੇ ਹਾਂ ਜਿਸ ਦੇ ਸਾਹਮਣੇ ਸਾਡੀ ਹੈਸੀਅਤ ਬਸ ਇੱਕ ਫਜ਼ੂਲ ਖਿਆਲ ਤੋਂ ਇਲਾਵਾ ਕੁਝ ਨਹੀਂ ਹੁੰਦੀ। ਜੋ ਤੁਹਾਡੇ ਨਾਲ ਦਿਲ ਤੋਂ ਗੱਲ ਕਰੇ ਉਸ ਨੂੰ ਕਦੇ ਦਿਮਾਗ ਨਾਲ ਜਵਾਬ ਨਾ ਦਿਓ। ਉਮੀਦ ਉਹਨਾਂ ਤੋਂ ਕੀਤੀ ਜਾਂਦੀ ਹੈ ਜੋ ਉਮੀਦ ਦੇ ਕਾਬਲ ਹੁੰਦੇ ਨੇ। ਭਰੋਸੇ ਦਾ ਸਾਇਆ ਤੇ ਇਤਬਾਰ ਦਾ ਰੁੱਖ ਹਰ ਜਗ੍ਹਾ ਨਹੀਂ ਉੱਗਦਾ। ਉਹ ਲੋਕ ਕਿਸੇ ਤੇ ਨਹੀਂ ਹੁੰਦੇ ਜੋ ਦੋਸਤ ਤੇ ਰਿਸ਼ਤਿਆਂ ਨੂੰ ਕੱਪੜੇ ਦੀ ਤਰ੍ਹਾਂ ਬਦਲਦੇ ਨੇ। ਦਿਲ ਵਿੱਚ ਫਰਕ ਆ ਜਾਵੇ ਤਾਂ ਰਿਸ਼ਤੇ ਨਿਭਾਏ ਨਹੀਂ ਘਸੀਟੇ ਜਾਂਦੇ ਨੇ। ਸੱਚ ਬੋਲਣਾ ਕੋਈ ਕਮਾਲ ਨਹੀਂ, ਸੱਚ ਸੁਣਨਾ ਬੜਾ ਕਮਾਲ ਹੈ। ਦੋ ਤਰ੍ਹਾਂ ਦੇ ਇਨਸਾਨਾਂ ਤੋਂ ਹਮੇਸ਼ਾ ਦੂਰ ਰਹੋ, ਇੱਕ ਮਕਰੂਰ ਤੇ ਦੂਸਰੇ ਮਸ਼ਰੂਫ। ਮਕਰੂਰ ਆਪਣੀ ਮਰਜ਼ੀ ਨਾਲ ਗੱਲ ਕਰਦੇ ਨੇ ਤੇ ਮਸ਼ਰੂਫ ਆਪਣੇ ਮਤਲਬ ਲਈ ਯਾਦ ਕਰਦੇ ਨੇ। ਕਦੇ ਕਿਸੇ ਦੀ ਅੰਤਮ ਯਾਤਰਾ ਤੇ ਜਾਓ ਇਹ ਨਾ ਸਮਝਣਾ ਕਿ ਤੁਸੀਂ ਉਸ ਨੂੰ ਉਸ ਦੀ ਮੰਜ਼ਿਲ ਤੱਕ ਲੈ ਜਾ ਰਹੇ ਹੋ, ਜਦਕਿ ਇਹ ਸਮਝਣਾ ਕਿ ਉਹ ਲੰਮੇ ਪਿਆ ਹੋਇਆ ਇਨਸਾਨ ਤੁਹਾਨੂੰ ਤੁਹਾਡੀ ਮੰਜ਼ਿਲ ਦਿਖਾਉਣ ਲੈ ਕੇ ਜਾ ਰਿਹਾ ਹੈ। ਕਿਸੇ ਨੇ ਇੱਕ ਫਕੀਰ ਨੂੰ ਪੁੱਛਿਆ, ਦੁਨੀਆਂ 'ਚ ਸਭ ਦੁਖੀ ਕਿਉਂ ਨੇ? ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਖੁਸ਼ੀਆਂ ਤਾਂ ਸਭ ਦੀ ਝੋਲੀ 'ਚ ਨੇ, ਪਰ ਇੱਕ ਦੀ ਖੁਸ਼ੀ ਦੂਸਰੇ ਦਾ ਗਮ ਬਣ ਜਾਂਦੀ ਹੈ। ਬਹੁਤ ਮੁਸ਼ਕਿਲ ਨਾਲ ਕਰਦਾ ਹਾਂ, ਤੇਰੀ ਯਾਦਾਂ ਦਾ ਕਾਰੋਬਾਰ ਮੁਨਾਫਾ ਘੱਟ ਹੈ, ਪਰ ਗੁਜ਼ਾਰਾ ਹੋ ਹੀ ਜਾਂਦਾ। ਉਮਰ ਕਹਿੰਦੀ ਹੈ ਹੁਣ ਥੋੜਾ ਸੰਭਲਿਆ ਜਾਵੇ, ਦਿਲ ਕਹਿੰਦਾ ਹੈ ਕੁਝ ਨਦਾਨੀਆਂ ਹੋਰ ਸਹੀ। ਮੈਂ ਹਰ ਰਾਤ ਆਪਣੇ ਖਵਾਇਸ਼ਾਂ ਨੂੰ ਖੁਦ ਤੋਂ ਪਹਿਲਾਂ ਹੀ ਸਵਾ ਦਿੰਦਾ ਹਾਂ। ਹੈਰਾਨੀ ਇਹ ਹੈ ਕਿ ਰੋਜ਼ ਸਵੇਰੇ ਮੇਰੇ ਤੋਂ ਪਹਿਲਾਂ ਹੀ ਜਾਗ ਪੈਂਦੀਆਂ ਨੇ। ਵੈਸੇ ਤਾਂ ਭੀੜ ਬਹੁਤ ਹੁੰਦੀ ਸੀ ਮੇਰੀ ਮਹਿਫਲ ਚ, ਫਿਰ ਮੈਂ ਸੱਚ ਬੋਲਦਾ ਗਿਆ ਤੇ ਲੋਕ ਉੱਠਦੇ ਗਏ। ਚਿਹਰਾ ਵੇਖ ਕੇ ਇਨਸਾਨ ਪਹਿਚਾਨਣ ਦੀ ਕਲਾ ਸੀ ਮੇਰੇ ਚ। ਤਕਲੀਫ ਤਾਂ ਤਦ ਹੋਈ ਜਦੋਂ ਇਨਸਾਨਾਂ ਦੇ ਕੋਲ ਚਿਹਰੇ ਬਹੁਤ ਹੋ ਗਏ। ਕੁਝ ਪਲ ਬੈਠਿਆ ਕਰੋ ਬਜ਼ੁਰਗਾਂ ਦੇ ਕੋਲ, ਹਰ ਚੀਜ਼ ਗੂਗਲ ਤੇ ਨਹੀਂ ਮਿਲਦੀ। ਕੁੱਟਣ ਕੀ ਚੀਜ਼ ਹੈ ਪੁੱਛੋ ਉਸ ਬੱਚੇ ਤੋਂ ਜੋ ਕੰਮ ਕਰਦਾ ਹੈ ਰੋਟੀ ਦੇ ਲਈ ਖਿਡੌਣਿਆਂ ਦੀ ਦੁਕਾਨ ਤੇ। ਖਾਲੀ ਪਿਆ ਹੈ ਮੇਰੇ ਪਿੰਡ ਦਾ ਮੈਦਾਨ, ਇੱਕ ਮੋਬਾਈਲ ਬੱਚਿਆਂ ਦੀ ਗੇਂਦ ਚੋਰੀ ਕਰਕੇ ਲੈ ਗਿਆ। ਉਲਝਣਾਂ ਵੀ ਮਿੱਠੀਆਂ ਹੋ ਸਕਦੀਆਂ ਨੇ, ਜਲੇਬੀ ਇਸ ਗੱਲ ਦੀ ਜਿੰਦਾ ਮਿਸਾਲ ਹੈ। ਇੱਕ ਅਰਥੀ ਬਣਾਉਣ ਵਾਲੇ ਨੇ ਬੜੇ ਦੁੱਖ ਨਾਲ ਕਿਹਾ, ਲੋਕ ਮਰਦੇ ਨੇ ਇਸ ਲਈ ਮੇਰਾ ਪਰਿਵਾਰ ਜਿੰਦਾ ਹੈ। ਸੁਣਿਆ ਸੀ ਲੋਕਾਂ ਤੋਂ ਕਿ ਵਕਤ ਵੀ ਬਦਲਦਾ ਹੈ, ਹੁਣ ਵਕਤ ਨੇ ਦੱਸਿਆ ਕਿ ਲੋਕ ਵੀ ਬਦਲਦੇ ਨੇ। ਅੱਗ ਦਾ ਤਾਂ ਬਸ ਨਾਮ ਬਦਨਾਮ ਹੈ, ਜਲਦੇ ਤਾਂ ਇੱਥੇ ਲੋਕ ਨੇ ਇੱਕ ਦੂਸਰੇ ਤੋਂ। ਵਕਤ ਨੇ ਜ਼ਰਾ ਪਾਸਾ ਕਿ ਪਲਟਿਆ, ਘਰਾਂ ਦੀਆਂ ਲਾਈਨਾਂ 'ਚ ਆਪਣਿਆਂ ਨੂੰ ਪਾਇਆ। ਅਹਿਸਾਨ ਲੈਣਾ ਵੀ ਪਵੇ ਤਾਂ ਇਹੋ ਜਿਹੇ ਇਨਸਾਨ ਦਾ ਲਵੋ ਜਿਸ ਨੂੰ ਚਿਤਾਉਣ ਦੀ ਆਦਤ ਨਾ ਹੋਵੇ, ਵਰਨਾ ਅਹਿਸਾਨ ਦਾ ਬੋਝ ਕਰਜ਼ ਦੇ ਬੋਝ ਤੋਂ ਕਿਤੇ ਜ਼ਿਆਦਾ ਭਾਰੀ ਹੋ ਜਾਵੇਗਾ। ਮੁਸੀਬਤਾਂ ਦੇ ਰਾਹ 'ਚ ਸਕੂਨ ਨਾਲ ਚੱਲੋ, ਕਿਉਂਕਿ ਇਹੋ ਤੁਹਾਨੂੰ ਈਸ਼ਵਰ ਦੇ ਕਰੀਬ ਲੈ ਕੇ ਜਾਵੇਗਾ। ਮੁਸੀਬਤਾਂ ਤਾਂ ਮਜ਼ਬੂਤ ਹੋਣ ਦੀਆਂ ਪੌੜੀਆਂ ਨੇ, ਹੌਸਲਾ ਨਾ ਹਾਰੋ, ਜਦਕਿ ਖੁਸ਼ੀ ਮਨਾਓ ਕਿ ਉਸ ਮਿਹਰਬਾਨ ਰੱਬ ਨੇ ਤੁਹਾਨੂੰ ਚੁਣ ਲਿਆ ਹੈ। ਮਿਲਦੇ ਨੇ ਕੰਮ ਵੀ ਨਸੀਬ ਵਾਲਿਆਂ ਨੂੰ, ਹਰੇਕ ਦੇ ਹੱਥ ਵਿੱਚ ਕਿੱਥੇ ਇੱਕ ਖਜ਼ਾਨਾ ਲੱਗਦਾ। ਯਾਦ ਰੱਖਣਾ ਕਿ ਇਨਸਾਨ ਹਮੇਸ਼ਾ ਤਕਲੀਫਾਂ ਤੋਂ ਸਿੱਖਦਾ ਹੈ ਤੇ ਅੱਗੇ ਵੱਧਦਾ ਹੈ। ਖੁਸ਼ੀ 'ਚ ਤਾਂ ਅਕਸਰ ਉਹ ਸਿੱਖੇ ਹੋਏ ਸਬਕ ਵੀ ਭੁੱਲ ਜਾਂਦਾ ਹੈ। ਜਦੋਂ ਤੁਹਾਡਾ ਦਿਲ ਦਰਦ ਨਾਲ ਭਰ ਜਾਵੇ ਤੇ ਅੱਖਾਂ 'ਚ ਹੰਝੂ ਆ ਜਾਣ, ਤਾਂ ਹੌਲੀ ਹੌਲੀ ਉਸ ਰੱਬ ਨਾਲ ਗੱਲ ਕਰ ਲਿਆ ਕਰੋ। ਉਹ ਸਭ ਜਾਣਦਾ ਹੈ, ਬਸ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦਾ ਹੈ। ਇਨਸਾਨ ਪਹੁੰਚ ਦੀ ਖਵਾਇਸ਼ 'ਚ ਨਾ ਮਿਲਣ ਵਾਲੀਆਂ ਚੀਜ਼ਾਂ ਦੇ ਪਿੱਛੇ ਇੰਝ ਦੌੜਦਾ ਹੈ ਜਿਵੇਂ ਇੱਕ ਬੱਚਾ ਤਿਤਲੀਆਂ ਫੜਨ ਦੀ ਖਵਾਇਸ਼ 'ਚ ਘਰ ਤੋਂ ਦੂਰ ਨਿਕਲ ਜਾਂਦਾ ਹੈ। ਨਾ ਤਾਂ ਤਿਤਲੀਆਂ ਮਿਲਦੀਆਂ ਨੇ, ਨਾ ਹੀ ਘਰ ਵਾਪਸੀ ਦਾ ਰਸਤਾ। ਜੋ ਲੋਕ ਦੂਸਰਿਆਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਦੇ ਨੇ ਉਹ ਲੋਕ ਕਦੇ ਨਾ ਕਦੇ ਕਿਤੇ ਨਾ ਕਿਤੇ ਇਸਤੇਮਾਲ ਹੋ ਹੀ ਜਾਂਦੇ ਨੇ।
झूठ च भावे आकर्षण होवे पर स्थिरता हमेशा सच जी हुंदी है। शब्दां दा वजन तां बोलन वाले दी सोच ते निर्भर करता है। एक शब्द मंत्र बन जांदा है ते एक शब्द काल बाणी ही व्यक्ति दी शख्सियत दी पहचान हुंदी है। जिंदगी दे धक्कियां तों सब तों बेहतरीन धक्का ओह है जो एक जिहा सबक दे जावे जिस च तुसीं डिगो ते डिग के फिर उठना सिख जाओ। जेकर मेरा ज्ञान मैनूं इंसान तों प्यार करना नहीं सिखाउंदा तां इक मूर्ख मेरे तों हजार गुना ज्यादा वधिया है। कई बार सच कौड़ा नहीं हुंदा, सच बोलन दा अंदाज कौड़ा हुंदा है। असीं सच बोलन दे नाल नाल दूसरिआं नूं जलील कर रहे हुंदे हां ते इह उम्मीद करदे हां कि साडी जलील होण दी आदत नूं सिर्फ सच ही समझिआ जावे। जिंदगी बहुत कीमती हुंदी है, इस नूं प्यार नाल जीओ। बस रोज इन्ना कम करो, गम नूं डिलीट करो, खुशियां नूं सेव करो, रिश्तियां नूं रिचार्ज करो, दोस्ती नूं डाउनलोड करो, दुश्मनी नूं इरेज करो। हमेशा खुश रहो, मुस्कुराते रहो, सब दा ख्याल रखो पर अपना भी ख्याल रखो। फिर मिलांगे दोस्तों एक होर नवी वीडियो विच, तद तक लई रब रखा। I'm running.

0: ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
1: ਆਰਮਨ ਰੇਡੀਓ 24/7।
2: ਲੈਨਨ ਕਹਿੰਦੇ ਹਨ, 12 ਵਿਦਵਾਨ ਇੱਕ ਘੰਟੇ ਵਿੱਚ ਜਿੰਨੇ ਸਵਾਲਾਂ ਦੇ ਉੱਤਰ ਦੇ ਸਕਦੇ ਹਨ ਉਸ ਤੋਂ ਕਿਤੇ ਵੱਧ ਕੇ ਸਵਾਲ ਮੂਰਖ ਇਨਸਾਨ ਇੱਕ ਮਿੰਟ ਵਿੱਚ ਕਰ ਜਾਂਦਾ ਹੈ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਵਿਚਾਰਨ ਦੀ ਗੱਲ ਹੈ ਕਿ ਕ੍ਰਿਕਟ ਦੇ ਲਈ ਲੋਕ ਪਾਗਲ ਹੋ ਜਾਂਦੇ ਨੇ, ਪਰ ਜਦੋਂ ਧਾਰਮਿਕ ਸਥਾਨ ਦੀ ਲਾਈਨ ਥੋੜੀ ਲੰਮੀ ਹੋ ਜਾਵੇ ਤਾਂ ਲੋਕ ਤੰਗ ਆ ਜਾਂਦੇ ਨੇ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਸੁਣੋ ਤੇ ਸੁਣਾਓ ਅਰਬਨ ਰੇਡੀਓ।
1: ਯੁੱਧ ਬਾਰੇ ਇਟਲੀ ਦੀ ਕਹਾਵਤ ਹੈ ਕਿ ਯੁੱਧ ਸ਼ੁਰੂ ਹੁੰਦਾ ਹੈ ਤਾਂ ਨਰਕ ਦੀ ਸੰਗਲੀ ਖੁੱਲ ਜਾਂਦੀ ਹੈ। ਸੋਹਣੇ ਵਿਚਾਰਾਂ ਦੇ ਅੰਗ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਨਾਲ।

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਹੱਥ ਕਾਰ ਵੱਲ ਦਿਲ ਯਾਰ ਵੱਲ।
1: ਇਸ ਦਾ ਮਤਲਬ ਹੈ ਕਿ ਕੰਮ ਕਰਦਿਆਂ ਵੀ ਪਿਆਰੇ ਰੱਬ ਦਾ ਖਿਆਲ ਰੱਖਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
1: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
3: ਦੁਨੀਆ ਭਰ ਵਿੱਚ ਸੁਣੇ ਜਾਣ ਵਾਲੇ ਹਰਮਨ ਰੇਡੀਓ ਆਸਟ੍ਰੇਲੀਆ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਗੁਰਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਡਨੀ ਸਮੇਂ ਅਨੁਸਾਰ ਸ਼ਾਮ ਦੇ 5 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੈ ਸ੍ਰੀ ਦਰਬਾਰ ਸਾਹਿਬ ਤੋਂ ਆਏ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦਾ। ਆਓ ਸਰਵਣ ਕਰੀਏ ਸਦ ਬਲਾਹਾਰੀ ਤਿੰਨਾ ਜੇ ਸੁਣਤੇ ਹਰ ਕਥਾ।

तहो गुर पूरे की शरनाई रहा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਕੋਟ ਬ੍ਰਹਮੰਡਾ ਦੇ ਮਾਲਕ ਜਾਗਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਜਗਤ ਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਜ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਜੀ ਦਰਬਾਰ ਸਾਹਿਬ ਤੋਂ ਪਾਵਨ ਮੁਖਵਾਕ ਜੋ ਆਪ ਜੀ ਨੇ ਹੁਣੇ ਹੁਣੇ ਗ੍ਰੰਥੀ ਸਿੰਘ ਪਾਸੋਂ ਸਰਵਣ ਕੀਤਾ ਹੈ, ਇਸ ਦੀ ਵਿਚਾਰ ਪ੍ਰਾਰੰਭ ਕਰੀਏ। ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ ਧਰਤੀ ਨੂੰ ਧੀਰਜ ਬਖਸ਼ਣ ਹਾਰ, ਧਰਨ ਗਗਨ ਨਵਖੰਡ ਮਹਿ ਜੋਤ ਸਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ, ਧਨ ਸ਼ਾਂਤੀ ਦੇ ਸੋਮੇ ਧਰਤੀ ਨੂੰ ਧੀਰਜ ਬਖਸ਼ਣ ਹਾਰ, ਧਰਨ ਗਗਨ ਨਵਖੰਡ ਮਹਿ ਜੋਤ ਸਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ।

ਮਤ ਗੁਰਮਤ ਬ੍ਰਹਮ ਪਛਾਣਿਓ। ਸੰਸਾਰ ਦੇ ਵਿੱਚ ਪ੍ਰਗਟ ਹੁੰਦਿਆਂ ਸਾਰ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬ੍ਰਹਮ ਨੂੰ ਪਛਾਣ ਲਿਆ, ਸਿਆਣ ਲਿਆ। ਹਿਰਦੇ ਦੇ ਵਿੱਚ ਹੀ ਪਰਮੇਸ਼ਰ ਦਾ ਗਿਆਨ ਸੰਸਾਰ ਦੇ ਵਿੱਚ ਆਉਂਦਿਆਂ ਸਾਰ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿੱਚ ਪ੍ਰਗਟ ਹੋਇਆ ਹੈ। ਸੋਰਠ ਰਾਗਣੀ ਦੇ ਵਿੱਚ ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਵਨ ਮੁਖਵਾਕ

ਹੁੰਦਿਆਂ ਸਾਰ ਹੀ ਸਮੂਹ ਸੁੱਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਦਰਸ਼ਨ ਵਿਦਵਾਨਾਂ ਨੇ ਚਾਰ ਤਰ੍ਹਾਂ ਦੇ ਮੰਨੇ ਨੇ। ਇੱਕ ਦਰਸ਼ਨ ਹੈ ਚਿੱਤਰ ਦਰਸ਼ਨ, ਜਿਵੇਂ ਸਤਿਗੁਰਾਂ ਦੇ ਫੋਟੋ, ਜਿਵੇਂ ਕਿਸੇ ਚਿੱਤਰਕਾਰ ਆਪਣੀ ਕਲਪਨਾ ਦੇ ਅਨੁਸਾਰ ਭਗਤ ਫਰੀਦ ਜੀ ਦੀ ਫੋਟੋ ਬਣਾਉਂਦਾ ਹੈ, ਭਗਤ ਕਬੀਰ ਜੀ ਦੀ ਫੋਟੋ ਬਣਾਉਂਦਾ ਹੈ, ਚਾਰ ਸਾਹਿਬਜ਼ਾਦਿਆਂ ਦੀ ਫੋਟੋ ਬਣਦੀ ਹੈ, ਮਾਤਾ ਗੁਜਰੀ ਜੀ ਦੀ ਫੋਟੋ ਬਣਦੀ ਹੈ। ਫੋਟੋ ਵੇਖ ਕਰਕੇ, ਚਿੱਤਰ ਵੇਖ ਕਰਕੇ ਚਿੰਤਨ ਹੋਣਾ। ਜੇ ਅਸੀਂ ਆਪਣੇ ਬਜ਼ੁਰਗਾਂ ਦੀ ਫੋਟੋ ਨੂੰ ਵੇਖਦੇ ਹਾਂ ਅਤੇ ਵੇਖਦਿਆਂ ਸਾਰ ਹੀ ਉਹਨਾਂ ਦਾ ਚਿੰਤਨ ਸਾਡੇ ਹਿਰਦੇ ਦੇ ਵਿੱਚ ਹੁੰਦਾ ਹੈ, ਉਹਨਾਂ ਦੀ ਯਾਦ ਜਿਹੜੀ ਹੈ ਸਾਡੇ ਜ਼ਿਹਨ ਵਿੱਚ ਚੱਲਦੀ ਹੈ, ਇਸ ਨੂੰ ਚਿੱਤਰ ਦਰਸ਼ਨ ਆਖਦੇ ਨੇ। ਚਿੱਤਰ ਵੇਖ ਕਰਕੇ ਹਿਰਦੇ ਦੇ ਵਿੱਚ ਚਿੰਤਨ ਹੋਣਾ। ਦੂਸਰਾ ਹੈ ਸੁਪਨ ਦਰਸ਼ਨ, ਸੁਪਨੇ ਦੇ ਵਿੱਚ ਸੁੱਤਿਆਂ ਪਿਆਂ ਗੁਰਸਿੱਖਾਂ ਨੂੰ ਕਦੀ ਕਦੀ ਸਤਿਗੁਰਾਂ ਦੀ ਝਲਕ ਪੈਣੀ, ਆਕਾਰ ਰੂਪ ਸਾਕਾਰ ਰੂਪ ਸਤਿਗੁਰਾਂ ਦੇ ਬਾਜਾਂ ਵਾਲਿਆਂ ਦੇ

0: ਤਾਜਾ ਵਾਲਿਆਂ ਦੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਣੇ, ਸਤਿਗੁਰਾਂ ਦੇ ਪਾਵਨ ਗੁਰ ਇਤਿਹਾਸ ਦੇ ਇਤਿਹਾਸਿਕ ਅਸਥਾਨਾਂ ਦੇ ਸੁਪਨੇ ਦੇ ਵਿੱਚ ਦਰਸ਼ਨ ਹੋਣੇ, ਸੁੱਤਿਆਂ ਪਿਆਂ ਹਿਰਦੇ ਦੇ ਵਿੱਚ ਬਾਣੀ ਦੀ ਕੋਈ ਪੰਕਤੀ ਜਿਹੜੀ ਹੈ ਉਹ ਚੱਲਣੀ, ਇਹ ਸੁਪਨ ਦਰਸ਼ਨ ਨੇ। ਤੀਜਾ ਹੈ ਸਤਸੰਗ ਜੀ ਸਰਵਣ ਦਰਸ਼ਨ, ਸੁਣ ਕਰਕੇ ਦਰਸ਼ਨ ਹੋਣੇ। ਗੁਰ ਇਤਿਹਾਸ ਦੀ ਕਥਾ ਦੇ ਵਿੱਚ ਜਿਵੇਂ ਜਿਵੇਂ ਕਥਾ ਕਰਨ ਵਾਲਾ ਵਕਤਾ ਕਥਾ ਕਰਦਾ ਹੈ, ਇਤਿਹਾਸ ਨੂੰ ਸੁਣਾਉਂਦਾ ਹੈ, ਤਿਵੇਂ ਤਿਵੇਂ ਸੁਣ ਸੁਣ ਕੇ ਅੱਖਾਂ ਗਾੜੀ ਉਹੋ ਜਿਹੇ ਸੀਨ ਆਉਣੇ, ਉਸ ਨੂੰ ਸਰਵਣ ਦਰਸ਼ਨ ਆਖਦੇ ਨੇ। ਚੌਥਾ ਹੈ ਪ੍ਰਤੱਖ ਦਰਸ਼ਨ, ਇੱਕਦਮ ਸਾਹਮਣੇ ਹੀ ਪ੍ਰਤੱਖ ਦਰਸ਼ਨ ਕਰ ਲੈਣੇ। ਉਹ ਪ੍ਰਤੱਖ ਦਰਸ਼ਨ ਇਹ ਵਿਦਵਾਨਾਂ ਨੇ ਚਾਰ ਦਰਸ਼ਨ ਮੰਨੇ ਨੇ। ਉਂਝ ਦਰਸ਼ਨ ਨੂੰ ਫਿਲਾਸਫੀ ਵੀ ਆਖਦੇ ਨੇ। ਛੇ ਹੀ ਸਾਧ ਸੰਗਤ ਜੀ ਆਸਤਿਕ ਦਰਸ਼ਨ ਨੇ ਤੇ ਛੇ ਹੀ ਨਾਸਤਿਕ ਦਰਸ਼ਨ ਨੇ। ਛੇ ਆਸਤਿਕ ਦਰਸ਼ਨ ਨੇ ਮੀਮਾਂਸਾ, ਵਿਦਾਂਤ, ਨਿਆਇ, ਵੈਸ਼ੇਸ਼ਿਕ ਆਦਿਕ। ਛੇ ਹੀ ਨਾਸਤਿਕ ਦਰਸ਼ਨ ਨੇ ਚਾਰਵਾਕ ਆਦਿਕ, ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਦਰਸ਼ਨ ਦਾ ਅਰਥ ਹੈ ਫਿਲਾਸਫੀ, ਦਰਸ਼ਨ ਦਾ ਅਰਥ ਹੈ ਸਿਧਾਂਤ। ਵਿਆਕਰਣ ਦੇ ਵਿੱਚ ਦਰਸ਼ਨ ਨੂੰ ਆਖਦੇ ਨੇ ਸ਼ਬਦ ਦੇ ਦਰਸ਼ਨ ਕਿਵੇਂ ਹੁੰਦੇ ਨੇ, ਤੇ ਵਿਆਕਰਣ ਆਖਦੀ ਹੈ ਕਿ ਸ਼ਬਦ ਦੇ ਦਰਸ਼ਨ ਸੁਣ ਕਰਕੇ ਹੁੰਦੇ ਨੇ। ਇਸੇ ਤਰ੍ਹਾਂ ਹੀ ਵਿਆਕਰਣ ਦਾ ਇੱਕ ਗ੍ਰੰਥ ਹੈ ਲਘੂ ਸਿਧਾਂਤ ਕੌਮਦੀ, ਉਸ ਦੇ ਵਿੱਚ ਇੱਕ ਫਾਰਮੂਲਾ ਹੈ ਵਿਆਕਰਣ ਦਾ, ਜੋ ਆਖਦਾ ਹੈ ਅਦਰਸ਼ਨਮ ਲੋਪਹ ਪ੍ਰਸਕ ਦੱਸਿਆ ਦਰਸ਼ਨਮ ਲੋਪ ਸੰਗਮ ਸਿਆਤ। ਭਾਵ ਕਿ ਜਿਸ ਪਦ ਦੇ, ਜਿਸ ਮਾਤਰਾ ਦੇ, ਜਿਸ ਅੱਖਰ ਦੇ ਦਰਸ਼ਨ ਨਹੀਂ ਹੋਏ, ਭਾਵ ਕਿ ਜੋ ਸੁਣਾਈ ਨਹੀਂ ਦਿੱਤੇ, ਉਹਦੀ ਲੋਪ ਸੰਗਿਆ ਹੁੰਦੀ ਹੈ। ਭਾਵ ਕਿ ਜੇ ਘੋੜਾ ਕਿਹਾ ਤੇ ਗਾਂ ਦੇ ਦਰਸ਼ਨ ਨਹੀਂ ਹੋਣੇ। ਜੇ ਸਾਧ ਸੰਗਤ ਜੀ ਗਾਂ ਅੱਖਰ ਦਾ ਉਚਾਰਨ ਹੋਇਆ ਹੈ ਤੇ ਉੱਥੇ ਕੁੱਤੇ ਦੇ ਦਰਸ਼ਨ ਨਹੀਂ ਹੋਣੇ। ਅਦਰਸ਼ਨਮ ਲੋਪ, ਉਚਾਰਨ ਕਰਨ ਮਾਤਰ ਤੇ ਉਹਦੇ ਦਰਸ਼ਨ ਹੁੰਦੇ ਨੇ ਸੁਣ ਕੇ, ਜਿਹਨੂੰ ਸੁਣਿਆ ਨਹੀਂ ਉਹਦੇ ਦਰਸ਼ਨ ਨਹੀਂ ਹੋਏ। ਸੁਣ ਕਰਕੇ ਹੀ ਦਰਸ਼ਨ ਹੁੰਦੇ ਨੇ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਖਦੇ ਨੇ ਅਨਦ ਸੁਣਹੋ ਵੜ ਭਾਗੀ ਹੋ। ਇਹ ਵੱਡਿਆਂ ਭਾਗਾਂ ਵਾਲੇ, ਅਨਦ ਹੱਦ ਤੋਂ ਰਹਿਤ ਜੋ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਸੁਣਨਾ ਕਰੋ। ਉੱਥੇ ਆਨੰਦ ਟਿੱਪੀ ਦੇ ਨਾਲ ਨਹੀਂ ਉਚਾਰਨ ਕਰਨਾ। ਅਨਦ ਐੜਾ, ਨੰਨਾ ਤੇ ਦੱਦਾ। ਅਨਦ ਹੱਦ ਤੋਂ ਰਹਿਤ ਜੋ ਪਰਮੇਸ਼ਰ ਦਾ ਨਾਮ ਹੈ, ਹੇ ਵੱਡਿਆਂ ਭਾਗਾਂ ਵਾਲਿਓ, ਉਸ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰੋ, ਤੇ ਨਾਮ ਨੂੰ ਸੁਣਨਾ ਹੀ ਨਾਮ ਦੇ ਦਰਸ਼ਨ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਖਦੇ ਨੇ ਦਰਸ਼ਨ ਭੇਟਤ ਹੋਤ ਆਨੰਦਾ। ਦਰਸ਼ਨ ਪਰਾ ਬਾਣੀ ਦੁਆਰਾ ਜਦੋਂ ਸ਼ਬਦ ਹਿਰਦੇ ਵਿੱਚ ਵਸਦਾ ਹੈ ਉਦੋਂ ਬਹੁਤਾ ਘਣੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਕਰਕੇ।
1: ਹਰ ਰਸ ਪੀਵਹੋ ਭਾਈ,
0: ਕਹਿੰਦੇ ਹੇ ਭਾਈ ਹੇ ਗੁਰਮੁਖੋ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੇ

ਕਹਿੰਦੇ ਉਸੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ, ਉਸੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨਾ ਕਰੋ ਅਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ, ਅਧੂਰੇ ਦੇ ਨਹੀਂ। ਥਾਂ ਥਾਂ 'ਤੇ ਗੁਰਬਾਣੀ ਦੇ ਵਿੱਚ ਗੁਰੂ ਪਦ ਦੇ ਨਾਲ ਪੂਰਾ ਸ਼ਬਦ ਵਰਤਿਆ ਗਿਆ ਹੈ। ਸਤਿਗੁਰੂ ਮਹਾਰਾਜ ਇਹ ਵੀ ਆਖਦੇ ਨੇ, ਕਾਚੇ ਗੁਰ ਤੇ ਮੁਕਤ ਨਾ ਹੋਆ, ਕੱਚੇ ਗੁਰੂ ਤੋਂ ਛੁਟਕਾਰਾ ਨਹੀਂ ਜੇ ਹੁੰਦਾ, ਗੁਰੂ ਹੋਵੇ ਪੂਰਾ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣ।

ਜਿਨ੍ਹਾਂ ਦੇ ਮੱਥੇ 'ਤੇ ਚੰਗੇ ਲੇਖ ਲਿਖੇ ਨੇ ਉਸੇ ਨੂੰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗ ਕਿਸ ਨੂੰ ਆਖਦੇ ਨੇ? ਸਤ ਦਾ ਸੰਗ ਕਰਨਾ, ਸਤ ਦੇ ਹਜ਼ੂਰੀ ਦੇ ਵਿੱਚ ਮਨ ਦਾ ਰਹਿਣਾ, ਉਸ ਨੂੰ ਆਖਦੇ ਨੇ ਸਤਸੰਗ ਕਰਨਾ। ਸਤਿਗੁਰੂ ਮਹਾਰਾਜ ਜੀ ਆਖਦੇ ਨੇ ਭਾਈ ਉਹੀ ਪੂਰਨ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੈ, ਅਤੇ ਉਹਨਾਂ ਦੇ ਹੀ ਵੱਡੇ ਭਾਗ ਹਨ, ਉਹਨਾਂ ਨੂੰ ਹੀ ਪਰਮੇਸ਼ਰ ਦੀ

0: ਸਤਿਗੁਰੂ ਮਹਾਰਾਜ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਨੇ, ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਸ਼ਰਨ ਵਿੱਚ ਬੇਨਤੀ ਹੈ, ਅਰਜ਼ੋਈ ਹੈ ਕਿ ਹੇ ਪਰਮੇਸ਼ਰ ਜੀ, ਇਹ ਸਾਡੀ ਅਰਦਾਸ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਿੱਤ ਚਰਨ ਨਾਮ ਦੇ ਵਿੱਚ ਮਨ ਦੀ ਬਿਰਤੀ ਜਿਹੜੀ ਹੈ ਉਹ ਲੱਗੀ ਰਹੇ। ਨਾਮ ਰਾਹ ਲਿਵ ਲਾਈ, ਮਨ ਦੀ ਬਿਰਤੀ ਜਿਹੜੀ ਹੈ ਉਹ ਤਦਾਕਾਰ ਹੋਵੇ ਨਾਮ ਦੇ ਵਿੱਚ। ਨਾਮ ਵਿੱਚ ਅਤੇ ਮਨ ਦੀ ਬਿਰਤੀ ਵਿੱਚ ਕੋਈ ਫਰਕ ਨਾ ਹੋਵੇ, ਇਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਹੁਣ ਜੋ ਲੜੀਵਾਰ ਮਾਰੂ ਰਾਗ ਦੇ ਵਿੱਚ ਕਥਾ ਚੱਲ ਰਹੀ ਹੈ, ਉਹ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਨ ਕਰਨਾ ਕਰੋ ਜੀ।
1: ਮਾਰੂ ਮਹੱਲਾ ਚੌਥਾ।
0: ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਇਹ ਪਾਵਨ ਉਪਦੇਸ਼ ਬਖਸ਼ ਰਹੇ ਨੇ। ਮਾਰੂ ਰਾਗ ਸ਼ਾੜਵ ਜਾਤੀ ਦਾ ਰਾਗ ਹੈ, ਜਿਸ ਦੇ ਵਿੱਚ ਛੇ ਸੁਰ ਲੱਗਣ ਉਸਨੂੰ ਸ਼ਾੜਵ ਜਾਤੀ ਦਾ ਰਾਗ ਆਖਦੇ ਨੇ, ਜਿਸ ਦੇ ਵਿੱਚ ਸੱਤ ਸੁਰ ਲੱਗਦੇ ਨੇ ਉਸਨੂੰ ਸੰਪੂਰਨ ਜਾਤੀ ਦਾ ਰਾਗ ਆਖਦੇ ਨੇ, ਜਿਸ ਦੇ ਵਿੱਚ ਪੰਜ ਸੁਰ ਲੱਗਦੇ ਨੇ ਉਸਨੂੰ ਔੜਵ ਜਾਤੀ ਦਾ ਰਾਗ ਆਖਦੇ ਨੇ। ਸ਼ੜਜ, ਰਿਸ਼ਭ, ਗੰਧਾਰ, ਮੱਧਿਅਮ, ਪੰਚਮ, ਦੈਵਤ ਅਤੇ ਨਿਸ਼ਾਦ, ਸਾ ਰੇ ਗਾ ਮਾ ਪਾ ਧਾ ਤੇ ਨੀ, ਇਹ ਸੱਤ ਸੁਰ ਨੇ। ਮਾਰੂ ਰਾਗ ਦੇ ਵਿੱਚ ਸਾ ਤੇ ਰੇ ਕੋਮਲ, ਗਾ ਸ਼ੁੱਧ, ਮਾ ਤੀਵਰ, ਪਾ ਵਰਜਿਤ, ਧਾ ਸ਼ੁੱਧ ਅਤੇ ਨੀ ਸ਼ੁੱਧ, ਇਹ ਛੇ ਸੁਰ ਮਾਰੂ ਰਾਗ ਦੇ ਵਿੱਚ ਲੱਗਦੇ ਨੇ। ਦਿਨ ਦਾ ਤੀਜੇ ਪਹਿਰ ਦੇ ਵਿੱਚ ਇਸ ਰਾਗ ਨੂੰ ਗਾਇਨ ਕਰਨ ਦੀ ਹਿਦਾਇਤ ਹੈ। ਮਾਰੂ ਰਾਗ ਜੰਗ ਦੇ ਮੈਦਾਨ ਦੇ ਵਿੱਚ ਗਾਇਨ ਕਰਨ ਵਾਲਾ ਰਾਗ ਹੈ, ਜਾਂ ਫਿਰ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਇਸ ਰਾਗ ਨੂੰ ਗਾਇਨ ਕੀਤਾ ਜਾਂਦਾ ਹੈ। ਉਂਝ ਕੁਝ ਵਿਦਵਾਨ ਜਿਹੜੇ ਨੇ ਉਹਨਾਂ ਨੇ ਮਾਰੂ ਰਾਗ ਨੂੰ ਸੰਪੂਰਨ ਜਾਤੀ ਦਾ ਰਾਗ ਵੀ ਮੰਨਿਆ ਹੈ। ਸੋ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ।
1: ਹਰ ਅਗਮ ਅਗੋਚਰ ਸਦਾ ਅਵਿਨਾਸੀ।
0: ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਮਨਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਹ ਅਗਮ ਹੈ, ਗਮਤਾਂ ਤੋਂ ਰਹਿਤ ਹੈ। ਗਮਤਾਂ ਤੋਂ ਰਹਿਤ ਦਾ ਭਾਵ ਹੈ ਹਰੇਕ ਦੀ ਸਾਧ ਸੰਗਤ ਜੀ ਕੋਈ ਕੈਪੇਸਿਟੀ ਹੁੰਦੀ ਹੈ, ਲਿਮਿਟ ਹੁੰਦੀ ਹੈ। ਕਿਸੇ ਤਰ੍ਹਾਂ ਦੇ ਜਿਹੜੇ ਸਾਡੇ ਸਰੀਰ ਵਿੱਚ ਇੰਦਰੀਏ ਨੇ, ਅੱਖਾਂ ਨੇ, ਕੰਨ ਨੇ, ਨੱਕ ਵਿੱਚ ਸੁੰਘਣ ਦੀ ਸ਼ਕਤੀ ਹੈ, ਇਹਨਾਂ ਦੀ ਕੋਈ ਹੱਦ ਹੈ? ਬਹੁਤ ਦੂਰ ਤੱਕ ਇਨਸਾਨ ਵੇਖ ਨਹੀਂ ਸਕਦਾ, ਬਹੁਤ ਦੂਰ ਦਾ ਕੋਈ ਸੁਣ ਨਹੀਂ ਸਕਦਾ, ਇਸੇ ਤਰ੍ਹਾਂ ਹੀ ਬਹੁਤ ਦੂਰ ਤੋਂ ਕੋਈ ਸੁੰਘ ਵੀ ਨਹੀਂ ਸਕਦਾ। ਇਹ ਇੰਦਰੀਆਂ ਦੀ ਕੋਈ ਲਿਮਿਟ ਹੈ, ਕੋਈ ਹੱਦਬੰਦੀ ਹੈ, ਪਰ ਉਹ ਪਰਮੇਸ਼ਰ ਜਿਹੜਾ ਹੈ ਉਹ ਗਮਤਾ ਤੋਂ ਰਹਿਤ ਹੈ, ਨਾ ਉਸ ਨੂੰ ਅੱਖਾਂ ਦੇ ਨਾਲ ਵੇਖਿਆ ਜਾ ਸਕਦਾ ਹੈ, ਨਾ ਹੀ ਕੰਨਾਂ ਦੇ ਨਾਲ ਸੁਣਿਆ ਜਾ ਸਕਦਾ ਹੈ, ਨਾ ਹੀ ਨੱਕ ਰਾਹੀਂ ਸੁੰਘ ਕੇ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ। ਉਹ ਪਰਮੇਸ਼ਰ ਧਿਆਨ ਵਿੱਚ ਵੀ ਨਹੀਂ ਆਉਂਦਾ। ਅੱਖਾਂ ਬੰਦ ਕਰਕੇ ਲੋਕ ਬੈਠਦੇ ਨੇ ਕਾਫੀ ਲੰਮਾ ਸਮਾਂ, ਪਰ ਉਹ ਪਰਮਾਤਮਾ ਕਿਸੇ ਦੇ ਧਿਆਨ ਵਿੱਚ ਵੀ ਨਹੀਂ ਆਉਂਦਾ। ਜਦੋਂ ਵੀ ਉਹ ਪ੍ਰਗਟ ਹੋਵੇਗਾ ਆਪਣੀ ਮਰਜ਼ੀ ਦੇ ਨਾਲ ਹੋਵੇਗਾ। ਉਹ ਅਕਾਲ ਪੁਰਖ ਵਾਹਿਗੁਰੂ ਜੋ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਇੰਦਰੀਆਂ ਦਾ ਉਹ ਸਬਜੈਕਟ ਨਹੀਂ ਹੈ। ਜਿਵੇਂ ਅੱਖਾਂ ਦਾ ਸਬਜੈਕਟ ਹੈ ਵੇਖਣਾ, ਕੰਨਾਂ ਦਾ ਸਬਜੈਕਟ ਹੈ ਸੁਣਨਾ, ਇਸੇ ਤਰ੍ਹਾਂ ਹੀ ਉਹ ਪਰਮਾਤਮਾ ਕੋਈ ਸਬਜੈਕਟ ਨਹੀਂ ਹੈ, ਕੋਈ ਵਿਸ਼ਾ ਨਹੀਂ ਹੈ। ਉਹ ਪਰਮੇਸ਼ਰ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ अनुभव प्रकाश अमित तोज कहिजै कोट इंद्र इंद्राण साहे साहान गणिजै त्रि भवन महीप सुर नर असुर नीत नीत बन त्रिन कहत त्वै सर्ब नाम कथै कवन करम नाम वर्णत सुमत। वो परमेश्वर कोई सब्जेक्ट नहीं है जिदे ते लैक्चर करके ते ओनू हिरदे विच वसाया जा सकदा है, नहीं पाही। वो परमेश्वर खुद खुदा है, वो चेतन है, वो सारिया विच व्यापक है, इस करके वह अगोचर है ते नास तो रहत है।
1: सर्वे रव रहिया घाट वासी,
0: वो सारिया दे विच व्यापक हो रहा है। घट घट मैं हरजू बसै संतन कहियो पुकार, जिमी जिमान की बिखै समस्त एक जोत है, न घाट है न बाढ़ है न घाट बाढ़ होत है। ऐदा नहीं कि छोटे बच्चे विच ओदी छोटी जोत है ते वड्डे इंसान विच ओदी वड्डी जोत है। ऐदा नहीं कीड़ी विच छोटी जोत है हाथी विच वड्डी जोत है। ऐदा नहीं छोटी जोत है जदों बच्चा है जदों जवान हुंदा है, जिवें शरीर वधदा है तिवें जोत वध जांदी है। जे शरीर बुढ़ा हो जाता है तो जोत होर बुजुर्ग हो जाती है या वड्डी हो जाती है, इस तरह नहीं है। वो व्यापक है, वो एक रस है, जिमें दुध दे विच मक्खन व्यापक है। दुध विचों एक बूंद कढ़ के ये नहीं कहा जा सकता कि इस बूंद विच मक्खन नहीं है, वो हर थां ते मौजूद है। वो जर्रे जर्रे विच

0: ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ ਰਹੇ ਨੇ ਕਿਨੇ ਉਸ ਤੋਂ ਬਾਹਰ ਹੋਰ ਸੰਸਾਰ ਨੂੰ ਦਾਤਾਂ ਦੇਣ ਵਾਲਾ ਕੋਈ ਨਹੀਂ ਹੈ। ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਉਹ ਸਾਰਿਆਂ ਨੂੰ ਦੇ ਰਿਹਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਉਹ ਜਾਨ ਜਿਹਦੇ ਵਿੱਚ ਜਾਨ ਹੈ ਚੇਤਨਤਾ ਹੀ ਹੈ ਉਸਨੂੰ ਵੀ ਦੇ ਰਿਹਾ ਹੈ। ਅਜਾਨ ਜਿਹਦੇ ਵਿੱਚ ਜਾਨ ਨਹੀਂ ਹੈ, ਨੋਨ ਲਿਵਿੰਗ ਥਿੰਗਸ ਨੇ, ਉਹਨਾਂ ਨੂੰ ਵੀ ਦੇ ਰਿਹਾ ਹੈ। ਉਹ ਹਰੇਕ ਨੂੰ ਦੇ ਰਿਹਾ ਹੈ, ਇਸ ਕਰਕੇ ਉਹਦੇ ਨਾਲੋਂ ਵੱਡਾ ਹੋਰ ਕੋਈ ਦਾਤਾ ਨਹੀਂ ਹੈ। ਇਸੇ ਵਾਸਤੇ ਉਸੇ ਹੇ ਪ੍ਰਾਣਾਧਾਰੀ ਜੀਵ, ਉਸੇ ਪਰਮੇਸ਼ਰ ਦਾ ਤੂੰ ਸਿਮਰਨ ਕਰਨਾ ਕਰ।
1: ਜਾ ਕਉ ਰਾਖੈ ਹਰ ਰਾਖਣ ਹਾਰਾ,
0: ਜਿਸ ਨੂੰ ਪਰਮਾਤਮਾ ਰੱਖਿਆ ਕਰਨਾ ਚਾਹੇ, ਜਿਹਨੂੰ ਪਰਮਾਤਮਾ ਰੱਖਣਾ ਚਾਹੇ ਆਪਣੇ ਕੋਲ, ਜਿਹਨੂੰ ਪਰਮੇਸ਼ਰ ਆਪਣਾ ਅੰਮ੍ਰਿਤ ਵੇਲਾ ਬਖਸ਼ ਦੇਵੇ, ਜਿਹਨੂੰ ਪਰਮੇਸ਼ਰ ਆਪਣਾ ਨਿਤਨੇਮ ਦੇ ਦੇਵੇ, ਜਿਹਨੂੰ ਪਰਮਾਤਮਾ ਆਪਣੀ ਸੰਗਤ ਵਿੱਚ ਰੱਖ ਲਵੇ, ਉਹੀ ਰਹਿ ਸਕਦਾ ਹੈ।
1: ਤਾ ਕਉ ਕੋਈ ਨਾ ਸਾਕਸ ਮਾਰਾ,
0: ਉਸ ਨੂੰ ਕੋਈ ਮਾਰ ਨਹੀਂ ਸਕਦਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਜਿਸ ਹੈ ਦਿਖਾਲਾ ਵਾਟੜੀ, ਤਿਸ ਹੈ ਭੁਲਾਵੇ ਕੌਣ। ਜਿਸ ਹੈ ਭੁਲਾਈ ਪੰਧ ਸਿਰ, ਤਿਸ ਹੈ ਦਿਖਾਵੇ ਕੌਣ। ਜਿਹਨੂੰ ਪਰਮਾਤਮਾ ਰਾਹ ਵਿਖਾਵੇ, ਉਹ ਕਦੀ ਭੁੱਲ ਨਹੀਂ ਸਕਦਾ। ਜਿਹਨੂੰ ਸਿਰੇ 'ਤੇ ਲਿਜਾ ਕੇ ਉੱਥੇ ਭੁਲਾ ਦੇਵੇ, ਉਹਨੂੰ ਕੋਈ ਰਾਹ ਵਿਖਾਉਣ ਵਾਲਾ ਜੰਮਿਆ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ, ਜਿਹਦੇ ਵੱਲ ਪਰਮੇਸ਼ਰ ਹੈ, ਜਿਹਦਾ ਪੱਖ ਕਰਦਾ ਹੈ, ਜਾਮ ਗੁਰੂ ਹੈ ਵੱਲ ਲਖ ਬਾਹੇ ਕਿਆ ਕਿਜੈ, ਉਸ ਨੂੰ ਫਿਰ ਸਾਧ ਸੰਗਤ ਜੀ ਕੋਈ ਮਾਰ ਨਹੀਂ ਸਕਦਾ, ਕੋਈ ਮੁਕਾ ਨਹੀਂ ਸਕਦਾ।
1: ਸੋ ਐਸਾ ਹਰ ਸੇਵੋ ਸੰਤ ਹੋ, ਜਾ ਕੀ ਉਤਮ ਬਾਣੀ ਹੈ।
0: ਕਹਿੰਦੇ ਹੇ ਸੰਤ ਹੋ, ਹੇ ਸ਼ਾਂਤ ਆਤਮਾ ਵਾਲੇ ਗੁਰਮੁਖੋ, ਉਸੇ ਹਰੀ ਪਰਮੇਸ਼ਰ ਦੀ ਸੇਵਾ ਕਰਨੀ ਕਰੋ, ਜਿਹਦੀ ਉਤਮ ਬਾਣੀ ਸਾਰੀਆਂ ਘਟਾਂ ਘਟਾਂ ਵਿੱਚ ਵਸ ਰਹੀ ਹੈ। ਬਾਣੀ ਚਾਰ ਤਰ੍ਹਾਂ ਦੀ ਮੰਨੀ ਹੈ ਵਿਦਵਾਨਾਂ ਨੇ, ਪਰਾ, ਪਸ਼ਯੰਤੀ, ਮਧਮਾ ਅਤੇ ਬੈਖਰੀ। ਬੈਖਰੀ ਬਾਣੀ ਦੇ ਨਾਲ ਜਦੋਂ ਇਨਸਾਨ ਜਾਪ ਕਰਦਾ ਹੈ, ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਪ ਕਰਦਿਆਂ ਕਰਦਿਆਂ ਆਵਾਜ਼ ਘਟਦੀ ਜਾਂਦੀ ਹੈ ਘਟਦੀ ਜਾਂਦੀ ਹੈ, ਧਿਆਨ ਵੱਧਦਾ ਜਾਂਦਾ ਹੈ, ਅੰਦਰਲੀ ਆਵਾਜ਼ ਵੱਧਦੀ ਹੈ, ਬਾਹਰਲੀ ਆਵਾਜ਼ ਘਟਦੀ ਜਾਂਦੀ ਹੈ ਘਟਦੀ ਜਾਂਦੀ ਹੈ। ਫਿਰ ਮੁੱਖ ਵਿੱਚ ਸਿਰਫ ਟੀਸੀ ਹਿਲਦੀ ਹੈ, ਫਿਰ ਹੌਲੀ ਹੌਲੀ ਉਹ ਜ਼ਬਾਨ ਦੀ ਟੀਸੀ ਵੀ ਹਿਲਣੀ ਬੰਦ ਹੋ ਜਾਂਦੀ ਹੈ, ਗਲੇ ਵਿੱਚ ਸਿਮਰਨ ਚੱਲਦਾ ਹੈ ਜੋ ਬਹੁਤ ਤੇਜ਼ ਚੱਲਦਾ ਹੈ। ਫਿਰ ਬੈਖਰੀ ਤੋਂ ਬਾਅਦ ਮਧਮਾ ਗਲੇ ਵਿੱਚ ਸਿਮਰਨ ਹੁੰਦਾ ਹੈ, ਫਿਰ ਪਸ਼ਯੰਤੀ ਹਿਰਦੇ ਦੇ ਵਿੱਚ ਸਿਮਰਨ ਹੁੰਦਾ ਹੈ, ਅਤੇ ਫਿਰ ਧੁੰਨੀ ਦੇ ਵਿੱਚ ਪਰਾ ਬਾਣੀ ਦੁਆਰਾ ਮਾਤਾ ਦੇ ਗਰਭ ਦੇ ਵਿੱਚ ਜਿਵੇਂ ਬੱਚਾ ਹੁੰਦਾ ਹੈ ਉਦੋਂ ਪਰਾ ਬਾਣੀ ਦੁਆਰਾ ਧੁੰਨੀ ਦੇ ਵਿੱਚ ਧਿਆਨ ਹੁੰਦਾ ਹੈ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਉਸ ਵੇਲੇ ਪਰਾ ਬਾਣੀ ਜਿਹੜੀ ਹੈ ਉੱਥੇ ਇਨਸਾਨ ਦਾ ਧਿਆਨ ਟਿਕ ਜਾਂਦਾ ਹੈ। ਉਸ ਤੋਂ ਉਪਰੰਤ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਕਹਿੰਦੇ ਨੇ ਉਹ ਸਕਾਲ ਪੁਰਖ ਵਾਹਿਗੁਰੂ ਦੀ ਉੱਤਮ ਸ਼੍ਰੋਮਣੀ ਬਾਣੀ ਹੈ ਜਿਹਨੇ ਸਾਧ ਸੰਗਤ ਜੀ ਸਾਰੇ ਸੰਸਾਰ ਨੂੰ ਬਣਾਇਆ ਹੈ। ਇਹ ਬਾਣੀ ਸਾਧ ਸੰਗਤ ਜੀ ਚੌਹਾਂ ਯੁੱਗਾਂ ਦੇ ਵਿੱਚ ਹੈ, ਜੋ ਚੌਹਾਂ ਯੁੱਗਾਂ ਨੂੰ ਉਪਦੇਸ਼ ਦੇਣ ਵਾਲੀ ਹੈ, ਜੋ ਚਾਰੇ ਵਰਨਾਂ ਨੂੰ ਉਪਦੇਸ਼ ਦੇਣ ਵਾਲੀ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ, ਚਿੰਤ ਮਿਟਾਈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਢ ਅਵਰ ਨਾ ਕੋਏ। ਧੁਰਕੀ ਬਾਣੀ ਜਿਹੜੀ ਹੈ ਇਹ ਪਰਮੇਸ਼ਰ ਨਾਲ ਜੋੜਦੀ ਨਹੀਂ, ਧੁਰ ਕੀ ਬਾਣੀ ਖੁਦ ਪਰਮੇਸ਼ਰ ਹੈ, ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਿਡਲ ਮੈਨ ਨਹੀਂ ਹੈ, ਮਿਡਲ ਪਰਸਨ ਨਹੀਂ ਹੈ। ਧੁਰ ਕੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਰੂਪ ਹੈ। ਇਸ ਕਰਕੇ ਗੁਰਮੁਖਾਂ ਨੇ, ਗੁਰਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕਰਕੇ ਕਿਸੇ ਨੂੰ ਇੱਕ ਇੰਚ ਤਾਂ ਕਿ ਇੱਕ ਸੂਤ ਮਾਤਰ ਵੀ ਮੱਥਾ ਨਹੀਂ ਟੇਕਣਾ ਹੈ। ਗੁਰੂ ਦਾ ਸਿੱਖ ਜਦੋਂ ਵੀ ਸਿਰ ਝੁਕਾਵੇ ਤੇ ਉਹ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਗੁਰੂ ਦੇ ਸਿਰ ਸਿੱਖ ਦਾ ਸਿਰ ਝੁਕਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ। ਇਹ ਉੱਤਮ ਬਾਣੀ ਹੈ ਤੇ ਇਹ ਬਾਣੀ ਜਿਹੜੀ ਹੈ, ਇਹ ਬਾਣੀ ਜੋ ਜੀ ਹੋ ਜਾਣਾ, ਇਹ ਬਾਣੀ ਸੰਸਾਰ ਦੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਮਰੱਥਾ ਰੱਖਦੀ ਹੈ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੇਹ ਲੇਹ। ਜਿਵੇਂ ਸਾਧ ਸੰਗਤ ਜੀ, ਠੀਕ ਹੈ ਜੇ ਗੁਰਬਾਣੀ ਦੇ ਅਰਥਾਂ ਦਾ ਪਤਾ ਲੱਗਦਾ ਹੈ ਚੰਗੀ ਗੱਲ ਹੈ, ਪਰ ਜੇ ਅਰਥਾਂ ਦਾ ਪਤਾ ਨਹੀਂ ਵੀ ਲੱਗਦਾ ਤਾਂ ਵੀ ਬਾਣੀ ਦੁੱਖ ਦੂਰ ਕਰਦੀ ਹੈ। ਜਿਵੇਂ ਪਾਣੀ ਪੀਣ ਦੇ ਨਾਲ ਪਿਆਸ ਬੁੱਝ ਜਾਂਦੀ ਹੈ, ਪਰ ਹਰੇਕ ਨੂੰ ਪਾਣੀ ਦਾ ਫਾਰਮੂਲਾ ਤਾਂ ਨਹੀਂ ਨਾ ਪਤਾ ਕਿ ਹਾਈਡਰੋਜਨ ਦੇ ਦੋ ਮੋਲੀਕਿਊਲ ਨੇ, ਆਕਸੀਜਨ ਦਾ ਇੱਕ ਮੋਲੀਕਿਊਲ ਹੈ, ਇਹ H2O ਫਾਰਮੂਲਾ ਬਣਿਆ ਹੈ ਤੇ ਹਾਂ ਹੁਣ ਮੈਨੂੰ ਇਹਦਾ ਫਾਰਮੂਲੇ ਦਾ ਪਤਾ ਲੱਗਾ, ਹੁਣ ਵਿਆਕਰਣ ਦਾ ਪਤਾ ਲੱਗਾ, ਅਰਥਾਂ ਦਾ ਪਤਾ ਲੱਗਾ ਤੇ ਹੁਣ ਮੇਰੇ ਤੇ ਬੁੱਝ ਜਾਣੀ ਹੈ, ਇੱਦਾਂ ਨਹੀਂ। ਅਰਥਾਂ ਦਾ ਪਤਾ ਹੋਵੇ, ਅਰਥਾਂ ਦਾ ਪਤਾ ਨਾ ਹੋਵੇ, ਬਾਣੀ ਨੇ ਦੁੱਖ ਦੂਰ ਕਰਨੇ ਨੇ, ਬਾਣੀ ਨੇ ਪਿਆਸ ਬੁਝਾਉਣੀ ਹੈ। ਬਾਣੀ ਨੇ ਇਹ ਨਹੀਂ ਵੇਖਣਾ ਕਿ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਚੰਗਾ ਹੈ, ਕੋਈ ਮਾੜਾ ਹੈ, ਕੋਈ ਪੁੰਨੀ ਹੈ, ਕੋਈ ਪਾਪੀ ਹੈ। ਬਾਣੀ ਨੇ ਸਾਧ ਸੰਗਤ ਜੀ ਜਿੱਥੋਂ ਜਿੱਥੋਂ ਬਾਣੀ ਨੇ, ਬਾਣੀ ਦੀ ਆਵਾਜ਼, ਬਾਣੀ ਦੀ ਧੁਨੀ ਨੇ ਆਕਾਸ਼ ਵਿੱਚ ਪਸਰਨਾ ਹੈ, ਉੱਥੇ ਉੱਥੇ ਤੱਕ ਸਾਰੇ ਜੀਵਾਂ ਦੀ ਕਲਿਆਣ ਕਰਨੀ ਹੈ। ਪਸ਼ੂ ਪਰੇਤ ਮੁਗਧ ਕੋ ਉਤਾਰੇ, ਪਾਹਣ ਪਾਰ ਉਤਾਰੇ, ਪੱਥਰਾਂ ਨੂੰ ਉਤਾਰ ਦਿੰਦੀ ਹੈ ਧੁਰ ਕੀ ਬਾਣੀ। ਇਸ ਕਰਕੇ ਸਾਰੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਉੱਤਮ ਬਾਣੀ ਹੈ।
1: ਜਾ ਜਾਪੈ ਕਿਛ ਕਿਥਾਹੂ ਨਾਹੀ,
0: ਕਿਤੇ ਜੇ ਕੋਈ ਜਾਣ ਲਵੇ ਤੇ ਫਿਰ ਸਾਧ ਸੰਗਤ ਜੀ ਜਾਣਨ ਦੇ ਵਿੱਚ ਕੁਝ ਰਹਿ ਨਹੀਂ ਜਾਂਦਾ, ਪਿੱਛੇ ਕੁਛ ਬਚਦਾ ਨਹੀਂ ਹੈ। ਜਿਹੜਾ ਕੋਈ ਰੱਬ ਨੂੰ ਜਾਣ ਲਵੇ ਤੇ ਫਿਰ ਸਾਧ ਸੰਗਤ ਜੀ ਰੱਬ ਤੋਂ ਪਰੇ ਹੋਰ ਕੋਈ ਗੱਲ ਹੈ ਨਹੀਂ।
1: ਤਾ ਕਰਤਾ ਭਰਪੂਰ ਸਮਾਹੀ,
0: ਇਸੇ ਕਰਕੇ ਉਹ ਕਰਤਾ ਜੋ ਸਾਰਿਆਂ ਕਾਰਨਾਂ ਨੂੰ ਕਰਨ ਵਾਲਾ ਹੈ, ਉਹ ਸਾਰਿਆਂ ਦੇ ਵਿੱਚ ਭਰਪੂਰ ਲਬਾ ਲਬ ਭਰਿਆ ਹੋਇਆ ਹੈ। ਇਹੋ ਜਿਹਾ ਸਾਧ ਸੰਗਤ ਜੀ, ਸੂਈ ਦੇ ਨੱਕੀ ਜਿੰਨੀ ਵੀ ਕੋਈ ਥਾਂ ਹੈ ਨਹੀਂ ਜਿੱਥੇ ਪਰਮਾਤਮਾ ਦਾ ਵਾਸਾ ਨਾ ਹੋਵੇ। ਹਰਨਾਕਸ਼ ਇਹੀ ਕਹਿੰਦਾ ਸੀ ਨਾ ਪ੍ਰਹਿਲਾਦ ਨੂੰ ਕਿ ਦੱਸ ਤੇਰਾ ਹਰੀ ਕਿੱਥੇ ਹੈ, ਉਹ ਤਾਂ ਮੈਂ ਹੀ ਹਾਂ ਹਰ ਥਾਂ ਤੇ, ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹਾਂ ਹਰਨਾਕਸ਼ ਉਹਾਂ ਹਰਨਾਕਸ਼। ਪ੍ਰਹਿਲਾਦ ਕਹਿੰਦਾ ਸੀ ਨਹੀਂ ਪਿਤਾ ਜੀ, ਉਹ ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਲਸ ਤੁਹੀ ਥਲਸ ਤੁਹੀ, ਨਾ ਦਸ ਤੁਹੀ ਨਾ ਦਿਸ ਤੁਹੀ, ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ, ਹਰ ਥਾਂ ਤੇ ਮੌਜੂਦ ਹੈ। ਇਸ ਕਰਕੇ ਉਹਦੇ ਨਾਲੋਂ ਸਾਧ ਸੰਗਤ ਜੀ ਵੱਖ ਕੁਝ ਹੈ ਨਹੀਂ, ਤੇ ਉਹ ਲਬਾ ਲਬ ਸਾਰੇ ਸਥਾਨਾਂ ਤੇ ਸਾਰੇ ਥਾਵਾਂ

0: ਉਹ ਅਸਚਰਜ ਕੌਤਕ ਕਰਨ ਵਾਲਾ ਹੈ। ਉਹਦੇ ਕੌਤਕ ਜਿਹੜੇ ਨੇ ਉਹ ਸਾਧ ਸੰਗਤ ਜੀ ਅਸਚਰਜ ਨੇ। ਉਹਦੇ ਕੌਤਕ ਇਹੋ ਜਿਹੇ ਹਨ ਜੋ ਇਨਸਾਨ ਦੀ ਬੁੱਧੀ ਤੋਂ ਪਰੇ ਹਨ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਉਹਦਾ ਦਿਮਾਗ ਇਹੋ ਜਿਹਾ ਹੈ ਕਿ ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਕਿਸੇ ਨੂੰ ਕਿਸੇ ਵਰਗਾ ਪਰਮੇਸ਼ਰ ਨੇ ਪੈਦਾ ਹੀ ਨਹੀਂ ਕੀਤਾ। ਅਤੇ ਉਹਦੇ ਕੌਤਕ ਇਹੋ ਜਿਹੇ ਨੇ ਕਿ ਉਹ ਸੁੱਕਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਉਹ ਸਰਬ ਕਲਾ ਸਮਰੱਥ ਹੈ। ਉਹ ਜਲ ਤੇ ਥਲਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ ਚੜਾਵੇ, ਚੜੇ ਆਕਾਸ ਗਿਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਸਾਰੀ ਧਰਤੀ ਨੂੰ ਘੁਮਾ ਸਕਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਉਹ ਮੱਕਾ ਵੀ ਘੁਮਾ ਸਕਦੇ ਨੇ, ਉਹ ਤੱਤੀ ਧਵੀ ਤੇ ਵੀ ਬੈਠ ਸਕਦੇ ਨੇ। ਉਹਨਾਂ ਦੇ ਗੁਰੂ ਦੇ ਸਿੱਖ ਬਗੈਰ ਸਿਰ ਤੋਂ ਲੜ ਵੀ ਸਕਦੇ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਜਿਸ ਦੇ ਹਿਰਦੇ ਵਿੱਚ ਨਾਮ ਦੀ ਕਣੀ ਹੈ ਉਹਦੇ ਵਾਸਤੇ ਸਾਧ ਸੰਗਤ ਜੀ ਕੁਝ ਵੀ ਇੰਪੋਸੀਬਲ ਨਹੀਂ ਹੈ, ਸਾਰਾ ਕੁਝ ਹੋ ਸਕਦਾ ਹੈ। ਉਹ ਸਰਬ ਕਲਾ ਸਮਰੱਥ ਹੈ।
1: ਜੋ ਜੀਆਂ ਕੀ ਵੇਦਨ ਜਾਣੈ,
0: ਜੋ ਪਰਮੇਸ਼ਰ ਹਰੇਕ ਜੀਵ ਮਾਤਰ ਦੀ ਵੇਦਨਾ ਨੂੰ, ਦੁੱਖਾਂ ਨੂੰ ਜਾਣਦਾ ਹੈ।
1: ਇਸ ਸਾਹਿਬ ਕੈ ਹਉ ਕੁਰਬਾਨ,
0: ਇਸ ਕਰਕੇ ਇਹੋ ਜੇ ਸਾਹਿਬ ਮਾਲਕ ਤੋਂ ਅਸੀਂ

0: हे गुरसिखा उस परमेश्वर दे चरणा विच अरजोई बेनती करना कर
1: जो सर्व सुखा का दानी है
0: जो सारिया सुखा नो देन वाला है सारे सुख जिस दे कोल है उसे कोल जा करके अपने दुख सुनाना कर उसे दे चरणा दे विच अरदास बेनती करना कर
1: जो जिया की सार ना जाने
0: जेड़ा भाई अपने आप दी सार नहीं जानदा जिवें इंसान शीशा वेखदा है शीशे च वेख करके दस्तार सजाउंदा है दाढ़ी नूं सवारदा है केसा च कंघा करदा है अपना चेहरा मोहरा वेखदा है ਇਸੇ ਤਰ੍ਹਾਂ ਹੀ ਜਦੋਂ ਗੁਰੂ ਦਾ ਸਿੱਖ ਸੰਗਤ ਵਿੱਚ ਆਉਂਦਾ ਹੈ ਜਦੋਂ ਬਾਣੀ ਸੁਣਦਾ ਹੈ ਤੇ ਉਹਦੇ ਅੰਦਰਲੇ ਔਗੁਣ ਉਸ ਤੋਂ ਦਿਸਣ ਲੱਗ ਪੈਂਦੇ ਨੇ ਉਹਦੇ ਅੰਦਰਲਾ ਵਿਹਾਰ ਉਹਨੂੰ ਦਿਸਣ ਲੱਗ ਪੈਂਦਾ ਹੈ ਉਹ ਅੰਦਰੋਂ ਕਿਸ ਤਰ੍ਹਾਂ ਦਾ ਹੈ ਉਹਦੇ ਸਨਮੁਖ ਉਸ ਨੂੰ ਆਪ ਨੂੰ ਪਤਾ ਚੱਲਦਾ ਹੈ ਨਹੀਂ ਤਾਂ ਜਿੰਨਾ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਜਿੰਨਾ ਚਿਰ ਸਤਸੰਗ ਦੀ ਪ੍ਰਾਪਤੀ ਨਹੀਂ ਉਨ੍ਹਾਂ ਚਿਰ ਇਨਸਾਨ ਨੂੰ ਆਪਣੇ ਬਾਬਤ ਪਤਾ ਨਹੀਂ ਲੱਗਦਾ ਦੁਨੀਆਂ ਬਾਰੇ ਬੜੀ ਜਾਣਕਾਰੀ ਇਕੱਠੀ ਕੀਤੀ ਹੋਈ ਹੈ ਇਨਫੋਰਮੇਟਿਵ ਨੌਲੇਜ ਬਹੁਤ ਹੈ ਹਰੇਕ ਦੇ ਬੰਦੇ ਬਾਰੇ ਇਸ ਨੂੰ ਪਤਾ ਆਪਣੇ ਬਾਰੇ ਇਸ ਨੂੰ ਕੱਖ ਵੀ ਨਹੀਂ ਪਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਭਾਈ ਜਿਹੜਾ

0: ਇਹਨਾਂ ਕਰੀਏ ਉਹ ਤਾਂ ਅਣਜਾਣ ਹੈ, ਉਹ ਤਾਂ ਅਗਿਆਨੀ ਹੈ। ਗਿਆਨ ਕੀ ਹੈ? ਆਪਣੇ ਬਾਬਤ ਪਤਾ ਹੋਣਾ ਕਿ ਮੈਂ ਕੌਣ ਹਾਂ। ਜੇ ਮੈਂ ਚੋਰ ਹਾਂ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਚੋਰ ਹਾਂ। ਜੇ ਮੈਂ ਹੰਕਾਰੀ ਹਾਂ ਤਾਂ ਉਹਦਾ ਗਿਆਨ ਹੋਣਾ ਚਾਹੀਦਾ ਹੈ, ਮੇਰੇ 'ਚ ਹੰਕਾਰ ਹੈ। ਜੇ ਮੇਰੇ 'ਚ ਕਾਮ ਦੇ ਫੁਰਨੇ ਨੇ ਤਾਂ ਇਨਸਾਨ ਆਪਣੇ ਆਪ ਨੂੰ ਐਕਸੈਪਟ ਕਰੇ ਕਿ ਹਾਂ ਮੈਂ ਕਾਮੀ ਹਾਂ। ਆਪਣੇ ਆਪ ਬਾਰੇ ਵਿਚਾਰ ਕਰੇ ਕਿ ਮੇਰੀ ਉਮਰ ਕਿੰਨੀ ਬਤੀਤ ਹੋ ਚੁੱਕੀ ਹੈ, ਕਿੰਨੇ ਮੇਰੇ 'ਚ ਔਗੁਣ ਨੇ, ਕਦੋਂ ਮੈਨੂੰ ਗੁਰੂ ਦੇ ਦਰਸ਼ਨ ਹੋਣਗੇ, ਪਤਾ ਨਹੀਂ ਕਿੰਨੀ ਉਮਰ ਮੇਰੀ ਰਹਿੰਦੀ ਹੈ, ਕਦੋਂ ਮੈਨੂੰ ਬਾਣੀ ਕੰਠ ਹੋਵੇਗੀ, ਕਿਸ ਤਰ੍ਹਾਂ ਦਾ ਮੇਰਾ ਜੀਵਨ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਇਸ ਦੀ ਵਿਚਾਰ ਕਰੇ, ਸਵੈ ਪੜਚੋਲ ਕਰੇ। ਅਤੇ ਜਿਹੜਾ ਆਪਣੇ ਬਾਬਤ ਵਿਚਾਰ ਨਹੀਂ ਕਰਦਾ ਉਸਨੂੰ ਮਹਾਰਾਜ ਅਗਿਆਨੀ ਕਹਿੰਦੇ ਨੇ। ਦੂਜਿਆਂ ਬਾਬਤ ਤਾਂ ਬੜੀ ਸਾਧ ਸੰਗਤ ਜੀ ਕਿਤਾਬਾਂ ਪੜ੍ਹ ਪੜ੍ਹ ਕੇ ਗਿਆਨ ਰੱਖਦਾ ਹੈ, ਆਪਣੇ ਬਾਬਤ ਗਿਆਨ ਕੁਛ ਵੀ ਨਹੀਂ। ਆਪਣੇ ਅੰਦਰਲੇ ਮਨ ਬਾਬਤ ਕੋਈ ਗਿਆਨ ਨਹੀਂ ਹੈ। ਮਨ 'ਚ ਕਿਹੋ ਜਿਹੇ ਫੁਰਨੇ ਚੱਲ ਰਹੇ ਨੇ, ਮਨ 'ਚ ਸੁਪਨੇ ਵਿੱਚ ਕਿਹੋ ਜਿਹੇ ਫੁਰਨੇ ਚੱਲ ਰਹੇ ਨੇ, ਮਨ ਦੇ ਵਿੱਚ ਕਿਹੋ ਜਿਹੇ ਭੈੜੇ ਵਿਚਾਰ ਚੱਲ ਰਹੇ ਨੇ, ਆਪਣੇ ਬਾਬਤ ਕੋਈ ਗਿਆਨ ਨਹੀਂ ਹੈ, ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਅਗਿਆਨੀ ਆਖਦੇ ਨੇ।
1: ਮੂਰਖ ਸਿਓ ਨਹਿ ਲੂਜ ਪਰਾਣੀ।
0: ਸਤਿਗੁਰੂ ਮਹਾਰਾਜ ਜੀ ਆਖਦੇ ਨੇ, ਭਾਈ ਜਿਹੜਾ ਮੂਰਖ ਹੈ ਨਾ, ਮੂੰਹ ਨਹੀਂ ਰੱਖ ਸਕਦਾ, ਜਿਹਨੂੰ ਬੋਲਣ ਦਾ ਹੀ ਪਤਾ ਨਹੀਂ ਹੈ, ਬੋਲ ਨਾ ਜਾਣੇ ਮਾਇਆ ਮਦਮਾਤਾ, ਮਰਨਾ ਚੀਤ ਨਾ ਆਵੇ ਵਾਲੀ ਜਿਸ ਦੀ ਹਾਲਤ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਉਸ ਮੂਰਖ ਦੇ ਨਾਲ ਲੂਝਣਾ ਨਾ ਕਰ। ਜਿਹੜਾ ਮੂਰਖ ਦੇ ਨਾਲ ਲੂਝਣਾ ਹੈ, ਉਹ ਬੰਦਾ ਇਸ ਤਰ੍ਹਾਂ ਹੈ ਜਿਵੇਂ ਆਪਣਾ ਵੀ ਸਮਾਂ ਬਰਬਾਦ ਕਰਨਾ ਹੋਵੇ। ਜਿਹੜਾ ਵੱਡਾ ਮੂਰਖ ਹੋਵੇਗਾ ਉਹੀ ਛੋਟੇ ਮੂਰਖ ਨਾਲ ਲੜੇਗਾ। ਜਿਹੜੇ ਸਿਆਣੇ ਹੁੰਦੇ ਨੇ ਉਹ ਇਗਨੋਰ ਕਰਦੇ ਨੇ, ਛੱਡ ਜਾਂਦੇ ਨੇ, ਉਹ ਆਪਣੇ ਬਾਬਤ ਖਿਆਲ ਕਰਦੇ ਨੇ ਕਿ ਮੈਂ ਕੀ ਕਰਨਾ ਹੈ। ਉਹ ਕਿਸੇ ਦੇ ਨਾਲ ਰਿਵੈਂਜ ਨਹੀਂ ਲੈਂਦੇ, ਬਦਨਾਮ ਨਹੀਂ ਲੈਂਦੇ, ਉਹ ਕਿਸੇ ਦੇ ਮਗਰ ਨਹੀਂ ਲੱਗਦੇ, ਉਹ ਆਪਣੇ ਆਪ ਨੂੰ ਸਵਾਰਨ ਵਿੱਚ ਲੱਗੇ ਰਹਿੰਦੇ ਹਨ।
1: ਹਰ ਜਪੀਐ ਪਦ ਨਿਰਬਾਣੀ ਹੈ।
0: ਸਤਿਗੁਰੂ ਮਹਾਰਾਜ ਜੀ ਆਖਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰ, ਜਿਸ ਕਰਕੇ ਤੇਰੇ ਸਾਰੇ ਬੰਧਨ ਜਿਹੜੇ ਨੇ ਟੁੱਟ ਜਾਣਗੇ।
1: ਨਾ ਕਰ ਚਿੰਤ, ਚਿੰਤਾ ਹੈ ਕਰਤੇ।
0: ਸਤਿਗੁਰੂ ਮਹਾਰਾਜ ਜੀ ਆਖਦੇ ਨੇ, ਗੁਰਸਿੱਖਾ ਤੂੰ ਚਿੰਤਾ ਨਾ ਕਰ, ਤੂੰ ਚਿੰਤਨ ਕਰ। ਉਹ ਚਿੰਤਾ ਅਕਾਲ ਪੁਰਖ ਵਾਹਿਗੁਰੂ ਕਰੇਗਾ ਜਿਸਨੇ ਤੈਨੂੰ ਪੈਦਾ ਕੀਤਾ ਹੈ, ਜਿਹਨੇ ਤੈਨੂੰ ਰਿਜਕ ਦੇਣਾ ਹੈ। ਪਹਿਲੋ ਦੇ ਤੈ ਰਿਜਕ ਸਮਾਹਾ, ਪਿੱਛੋ ਦੇ ਤੈ ਜੰਤ ਉਪਾਹਾ। ਉਹਨੇ ਪਹਿਲਾਂ ਰਿਜਕ ਬਣਾਇਆ ਹੈ, ਉਸ ਤੋਂ ਬਾਅਦ ਜੀਵ ਨੂੰ ਪੈਦਾ ਕੀਤਾ ਹੈ। ਇਸ ਕਰਕੇ ਕਿਸੇ ਤਰ੍ਹਾਂ ਦੀ ਚਿੰਤਾ ਮਨ ਵਿੱਚ, ਟੈਨਸ਼ਨ ਜਿਹੜੀ ਹੈ ਉਹ ਨਾ ਲੈਣਾ ਕਰ।
1: ਹਰ ਦੇਵ ਜਲ ਥਲ ਜਨਤਾ ਸਭ ਤੈ।
0: ਉਹ ਜਲ ਵਿੱਚ ਵੀ ਤੇ ਥਲ ਵਿੱਚ ਵੀ ਰਹਿਣ ਵਾਲੇ

0: ਉਹ ਪਰਮੇਸ਼ਰ ਅਚਿੰਤ ਦਾਨ ਦਿੰਦਾ ਹੈ। ਸਾਡੇ ਚਿੱਤ ਚੇਤੇ ਵੀ ਨਹੀਂ ਰਹਿੰਦਾ, ਇਸ ਤਰ੍ਹਾਂ ਦੀਆਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਸਾਡੇ ਤਾਈਂ ਬਖਸ਼ ਦਿੰਦਾ ਹੈ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਪੱਥਰ ਦੇ ਵਿੱਚ ਰਹਿਣ ਵਾਲੇ ਜਿਹੜੇ ਕਿਰਮ ਨੇ ਨਾ ਜੰਤ ਨੇ ਛੋਟੇ, ਉਹਨਾਂ ਨੂੰ ਵੀ ਸਾਧ ਸੰਗਤ ਜੀ ਉੱਥੇ ਪੱਥਰ ਦੇ ਵਿੱਚ ਰਿਜਕ ਦਿੰਦਾ ਹੈ। ਇਸ ਕਰਕੇ ਤੂੰ ਚਿੰਤਾ ਨਾ ਕਰ, ਤੂੰ ਚਿੰਤਨ ਕਰਨਾ ਕਰ।
1: ਨਾ ਕਰ ਆਸ ਮੀਤ ਸੁੱਤ ਭਾਈ।
0: ਸਤਿਗੁਰੂ ਮਹਾਰਾਜ ਜੀ ਆਖਦੇ ਨੇ ਭਾਈ, ਜਿਹੜੇ ਸੁੱਤ ਨੇ ਬੇਟੇ ਨੇ, ਜਿਹੜੇ ਮਿੱਤਰ ਨੇ ਤੇ ਜਿਹੜੇ ਭਰਾ ਨੇ, ਇਹ ਤਿੰਨੇ ਰਿਸ਼ਤੇ ਇਨਸਾਨ ਦੇ ਬੜੇ ਨੇੜਲੇ ਰਿਸ਼ਤੇ ਨੇ, ਨਜ਼ਦੀਕ ਦੇ ਰਿਸ਼ਤੇ ਨੇ। ਸਤਿਗੁਰੂ ਮਹਾਰਾਜ ਜੀ ਆਖਦੇ ਨੇ ਇਹਨਾਂ ਦੀ ਵੀ ਆਸ ਜਿਹੜੀ ਹੈ ਮਨ ਵਿੱਚ ਨਾ ਰੱਖਣਾ ਕਰ। ਆਸ ਰੱਖਣੀ ਹੈ ਤੇ ਸਿਰਫ ਕੇਵਲ ਤੇ ਕੇਵਲ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਸ ਰੱਖਣਾ ਕਰ। ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ, ਇਸ ਤਰ੍ਹਾਂ ਦੀ ਮਨ ਵਿੱਚ ਭਾਵਨਾ ਰੱਖਣਾ ਕਰ।
1: ਨਾ ਕਰ ਆਸ ਕਿਸੇ ਸ਼ਾਹ ਵਿਵਹਾਰ ਕੀ ਪਰਾਈ।
0: ਤੇ ਨਾ ਹੀ ਕਿਸੇ ਪਰਾਈ ਇਨਸਾਨ ਦੀ ਆਸ ਮਨ ਵਿੱਚ ਰੱਖਣਾ ਕਰ, ਨਾ ਹੀ ਕਿਸੇ ਮੰਤਰੀ ਸੰਤਰੀ ਦੀ ਆਸ ਉਮੀਦ ਰੱਖਣਾ ਕਰ। ਇਹ ਉਮੀਦ ਨਾ ਰੱਖ ਕਿ ਇਹ ਅਫਸਰ ਜਿਹੜੇ ਨੇ ਔਖੇ ਵੇਲੇ ਮੇਰੀ ਬਾਂਹ ਫੜਨਗੇ। ਆਸ ਰੱਖਣੀ ਹੈ ਤੇ ਕੇਵਲ ਪਰਮੇਸ਼ਰ ਦੇ ਨਾਮ ਦੀ ਆਸ ਮਨ ਵਿੱਚ ਰੱਖਣਾ ਕਰ।
1: ਬਿਨ ਹਰ ਨਾਵੈ ਕੋ ਬੇਲੀ ਨਾਹੀ।
0: ਸਤਿਗੁਰੂ ਮਹਾਰਾਜ ਜੀ ਆਖਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਸ ਸੰਸਾਰ ਦੇ ਵਿੱਚ ਜੀਵ ਦਾ ਮਦਦਗਾਰ ਜਿਹੜਾ ਹੈ ਉਹ ਕੋਈ ਵੀ ਨਹੀਂ ਹੈ। ਕੇਵਲ ਤੇ ਕੇਵਲ ਪਰਮੇਸ਼ਰ ਹੀ ਔਖੇ ਵੇਲੇ ਇਨਸਾਨ ਦੀ ਬਾਂਹ ਫੜਦਾ ਹੈ।
1: ਹਰ ਜਪੀਐ ਸਾਰੰਗ ਪਾਣੀ ਹੈ।
0: ਇਸ ਕਰਕੇ ਜਿਸਨੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਨੂੰ ਵਸਾਇਆ ਹੈ, ਉਸ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ, ਜਿਹਨੇ ਸਾਧ ਸੰਗਤ ਜੀ ਹੱਥਾਂ ਦੇ ਵਿੱਚ ਸ਼ਸਤਰ ਧਾਰਨ ਕੀਤੇ ਨੇ, ਜਿਹਨੇ ਸਾਧ ਸੰਗਤ ਜੀ ਸਾਰ ਤਤ ਵਸਤੂ ਨੂੰ ਸਾਰੇ ਸਰੀਰਾਂ ਦੇ ਵਿੱਚ ਅੰਗਾਂ ਦੇ ਵਿੱਚ ਚੇਤਨਤਾ ਹੀ ਦਿੱਤੀ ਹੈ, ਉਸੇ ਨੂੰ ਜਪਣਾ ਕਰ।
1: ਅਨ ਦਿਨ ਨਾਮ ਜਪਹੋ ਬਨ ਵਾਰੀ।
0: ਜੋ ਬਨ ਸੰਸਾਰ ਰੂਪੀ ਜੰਗਲ ਦਾ ਵਾਲੀ ਮਾਲਕ ਹੈ, ਉਸਦਾ ਨਾਮ ਰਾਤ ਦਿਨ ਜਪਣਾ ਕਰ।
1: ਸਭ ਆਸਾ ਮਨਸਾ ਪੂਰੈ ਥਾਰੀ।
0: ਤੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਪੂਰੀਆਂ

0: ਹੋਰ ਕਰਨ ਵਾਲਾ ਜੋ ਪਰਮੇਸ਼ਰ ਦਾ ਨਾਮ ਹੈ ਉਸਨੂੰ ਜਪਣਾ ਕਰ, ਜਿਸ ਕਰਕੇ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਉਹ ਸਹਿਜ ਅਵਸਥਾ ਦੇ ਵਿੱਚ ਬਤੀਤ ਹੋ ਜਾਵੇਗੀ।
1: ਜਿਨ ਹਰ ਸੇਵਿਆ ਤਿੰਨ ਸੁਖ ਪਾਇਆ,
0: ਭਾਈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਸਦੀਵ ਸੁਖ ਦੀ ਪ੍ਰਾਪਤੀ ਹੁੰਦੀ ਹੈ।
1: ਸਹਿਜੇ ਹੀ ਹਰ ਨਾਮ ਸਮਾਇਆ,
0: ਸੇਵਾ ਕਰਨ ਵਾਲਿਆਂ ਦੇ ਹਿਰਦੇ ਦੇ ਵਿੱਚ ਸੋਤੇ ਸਿੱਧ ਪਰਮੇਸ਼ਰ ਦੇ ਨਾਮ ਦੀ ਰੌਂ ਚੱਲਦੀ ਹੈ। ਪਰਮੇਸ਼ਰ ਦੇ ਨਾਮ ਦਾ ਚਿੰਤਨ ਅਜੱਪਾ ਜਾਪਨ ਵਿਸਰੈ ਆਦਿ ਜੁਗਾਦ ਸਮਾਏ, ਇਹ ਦਾਤ ਸੇਵਾਦਾਰਾਂ ਨੂੰ ਪ੍ਰਾਪਤ ਹੁੰਦੀ ਹੈ।
1: ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ ਹੈ।
0: ਜਿਹੜਾ ਭਾਈ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪੈਂਦਾ ਹੈ, ਪਰਮਾਤਮਾ ਆਪ ਉਹਨਾਂ ਦੀ ਪਤ ਰੱਖਦਾ ਹੈ। ਜਾ ਕਰਕੇ ਪੁੱਛਣਾ ਕਰੋ ਧਰਮ ਗ੍ਰੰਥਾਂ ਨੂੰ, ਜਾ ਕਰਕੇ ਪੁੱਛਣਾ ਕਰੋ ਪੁਰਾਤਨ ਵੇਦਾਂ ਨੂੰ, ਸ਼ਾਸਤਰਾਂ ਨੂੰ। ਜੋ ਵੀ ਸਾਧ ਸੰਗਤ ਜੀ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ।
1: ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ,
0: ਜਿਹਨੂੰ ਪਰਮੇਸ਼ਰ ਨੇ ਆਪਣੀ ਸੇਵਾ ਦਿੱਤੀ ਹੈ ਉਹੀ ਭਾਈ ਸੇਵਾਦਾਰ ਬਣਦਾ ਹੈ। ਆਪਣੇ ਮਰਜ਼ੀ ਦੇ ਨਾਲ ਕੋਈ ਸੇਵਾ ਨਹੀਂ ਕਰ ਸਕਦਾ। ਜੋਰ ਨ ਮੰਗਣ ਦੇਣ ਨ ਜੋਰ, ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜਮਾਲ ਮਨਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨ ਕੋਏ। ਜਿਹਨੂੰ ਪਰਮਾਤਮਾ ਅੰਮ੍ਰਿਤ ਵੇਲਾ ਬਖਸ਼ ਦੇਵੇ ਉਹੀ ਉੱਠ ਸਕਦਾ ਹੈ, ਆਪਣੀ ਮਰਜ਼ੀ ਨਾਲ ਨਹੀਂ ਕੋਈ ਉੱਠ ਸਕਦਾ। ਜਿਹਨੂੰ ਪਰਮੇਸ਼ਰ ਨਿਤਨੇਮ ਦੇ ਦੇਵੇ ਉਹਦੇ ਨਿਤਨੇਮ ਚ ਕਦੀ ਨਾਗਾ ਨਹੀਂ ਪੈਂਦਾ। ਆਪਣੇ ਜ਼ੋਰ ਨਾਲ ਜੇ ਕੋਈ ਚਾਹੇ ਤੇ ਨਹੀਂ ਕਰ ਸਕਦਾ। ਇਹ ਸਾਧ ਸੰਗਤ ਜੀ ਗੁਰੂ ਦੀਆਂ ਦਾਤਾਂ ਨੇ ਜਿਹਨੂੰ ਪਰਮਾਤਮਾ ਬਖਸ਼ ਦੇਵੇ।
1: ਗੁਰ ਕੈ ਸ਼ਬਦ ਭਰਮ ਭਾਉ ਭਾਗੈ,
0: ਗੁਰੂ ਦੇ ਸ਼ਬਦ ਨੂੰ ਜਪ ਕਰਕੇ ਹਿਰਦੇ ਦਾ ਭਰਮ ਤੇ ਡਰ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ।
1: ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ।
0: ਗੁਰਸਿੱਖ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੈ ਉਹ ਇਸ ਤਰ੍ਹਾਂ ਗ੍ਰਸਤ ਵਿੱਚ ਰਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੈ। ਉਹ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿੰਦਾ ਹੈ। ਤਿਵੇਂ ਗ੍ਰਸਤੀ ਜਿਹੜੇ ਨੇ ਗੁਰਮੁਖ, ਉਹ ਗ੍ਰਸਤ ਧਰਮ ਵਿੱਚ ਰਹਿੰਦਿਆਂ ਹੋਇਆਂ ਵੀ ਸਤਸੰਗਤ ਜੀ ਮਨ ਜਿਹੜਾ ਹੈ ਉਹਨਾਂ ਦਾ ਉਹ ਮਾਇਆ ਦੇ ਜੰਜਾਲਾਂ ਵਿੱਚ ਨਹੀਂ ਪੈਂਦਾ। ਮਨ ਕਰਕੇ ਗੁਰਮੁਖ ਜਿਹੜੇ ਨੇ ਗ੍ਰਸਤ ਪੁਣੀ ਵਿੱਚ ਰਹਿ ਕਰਕੇ ਵੀ ਪਰਮੇਸ਼ਰ ਦੇ ਨਾਮ ਦੇ ਚਿੰਤਨ ਦੇ ਵਿੱਚ ਲੱਗੇ ਰਹਿੰਦੇ ਨੇ।
1: ਵਿੱਚ ਹਉਮੈ ਸੇਵਾ ਥਾਏ ਨਾ ਪਾਏ,
0: ਭਾਈ ਹੰਕਾਰ ਦੇ ਵਿੱਚ ਸੇਵਾ ਜਿਹੜੀ ਉਹ ਥਾਏ ਨਹੀਂ ਪੈਂਦੀ।
1: ਜਨਮ ਮਰੈ ਫਿਰ ਆਵੇ ਜਾਏ,
0: ਜਿਹੜੇ ਸਾਧ ਸੰਗਤ ਜੀ ਹੰਕਾਰ ਕਰਦੇ ਨੇ ਉਹ ਵਾਰ ਵਾਰ ਜੰਮਦੇ ਨੇ ਤੇ ਵਾਰ

0: ਸੇਵਾਦਾਰ ਹੈ, ਉਹੀ ਸੇਵਕ ਹੈ, ਉਹੀ ਜਪੀ ਹੈ, ਉਹੀ ਤਪੀ ਹੈ, ਜਿਹਦਾ ਜਪ, ਜਿਹਦਾ ਤਪ, ਜਿਹਦੀ ਕੀਤੀ ਹੋਈ ਸੇਵਾ ਪਰਮੇਸ਼ਰ ਨੂੰ ਭਾ ਜਾਵੇ।
1: ਹਾਉ ਕਿਆ ਗੁਣ ਤੇਰੇ ਆਖਾਂ ਸਵਾਮੀ,
0: ਹੇ ਮੇਰੇ ਮਾਲਕ ਤੇਰੇ ਗੁਣਾਂ ਨੂੰ ਮੈਂ ਕੀ ਆਖਾਂ। ਇੱਕ ਦੂਜੀ ਭਾਉ ਲਖ ਹੋਹੇ, ਲਖ ਹੋਵਹੇ ਲਖ ਵੀਸ, ਲਖ ਲਖ ਗੇੜਾ ਆਖੀ ਅਹੇ।

0: ਕਈਆਂ ਨੂੰ ਬੋਲਣ ਦਾ ਬੜਾ ਹੰਕਾਰ ਹੁੰਦਾ ਹੈ,
1: ਕਿਸ ਹੀ ਜੋਰ ਦੀ ਬਾਨ ਮਾਇਆ ਕਾ।
0: ਕਈਆਂ ਨੂੰ ਸਾਧ ਸੰਗਤ ਜੀ ਮਾਇਆ ਦਾ ਬੜਾ ਹੰਕਾਰ ਹੁੰਦਾ ਹੈ, ਬੜਾ ਹਿਰਦੇ ਦੇ ਵਿੱਚ ਉਹਨਾਂ ਦਾ ਦਬਦਬਾ ਹੁੰਦਾ ਹੈ ਕਿ ਸਾਡੇ ਕੋਲ ਬੜੀ

0: ਹੇ ਮਹਾਰਾਜ ਸੱਚੇ ਪਾਤਸ਼ਾਹ, ਕਈਆਂ ਨੂੰ ਬੋਲਣ ਦਾ ਹੰਕਾਰ, ਕਈਆਂ ਨੂੰ ਮਾਇਆ ਦਾ ਹੰਕਾਰ, ਪਰ ਮੈਨੂੰ ਗਰੀਬ ਨੂੰ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਸਾਨੂੰ ਗਰੀਬਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਿਰਫ ਤੇ ਸਿਰਫ ਆਪ ਜੀ ਦੀ ਹੀ ਟੇਕ ਹੈ। ਆਪ ਹੀ ਸਾਰਿਆਂ ਕਾਰਨਾਂ ਨੂੰ ਕਰਨ ਵਾਲੇ ਹੋ, ਆਪ ਹੀ ਸਾਡੇ ਮਾਲਕ ਹੋ, ਆਪ ਹੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਹੋ।
1: ਨਿਮਾਣੇ ਮਾਣ ਕਰੇ ਤੁਧ ਭਾਵੈ,
0: ਮਹਾਰਾਜ ਨੂੰ ਜੇ ਭਾ ਜਾਵੇ ਤੇ ਉਹ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ।
1: ਹੋਰ ਕੀਤੀ ਝੱਕ ਝੱਕ ਆਵੇ ਜਾਵੇ,
0: ਜਿਹੜੇ ਹੰਕਾਰ ਕਰਦੇ ਨੇ ਉਹ ਸਤਸੰਗ ਜੀ ਸੰਸਾਰ ਵਿਚ ਆ ਕਰਕੇ ਵਾਰ ਵਾਰ ਜੰਮਦੇ ਨੇ, ਵਾਰ ਵਾਰ ਮਰਦੇ ਹਨ, ਇਸੇ ਤਰ੍ਹਾਂ ਹੀ ਚੱਖਾਂ ਹੀ ਮਾਰਦੇ ਰਹਿੰਦੇ ਨੇ।
1: ਤਿਨਕਾ ਪੱਖ ਕਰੈ ਤੂੰ ਸਵਾਮੀ, ਤਿਨਕੀ ਉਪਰ ਗੱਲ ਤੁਧ ਆਣੀ ਹੈ।
0: ਜਿਨ੍ਹਾਂ ਦਾ ਪਰਮੇਸ਼ਰ ਪੱਖ ਕਰ ਲਵੇ, ਜਿਨ੍ਹਾਂ ਦੇ ਪਿੱਠ ਪਿੱਛੇ ਖਲੋ ਜਾਵੇ ਪਰਮੇਸ਼ਰ, ਉਹਨਾਂ ਦੀ ਸਾਧ ਸੰਗਤ ਜੀ ਸਾਰੀ ਕੀਤੀ ਹੋਈ ਗੱਲ ਜਿਹੜੀ ਹੈ ਉਹ ਸਾਰੇ ਸੰਸਾਰ ਭਰ ਦੇ ਵਿੱਚ ਕਬੂਲ ਹੁੰਦੀ ਹੈ, ਉਹ ਪ੍ਰਵਾਨਨੀਕ ਹੁੰਦੀ ਹੈ। ਜੋ ਵੀ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਵੱਲੋਂ ਬੋਲਿਆ ਜਾਂਦਾ ਹੈ ਉਹ ਸੱਚ ਹੁੰਦਾ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਉਹਨਾਂ ਦੀ ਬਾਣੀ ਵਿੱਚ ਉਹਨਾਂ ਦੀ ਬੋਲੀ ਵਿੱਚ ਜ਼ੋਰ ਹੁੰਦਾ ਹੈ। ਜੋ ਵੀ ਬੋਲਦੇ ਨੇ ਉਹ ਸੱਚ ਹੋ ਜਾਂਦਾ ਹੈ, ਜਿਨ੍ਹਾਂ ਦਾ ਪਰਮਾਤਮਾ ਪੱਖ ਕਰਦਾ ਹੈ।
1: ਹਰ ਹਰ ਨਾਮ ਜਿਨੀ ਸਦਾ ਧਿਆਇਆ,
0: ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ

0: ਭਾਈ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਹੀ ਸਦੀਵੀ ਸੁੱਖ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੇ ਸਤਸੰਗ ਜੀ ਸੇਵਾ ਤੋਂ ਜਿਨ੍ਹਾਂ ਨੇ ਮੁੱਖ ਮੋੜਿਆ ਹੈ ਉਹ ਵਾਰ ਵਾਰ ਇੱਥੇ ਵੀ ਤੇ ਪਰਲੋਕ ਵਿੱਚ ਵੀ ਹਮੇਸ਼ਾ ਪਛਤਾਵਾ ਉਹਨਾਂ ਦੇ ਮਨ ਵਿੱਚ ਰਹਿੰਦਾ ਹੈ।
1: ਤੂੰ ਸਭ ਮੈਂ ਵਰਤੈ ਹਰ ਜਗਨਨਾਥ।
0: ਹੇ ਪਰਮੇਸ਼ਰ, ਆਪ ਜੀ ਸਾਰਿਆਂ ਵਿੱਚ ਵਰਤ ਰਹੇ ਹੋ, ਆਪ ਸੰਸਾਰ ਦੇ ਮਾਲਕ ਹੋ।
1: ਸੋ ਹਰ ਜਪੈ ਜਿਸ ਗੁਰ ਮਸਤਕ ਹਾਥ।
0: ਭਾਈ ਉਹੀ ਪਰਮੇਸ਼ਰ ਦਾ ਨਾਮ ਜਪਦਾ ਹੈ ਜਿਹਦੇ ਉੱਤੇ ਜਿਹਦੇ ਸਿਰ ਦੇ ਉੱਤੇ

0: ਤੁਰਕੀ ਬਾਣੀ ਆਏ ਤੈਨ ਸਗਲੀ ਚਿੰਤ ਮਿਟਾਏ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ ਤੇ।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਸੂਬੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਸਹੁਰਾ ਬੱਦਾ ਨੂੰ ਨੂੰ ਦਾ ਲੱਗਾ। ਜਦੋਂ ਘਰ ਵਿਚ ਪੁੱਛ ਪੜਤਾਲ ਕਰਨ ਵਾਲਾ ਅਤੇ ਨਿਗਰਾਨੀ ਰੱਖਣ ਵਾਲਾ ਘਰੋਂ ਥੋੜੇ ਸਮੇਂ ਲਈ ਚਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

HRC.

ਕੰਮ ਵਿੱਚ ਨਿਪੁੰਨ ਹੋਣਾ, ਆਪਣੇ ਬੋਲਾਂ ਤੇ ਪਹਿਰਾ ਦੇਣਾ, ਆਪਣੇ ਵਾਅਦੇ ਨੂੰ ਮੁਸ਼ਕਿਲਾਂ ਦੇ ਬਾਵਜੂਦ ਪੂਰਾ ਕਰਨਾ ਅਤੇ ਸਰਬੱਤ ਦਾ ਭਲਾ ਸੋਚਣਾ, ਇਹ ਸਭ ਕੁਝ ਦ੍ਰਿੜਤਾ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਡੂੰਘੀਆਂ ਸਿਖਰਾਂ। ਵਿਚਾਰਾਂ ਲਈ ਜੁੜੇ ਰਹੋ ਹਰ

ਏ ਸਭਾ ਜਾ ਉਰਦੂ ਜ਼ਬਾਨ ਬਣੀ ਜਾਪਦੀ। ਕਚਲੀ ਜੀ ਬੋਲੀ ਛੱਡ ਚਲੇ ਗਏ ਬਲੈਤ ਗੋਰ, ਚੜੀ ਵੀ ਜ਼ਹਿਰ ਤੈਨੂੰ ਅੰਗਰੇਜ਼ੀ ਸਾਂਪਦੀ। ਓ ਬਾਬੂ ਜੀ ਪੰਜਾਬ ਫਿਰ ਸਿੱਖ ਦਾ ਜ਼ਬਾਨਾ, ਹੋਰ ਵੀਰ ਜੀ ਪੰਜਾਬੀ ਬੋਲੀ।

0: ਦੇ ਮਗਰ ਲੱਗਾ ਏਦੂ ਵੱਧ ਬੇਵਕੂਫਾ ਕਿਹੜੀ ਗੱਲ ਪਾਪ ਦੀ ਓ ਬਾਬੂ ਜੀ ਪੰਜਾਬ ਫਿਰ ਸਿੱਖ ਦਾ ਜਬਾਨਾ ਹੋਰ ਬਾਬੂ ਜੀ ਪੰਜਾਬ ਫਿਰ ਸਿੱਖ ਦਾ ਜਬਾਨਾ ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ ਓ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ
1: ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ

0: ਵੱਡਾ ਹੈ ਅੰਗਰੇਜ਼।
1: ਸੱਚ ਨੂੰ ਜਾਣਨ ਲਈ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਬੰਦਾ ਕੁਝ ਵੀ ਮੰਨਦਾ ਹੈ ਉਹ ਸੱਚ ਨੂੰ ਨਹੀਂ ਜਾਣ ਸਕਦਾ। ਜਿਹੜਾ ਮਨ ਵਿਸ਼ਵਾਸ ਕਰ ਲੈਂਦਾ ਹੈ ਉਹ ਕਦੀ ਲੱਭਦਾ ਨਹੀਂ। ਭਾਲ ਹਮੇਸ਼ਾ ਸੰਦੇਹ ਨਾਲ ਹੁੰਦੀ ਹੈ, ਸ਼ਰਧਾ ਨਾਲ ਨਹੀਂ। ਵਿਗਿਆਨ ਦਾ ਆਧਾਰ ਸੱਚਾਈ ਹੈ, ਇਸ ਲਈ ਪੂਰੇ ਸੰਸਾਰ ਵਿੱਚ ਵਿਗਿਆਨ ਕੇਵਲ ਇੱਕ ਹੀ ਹੈ। ਧਰਮ ਦਾ ਆਧਾਰ ਸ਼ਰਧਾ ਹੈ, ਇਸ ਲਈ ਅਣਗਿਣਤ ਧਰਮ ਹਨ। ਜਿਸ ਦਿਨ ਧਰਮ ਦਾ ਆਧਾਰ ਵੀ ਸੱਚਾਈ ਹੋ ਗਿਆ ਉਸ ਦਿਨ ਪੂਰੀ ਦੁਨੀਆਂ ਵਿੱਚ ਧਰਮ ਵੀ ਕੇਵਲ ਇੱਕ ਹੀ ਹੋਏਗਾ।

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਹੁੱਜਾਂ ਬਾਂਦਰਾਂ ਟੁੱਕਰ ਕਲੰਦਰਾਂ।
1: ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੀ ਕਮਾਈ ਤੇ ਗੁਜ਼ਾਰਾ ਕਰਦਾ ਹੋਵੇ ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਬੇਂਜੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ

0: ਜਸਪਿੰਦਰ ਭੱਲਾ ਭਗਵੰਤ ਮਾਨ
1: ਸਾਡੀ ਰੈਲੀ ਚ ਪਹਿਲੀ ਬੜੇ ਨੰਗ ਤੇ ਮਲੰਗ ਇਕੱਠੇ ਹੋਏ ਆ।
0: ਭਜਨਾ ਅਮਲੀ
2: ਤਾਂ ਬੜੇ ਵੱਡੇ ਸ਼ਿਕਾਰੀ ਰਹੇ ਆ ਸੰਤਿਏ।
0: ਗੁਰਪ੍ਰੀਤ ਘੁੱਗੀ
3: ਮੈਂ ਤੇ ਉਹਨੂੰ ਕਰਦਾ ਸੌਰੀ ਦਿਓ।
0: ਮਾਈ ਮੋਣੋ
4: ਮੈਂ ਪੋਸਤੀਆਂ
0: ਪੋਸਤੀ
5: ਆਪਣੀ ਮਾਰੀ ਜਾਂਦੇ ਹੋ ਮੇਰੀ ਵੀ ਸੁਣੋ।
0: ਪੋਟੂ ਸ਼ਾਹ
6: ਪੋਟੂ ਸ਼ਾਹ ਯਾਰ ਜੇਲ ਜਾ ਕੇ ਬੁੱਲੇ ਸ਼ਾਹ ਤਾਂ ਨੀ ਬਣ ਗਿਆ।
0: ਹੋਰ ਹਾਸ ਰਸ ਕਲਾਕਾਰਾਂ ਦੀ ਕਾਮੇਡੀ
7: ਬਹੁਤਾ ਨਾ ਬੋਲ ਮੈਂ ਪਤਾ ਨੀ ਕਿਹੜੀ ਗੱਲਾਂ ਚ।
0: ਹਰ ਰੋਜ਼ ਸ਼ਾਮ ਨੂੰ 7 to 8 ਵਜੇ ਤੱਕ ਸਿਡਨੀ ਸਮੇਂ ਮੁਤਾਬਿਕ।
8: ਯਾਰ ਪੋਟੂ ਸ਼ਾਹ ਓਏ ਕੱਲ ਤੇਰੇ ਮੈਂ ਵਿਆਹ ਦੀ ਮੂਵੀ ਦੇਖੀ।
9: ਯਾਰ ਤੈਨੂੰ ਮੈਂ ਦੱਸਦਾ ਤੇ ਕਾਲਾ ਨੂੰ ਜਦੋਂ ਡੋਲੀ ਤੁਰਨ ਲੱਗੀ ਮੇਰੀਆਂ ਸਾਲੀਆਂ ਮੈਨੂੰ ਘੇਰ ਕੇ ਖੜ ਗਈਆਂ ਤੇ ਕਹਿੰਦੀਆਂ
10: ਛੰਦ ਪਰ ਅੱਗੇ ਆਈਏ ਜਾਈਏ ਛੰਦ ਪਰ ਅੱਗੇ ਤੰਮ ਪੈਰ ਮੇਰੀ ਏ ਸੋਨੇ ਵਰਗੀ ਲਾਈ ਨਾ ਜੀਜਾ ਕੰਮ ਤੂੰ ਲਾਈ ਨਾ ਜੀਜਾ ਕੰਮ
8: ਨਾ ਫਿਰ ਤੇ ਤੋਂ ਕੁਛ ਨਾ ਸਰਿਆ।
9: ਲੈ ਮੈਂ ਖੜੇ ਨੇ ਆਪਣੇ ਦਿਮਾਗ ਦੇ ਵਿੱਚ ਛੰਦ ਘੜਿਆ। ਮੈਂ ਕਿਹਾ ਸੁਣੋ ਵੀ ਛੰਦ ਪਰ ਅੱਗੇ ਆਈਏ ਜਾਈਏ ਛੰਦ ਪਰ ਅੱਗੇ ਰੁਪਈਆ ਭੈਣ ਤੁਹਾਡੀ ਨੂੰ ਕੰਮ ਨੀ ਲਾਉਂਦੇ ਦਾਜ ਚ ਦੇ ਦਿਓ ਭਈਆ।
0: ਹਰਮਨ ਰੇਡੀਓ 24 ਘੰਟੇ 7 ਦਿਨ।

0: ਪਤਾ ਸੰਤੀ ਜਦੋਂ ਬੰਦਾ ਨਵਾਂ ਨਵਾਂ ਸਹੁਰੀ ਜਾਂਦਾ ਬੇ ਸਾਲੀਆਂ ਨੂੰ ਚਾਹ ਹੁੰਦਾ
1: ਬੇ ਸਾਰਿਆਂ ਨੂੰ ਚਾਹ ਹੁੰਦਾ
0: ਹਾਂ ਜਦੋਂ ਮੈਂ ਪਹਿਲੀ ਵਾਰੀ ਗਿਆ ਸਾਰਾ ਟੱਬਰ ਮੇਰੇ ਜਾਲੇ ਹੋ ਗਿਆ
1: ਅੱਛਾ
0: ਸਾਲੀਆਂ ਭੱਜ ਭੱਜ ਪੈਣ ਮੈਨੂੰ ਮੈਨੂੰ ਪਿਆਰ ਨਾਲ ਪੁੱਛਦੀਆਂ ਕਹਿੰਦੇ ਜੀਜਾ ਜੀ ਤੁਸੀਂ ਸ਼ਾਕਾਹਾਰੀ ਹੋ ਜਾਂ ਮਾਸਾਹਾਰੀ
1: ਨਾ ਫਿਰ ਤੈਂ ਕੀ ਕਿਹਾ
0: ਮੈਂ ਕਿਹਾ ਬੀਬੇ ਆ ਗੱਲ ਏਦਾਂ ਬਈ ਜੇ ਤਾਂ ਦਾਲ ਸਬਜ਼ੀ ਮਿਲ ਜੇ ਉਹਦੇ ਵੀ ਰਗੜੇ ਬੰਨ ਦਈਦੇ ਆ ਜੇ ਕਿਤੇ ਸੁੱਖਣਾ ਮੀਟ ਵਗੈਰਾ ਮਿਲ ਜੇ ਉਹਦੇ ਹੁੰਝੇ ਲਾ ਦਈਦੇ ਆ ਇਸ ਕਰਕੇ ਨਾ ਮੈਂ ਸ਼ਾਕਾਹਾਰੀ ਆ ਨਾ ਮੈਂ ਮਾਸਾਹਾਰੀ ਆ ਮੈਂ ਤਾਂ ਬੀਬਿਆ ਮੌਕਾਹਾਰੀ ਆ ਕਹਿੰਦੀ ਏ ਤੈਨੂੰ ਪਤਾ ਜਦੋਂ ਬੰਦਾ ਨਵਾਂ ਨਵਾਂ ਸਹੁਰੀ ਜਾਂਦਾ ਫੇਰ ਬੰਦਾ ਟੋਰ ਟੂਰ ਕੱਢ ਕੇ ਜਾਂਦਾ ਵਾ ਵੀ ਕੋਈ ਕਸਰ ਨਾ ਰਹਿ ਜੇ
1: ਆਹੋ ਭਾਈ ਫੇ ਸਾਲੀਆਂ ਵੀ ਤਾਂ ਹੁੰਦੀਆਂ ਆ ਉਹਨਾਂ ਚ ਵੀ ਤਾਂ ਟੋਰ ਬਣਾਉਣੀ ਹੁੰਦੀ ਆ
0: ਤੈਨੂੰ ਪਤਾ ਵੀ ਸਾਲੀਆਂ ਚ ਜਾ ਕੇ ਤਾਂ ਬੰਦਾ ਉਹੀ ਚਾਂਬਲ ਜਾਂਦਾ ਵਾ
1: ਆਹੋ
0: ਤੇ ਇੱਕ ਦਿਨ ਕਿਤੇ ਸੰਤੀ ਮੈਂ ਸਾਲੀਆਂ ਨੂੰ ਲੈ ਕੇ ਮੈਂ ਕਿਹਾ ਵੀ ਸ਼ਾਮ ਜੇ ਦਾ ਟਾਈਮ ਸੀ ਮੈਂ ਕਿਹਾ ਚਲੋ ਵੀ ਖੇਤ ਗੇੜਾ ਮਾਰ ਗਈ
1: ਅੱਛਾ
0: ਮੈਂ ਚੋਰੀਓ ਪਰਦੇ ਜਿਹਦੇ ਨਾਲ ਲੰਡੂ ਜਾ ਪੈਗ ਵੀ ਮੋਟਾ ਲਾ ਲਿਆ ਸੀ ਵਾਹ ਮੈਂ ਰੰਨਾ ਚ ਧੰਨਾ ਮੂਹਰੇ ਮੈਂ ਤੁਰਿਆ ਜਾਵਾਂ ਸਾਈਡ ਤੇ ਸਾਲੀਆਂ
1: ਸਾਲੀਆਂ ਵੀ ਕਲੋਲ ਕਰਦੀਆਂ ਹੋਣਗੀਆਂ ਜੀਜੇ ਨਾਲ
0: ਆਪਾਂ ਕੀ ਗੱਲ ਹੈ ਸੰਤੀ ਮੈਂ ਗਾਹਾਂ ਜਾ ਕੇ ਤੁਰੇ ਜਾਂਦੇ ਜਾਂਦੇ ਨਾ ਮਿੱਟੀ ਚੱਕੀ
1: ਅੱਛਾ
0: ਪਹਿਲਾਂ ਮੱਥੇ ਨੂੰ ਲਾਈ ਫੇਰ ਮੈਂ ਨੱਕ ਨੂੰ ਲਾ ਕੇ ਸੁੰਘ ਕੇ ਕਿਹਾ ਮੈਂ ਕਿਹਾ ਸਾਲੀਓ ਬਈ ਸਹੁਰਿਆਂ ਦੇ ਪਿੰਡ ਦੀ ਮਿੱਟੀ ਦਾ ਮੈਂ ਕਿਹਾ ਖੁਸ਼ਬੂ ਹੀ ਲਹਿਦਾ ਹੁੰਦੀ
1: ਅੱਛਾ
0: ਉਹ ਖਿੜਖਿੜ ਹੱਸਣ ਲੱਗ ਗਈ
1: ਉਹ ਕਸ ਤੋਂ ਹੱਸਣ ਲੱਗ ਗਈ
0: ਕਹਿੰਦੀ ਜੀਜਾ ਜੀ ਜਿਹੜੀ ਮਿੱਟੀ ਸੁੰਘੀ ਆ ਮਿੱਟੀ ਕਾਹਨੂੰ ਆਏ ਤਾਂ ਘੋੜੇ ਦੀ ਲੱਦ ਆ
2: ਅਰੁਣ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
3: ਇਸ ਗੀਤ ਵਿੱਚ ਹਿੰਸਕ ਅਤੇ ਮਾਰ ਧਾੜ ਵਾਲਾ ਵਿਸ਼ਾ ਹੈ ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ

0: ਤੁਸੀਂ ਸੁਣ ਰਹੇ ਹੋ ਕਾਮੇਡੀ ਆਵਰ ਹਾਸੇ ਅਤੇ ਗੀਤ ਹਰਮਨ ਰੇਡੀਓ।
1: ਅੰਕੂ ਬੇਟੇ ਅੱਜ ਤੂੰ ਸਕੂਲ ਗਿਆ ਸੀ, ਵਾਪਸ ਕਿਉਂ ਆ ਗਿਆ?
2: ਡੈਡੀ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਸਕੂਲ ਕਿਉਂ ਬੰਦ ਹੋ ਗਿਆ? ਅੱਜ ਤਾਂ ਸੋਮਵਾਰ ਹੈ।
2: ਡੈਡੀ ਅੱਜ ਹੈਡ ਮਾਸਟਰ ਤੇ ਸਾਇੰਸ ਮਾਸਟਰ ਦਾ ਆਪਸ ਚ ਖੜਕਾ ਹੋਇਆ, ਨਾਲੇ ਪੰਜਾਬੀ ਵਾਲੀ ਭੈਣ ਜੀ ਦੇ ਔਰ ਕੋਲੇ ਲੜਕਾ ਹੋਇਆ। ਪੀਟੀ ਮਾਸਟਰ ਨੇ ਰਾਤ ਦਾਰੂ ਪੀ ਕੇ ਆਪਣੇ ਘਰ ਵਾਲੀ ਕੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਉਹ ਤਾਂ ਅੱਜ ਤਾਂ ਮੰਗਲਵਾਰ ਹੈ, ਤੂੰ ਅੱਜ ਵੀ ਵਾਪਸ ਆ ਗਿਆ?
2: ਅੱਜ ਆਪਣੇ ਸ਼ਹਿਰ ਚ ਕਿਸੇ ਮੰਤਰੀ ਨੇ ਆਉਣਾ, ਇਸ ਕਰਕੇ CRP ਦੇ ਪੁਲਿਸ ਵਾਲਿਆਂ ਨੇ ਸਾਡੇ ਸਕੂਲ ਚ ਡੇਰਾ ਲਾਉਣਾ। ਸਰਕਾਰੀ ਹੁਕਮ ਹੈ ਕਿ ਮਾਸਟਰਾਂ ਨੇ ਜਲਸੇ ਦਾ ਇਕੱਠ ਵਧਾਉਣਾ। ਜਿਹੜੀ ਬੈਂਕ ਚ ਮਾਸਟਰਾਂ ਨੂੰ ਤਨਖਾਹ ਮਿਲਦੀ ਹੈ, ਕਿਸੇ ਨੇ ਉਹ ਬੈਂਕ ਲੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਤੂੰ ਕਾਹਤੋਂ ਸਕੂਲੋਂ ਮੋੜਾ ਹੈ? ਅੱਜ ਤਾਂ ਬੁੱਧਵਾਰ ਹੈ।
2: ਡੈਡੀ ਅੱਜ ਅਖਬਾਰ ਦੇ ਪਹਿਲੇ ਪੰਨੇ ਤੇ ਖਬਰ ਛਪੀ ਹੈ, ਕੱਲ ਅਯੁੱਧਿਆ ਮਸਲੇ ਤੇ ਪਾਰਲੀਮੈਂਟ ਚ ਦੁਹਾਈ ਮਚੀ ਹੈ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਰੱਖੀ ਹੈ, ਨਾਲੇ ਕਿਸੇ ਵੱਡੇ ਸਾਰੇ ਸੂਬੇ ਦੀ ਸਰਕਾਰ ਟੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਉਹ ਤਾਂ ਸਰਕਾਰਾਂ ਤਾਂ ਨੀਤੀ ਟੁੱਟਦੀਆਂ ਰਹਿੰਦੀਆਂ, ਤੈ ਸਰਕਾਰਾਂ ਤੋਂ ਕੀ ਲੈਣਾ? ਤੂੰ ਚੁੱਪ ਕਰਕੇ ਅੱਜ ਸਕੂਲ ਜਾ, ਅੱਜ ਤਾਂ ਵੀਰਵਾਰ ਹੈ।
2: ਅੱਜ ਹੈਡ ਮਾਸਟਰ ਨੇ PTA ਫੰਡ ਚੋਂ ਕੈਸ਼ ਕਢਾਉਣਾ, ਨਾਲੇ ਅੱਜ TV ਤੇ ਭਾਰਤ ਤੇ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਆਉਣਾ। ਮਾਸਟਰ ਕਹਿੰਦੇ ਅੱਜ ਮੈਚ ਦੇਖੋ, ਬੱਚਿਆਂ ਨੂੰ ਤਾਂ ਰੋਜ਼ ਪੜਾਉਣਾ, ਨਾਲੇ ਸਕੂਲ ਦੀ ਸਫਾਈ ਹੋਊਗੀ, ਕਿਉਂਕਿ ਸਕੂਲ ਚੋਂ CRP ਉੱਠੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਅੱਜ ਤਾਂ ਸ਼ੁੱਕਰਵਾਰ ਹੈ, ਤੂੰ ਅੱਜ ਵੀ ਸਕੂਲੇ ਗਿਆ, ਕੀ ਗੱਲ ਹੋ ਗਈ?
2: ਅੱਜ ਅੱਧੇ ਮਾਸਟਰ ਚੋਣ ਡਿਊਟੀ ਤੇ ਗਏ ਨੇ, ਕਿਉਂਕਿ ਵੋਟਾਂ ਪੈਣੀਆਂ ਨੇ। ਦੋ ਨੇ ਕਿਤਾਬਾਂ ਦੀ ਦੁਕਾਨ ਕਰ ਲਈ, ਅੱਧੀ ਤਨਖਾਹ ਤੇ ਛੁੱਟੀਆਂ ਲੈ ਲਈਆਂ ਨੇ। 3-4 ਮਰਦਮਸ਼ੁਮਾਰੀ ਤੇ ਗਏ ਨੇ, ਕਲਾਸਾਂ ਖਾਲੀ ਰਹਿਣੀਆਂ ਨੇ। ਡੈਡੀ ਤਾਹੀਓ ਤਾਂ ਸਕੂਲੀ ਬੱਚਿਆਂ ਦੀ ਤਕਦੀਰ ਬੁੱਟੀ ਹੈ, ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।

0: ਪਿਆਰੀ ਸਾਧ ਸੰਗ ਜੀਓ, ਅੱਜ ਅਸੀਂ ਇੱਕ ਮਹਾਨ ਨੇਤਾ ਸ੍ਰੀ ਟਿੱਡੂ ਰਾਮ ਜੀ ਬਿੱਛੂ ਦੀ ਅੰਤਮ ਅਰਦਾਸ ਵਿੱਚ ਇਕੱਠੇ ਹੋਏ ਹਾਂ। ਬੇਸ਼ੱਕ ਗਰਮੀ ਬਹੁਤ ਪੈ ਰਹੀ ਹੈ, ਬਿਜਲੀ ਦਾ ਵੀ ਕੋਈ ਇੰਤਜ਼ਾਮ ਨਹੀਂ, ਪੱਖੇ ਵੀ ਬੰਦ ਪਏ ਹਨ, ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ, ਮੁੜਕੇ ਦੀ ਬਦਬੋ ਨਾਲ ਸਾਹ ਘੁੱਟਦਾ ਜਾ ਰਿਹਾ ਹੈ। ਇਹ ਸਭ ਕੁਝ ਵਿਰੋਧੀ ਸਰਕਾਰ ਦੇ ਹੋਣ ਕਰਕੇ ਹੋ ਰਿਹਾ ਹੈ। ਜੇਕਰ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਇਹ ਤਰੁਟੀਆਂ ਨਹੀਂ ਆਉਣ ਦਿੰਦੇ ਸੀ। ਫਿਰ ਵੀ ਅਸੀਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ, ਸਿਰਫ 5-7 ਘੰਟੇ ਆਰਾਮ ਨਾਲ ਬੈਠੇ ਰਹੋ। ਸਾਡੇ ਕੁੱਲ 200 ਨੇਤਾ ਉਹਨਾਂ ਦੀ ਜੀਵਨੀ ਬਾਰੇ ਜ਼ਰੂਰ ਚਾਨਣਾ ਪਾਉਣਗੇ। ਸਭ ਤੋਂ ਪਹਿਲਾਂ ਮੈਂ ਸ੍ਰੀ ਚਾਨਣ ਰਾਮ ਜੀ ਨੇਹਰਾ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਜਨਤਾ ਦੇ ਸਾਹਮਣੇ ਆ ਕੇ ਰੱਖਣ। ਪਿਆਰੀ ਸਾਧ ਸੰਗਤ ਜੀ, ਇਹ ਤਾਂ ਤੁਹਾਨੂੰ ਪਤਾ ਕੀ ਹੈ ਕਿ ਸ੍ਰੀ ਟਿੱਡੂ ਰਾਮ ਜੀ ਬਿੱਛੂ ਨੂੰ ਕੌਣ ਨਹੀਂ ਜਾਣਦਾ।
1: ਜਿਹੜੇ ਉਹਦੇ ਡੰਗੇ ਵੇ ਆ, ਉਹ ਕਿਵੇਂ ਭੁੱਲਣਗੇ।
0: ਇਹ ਵੀ ਸਾਰਾ ਇਲਾਕਾ ਜਾਣਦਾ ਕਿ ਸ੍ਰੀ ਬਿੱਛੂ ਜੀ ਇੱਕ ਮਹਾਨ ਨੇਤਾ ਸੀ।
1: ਮਹਾਨ ਗੁੰਡਾ ਸੀ।
0: ਇਹ ਵੀ ਗੱਲ ਸਾਰੇ ਇਲਾਕੇ ਨੂੰ ਪਤਾ ਕਿ ਸ੍ਰੀ ਬਿੱਛੂ ਜੀ ਹਾਈ ਕਰੈਕਟਰ ਦੇ ਬੰਦੇ ਸਨ,
1: ਤਾਂ ਹੀ ਪਿੰਡ ਚੋਂ ਮੂੰਹ ਕਾਹ ਕਰਕੇ ਕੱਢਿਆ ਸੀ।
0: ਸੋ ਪੰਡਾਲ ਵਿੱਚ 71 ਹੋਏ ਦੋਸਤੋ, ਆਪਾਂ ਸਾਰਿਆਂ ਨੂੰ ਇਹਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ।
1: ਆਹੋ, ਉਹ ਚੋਰੀ ਕਰਦਾ ਸੀ ਤੇ ਆਪਾਂ ਡਾਕੇ ਮਾਰੋ।
0: ਪਿਆਰੀ ਸਾਧ ਸੰਗਤ ਜੀ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕੀਤਾ।
1: ਆਪ ਸਲਾਹ ਨਹੀਂ ਛੱਡਦਾ ਸੀ।
0: ਸ੍ਰੀ ਬਿੱਛੂ ਜੀ ਕਦੇ ਵੀ ਇੱਕ ਪਾਰਟੀ ਚ ਬੱਜਾ ਨਹੀਂ ਰਿਹਾ, ਉਹ ਸਭ ਪਾਰਟੀਆਂ ਦਾ ਸਾਂਝਾ ਬੰਦਾ ਸੀ।
1: ਸਾਰੀਆਂ ਪਾਰਟੀਆਂ ਚ ਛਿੱਤਰ ਖਾ ਕੇ ਨਿਕਲਿਆ ਸੀ।
0: ਸ੍ਰੀ ਬਿੱਛੂ ਜੀ ਹਮੇਸ਼ਾ ਲੋਕਾਂ ਦੀ ਸੇਵਾ ਚ ਹੀ ਲੱਗੇ ਰਹਿੰਦੇ ਸਨ, ਇਹਨਾਂ ਨੂੰ ਘਰ ਵਿੱਚ ਰਹਿਣ ਦਾ ਘੱਟ ਹੀ ਮੌਕਾ ਮਿਲਦਾ ਸੀ।
1: ਘਰੇ ਕੋਈ ਵੜਨ ਹੀ ਨਹੀਂ ਦਿੰਦਾ ਸੀ ਇਹਨੂੰ।
0: ਇਹ ਗੱਲ ਤਾਂ ਕਿਸੇ ਤੋਂ ਵੀ ਛੁਪੀ ਨਹੀਂ, ਇਹ ਸ੍ਰੀ ਬਿੱਛੂ ਜੀ ਬਹੁਤ ਉੱਚੇ ਆਚਰਨ ਵਾਲੇ ਬੰਦੇ ਸਨ,
1: ਤਾਂ ਹੀ ਪੁਲਿਸ ਤੋਂ 20 ਵਾਰਾਂ ਛਿੱਤਰ ਖਾਦੇ ਸੀ।
0: ਇਹਨਾਂ ਨੂੰ ਚੰਗੇ ਬੰਦੇ ਤਾਂ ਸਾਰੇ ਪਿਆਰ ਕਰਦੇ ਹੀ ਸੀ, ਇੱਥੋਂ ਤੱਕ ਕਿ ਚੋਰ ਚੱਕੇ ਵੀ ਪਿਆਰ ਕਰਦੇ ਸਨ।
1: ਤੇ ਕਿਉਂ ਨਾ ਕਰਨ, ਸਾਰਿਆਂ ਦਾ ਉਸਤਾਦ ਜੋ ਸੀ।
0: ਸ੍ਰੀ ਬਿੱਛੂ ਜੀ ਨੇ ਆਪਣੇ ਸਾਰੇ ਸੁੱਖ ਤਿਆਗ ਕੇ ਹਮੇਸ਼ਾ ਸਾਂਝੇ ਪਰਿਵਾਰ ਦਾ ਪ੍ਰਚਾਰ ਕੀਤਾ।
1: ਆਪ 5 ਨੂੰਹਾਂ ਦੇ ਹੁੰਦੇ ਆਪ ਪਕਾ ਕੇ ਖਾਂਦਾ ਸੀ।
0: ਬਿੱਛੂ ਜੀ ਨੂੰ ਇਲਾਕੇ ਦੇ ਲੋਕਾਂ ਨੇ ਬਹੁਤ ਵਾਰੀ ਚੋਣ ਲੜਨ ਲਈ ਬੇਨਤੀ ਕੀਤੀ, ਪਰ ਇਹਨਾਂ ਨੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ।
1: ਸ਼ਰਮ ਨਹੀਂ ਆਉਂਦੀ, 10-12 ਤਾਂ ਜਵਾਨ ਤੇ ਜ਼ਬਤ ਹੋ ਗਈ ਸੀ ਇਹਦੀ।
0: ਇਹਨਾਂ ਨੇ ਪਿੰਡ ਦੀ ਤਰੱਕੀ ਲਈ ਬਹੁਤ ਮਿਹਨਤ ਕੀਤੀ, ਸਾਰੇ ਸਾਂਝੇ ਕੰਮ ਅੱਗੇ ਲਾ ਕੇ ਸੰਵਾਰੇ।
1: ਕਿਉਂ ਨਾ ਸੰਵਾਰੇ, ਪਿੰਡ ਦੀ ਸ਼ਾਮ ਲਾਟ ਤੇ ਸਿਵੇ ਵੇਚ ਕੇ ਖਾ ਗਿਆ।
0: ਇਹੋ ਜਿਹੀ ਮਹਾਨ ਸ਼ਖਸੀਅਤ ਦੀ ਸਾਰੇ ਮੁਲਕ ਨੂੰ ਲੋੜ ਹੈ। ਸੋ ਇਹੋ ਜਿਹੇ ਬੰਦੇ ਹਰੇਕ ਪਿੰਡ ਵਿੱਚ ਜੰਮਣੇ ਚਾਹੀਦੇ ਨੇ।
1: ਰੱਬ ਕਰਕੇ ਕਾਰੂ ਜੰਮੇ, ਦੇਸ਼ ਦਾ ਬੇੜਾ ਗਰਕ ਕਰਨਾ।
0: ਇਹ ਗੱਲ ਤਾਂ ਸਾਰੇ ਇਲਾਕੇ ਵਿੱਚ ਕਿਸੇ ਤੋਂ ਛੁਪੀ ਨਹੀਂ ਸੀ ਕਿ ਸ੍ਰੀ ਬਿੱਛੂ ਜੀ ਨੇ ਪਿੰਡ ਦੀ ਇੱਜ਼ਤ ਨੂੰ 4 ਚੰਨ ਲਾਏ।
1: ਦੇਖਾਂ, ਪਿੰਡ ਦੀ ਕੁੜੀ ਕੱਢ ਕੇ ਲੈ ਗਿਆ ਸੀ।
0: ਜਿਹੜੇ ਬੰਦੇ ਨਸ਼ੀਲੇ ਪਦਾਰਥ ਵੇਚਦੇ ਸਨ, ਸ੍ਰੀ ਬਿੱਛੂ ਜੀ ਉਹਨਾਂ ਤੋਂ ਨਫ਼ਰਤ ਕਰਦੇ ਸੀ ਤੇ ਸਦਾ ਹੀ ਉਹਨਾਂ ਦੇ ਖਿਲਾਫ਼ ਸਨ।
1: ਆਪ ਬਿਨਾਂ ਮੂੰਹ ਹੀ ਖਾਂਦਾ ਸੀ। ਦੇਖ,
0: ਸ੍ਰੀ ਬਿੱਛੂ ਜੀ ਹਮੇਸ਼ਾ ਹਰੇਕ ਨੂੰ ਨਿਮ ਕੇ ਮਿਲਦੇ ਸੀ ਅਤੇ ਬਹੁਤ ਹੀ ਨਿੱਘੇ ਅਤੇ ਮਿੱਠੇ ਸੁਭਾਅ ਦੇ ਬੰਦੇ ਸਨ।
1: ਕਦੇ ਪੀਤੀ ਚ ਨਹੀਂ ਮਿਲਿਆ ਹੋਣਾ ਤੈਨੂੰ।
0: ਇਹਨਾਂ ਦਾ ਹਮੇਸ਼ਾ ਇਹੀ ਪ੍ਰਚਾਰ ਰਿਹਾ ਕਿ ਤੀਵੀਂ ਆਦਮੀ ਨੂੰ ਹਮੇਸ਼ਾ ਪਿਆਰ ਨਾਲ ਰਹਿਣਾ ਚਾਹੀਦਾ।
1: ਤੇ ਆਪਦੀ ਤੀਵੀਂ ਨੂੰ 20 ਵਾਰਾਂ ਕੁੱਟਿਆ ਸੀ ਇਹਨੇ।
0: ਸ੍ਰੀ ਬਿੱਛੂ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਨੂੰਹਾਂ ਨੂੰ ਧੀਆਂ ਬਰਾਬਰ ਸਮਝੋ।
1: ਆਪ ਨੂੰ ਤਾਂ ਦਾੜੀ ਪਟਾਈ ਸੀ ਇਹਨੇ।
0: ਸ੍ਰੀ ਬਿੱਛੂ ਜੀ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਹਮੇਸ਼ਾ ਦਾਜ ਦੇਹ ਦੇ ਉਲਟ ਸਨ।
1: ਤੇ ਆਪਦੀ ਪਹਿਲਾਂ ਵਾਲੀ ਤੀਵੀਂ ਤੇਲ ਪਾ ਕੇ ਮਚਾਈ ਸੀ ਇਹਨੇ, ਕੌਣ ਦੱਸਿਆ ਇਹਨੂੰ।
0: ਸ੍ਰੀ ਬਿੱਛੂ ਜੀ ਦੀ ਸਿਆਣਪ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਮੁੱਠੀ ਵਿੱਚ ਰੱਖਿਆ।
1: ਆਪ ਨੂੰ ਕੋਈ ਇਹਨੂੰ ਚੁੱਲ੍ਹੇ ਤੇ ਚੜ੍ਹ ਦਿੰਦਾ ਸੀ।
0: ਸ੍ਰੀ ਟਿੱਡੂ ਰਾਮ ਜੀ ਬਿੱਛੂ ਧਾਰਮਿਕ ਕੰਮਾਂ ਲਈ ਵੀ ਕਦੇ ਪਿੱਛੇ ਨਹੀਂ ਹਟੇ। ਇਹਨਾਂ ਨੇ ਧਰਮ ਦੀ ਖਾਤਰ ਮਹਾਨ ਕੁਰਬਾਨੀ ਕੀਤੀ।
1: ਤੇ ਮੰਦਿਰ ਦਾ ਗੋਲਕ ਤੋੜਦਾ ਫੜਿਆ ਗਿਆ ਸੀ ਉਹ ਭੁੱਲ ਗਏ?
0: ਸ੍ਰੀ ਬਿੱਛੂ ਜੀ ਜਾਤ ਪਾਤ ਊਚ ਨੀਮ ਛੋਟੇ ਵੱਡੇ ਅਮੀਰ ਗਰੀਬ ਤੋਂ ਬਹੁਤ ਉੱਪਰ ਸਨ। ਉਹਨਾਂ ਨੇ ਸਭ ਨੂੰ ਇੱਕੋ ਅੱਖ ਨਾਲ ਦੇਖਿਆ।
1: ਦੂਜੀ ਕਿੱਥੋਂ ਲਿਆ ਵੇ, ਉਹ ਤਾਂ ਕਹਾਣੀ ਸੀ।
0: ਆਪਾਂ ਸਾਰਿਆਂ ਨੂੰ ਇਹ ਪਰਨ ਕਰ ਲੈਣਾ ਚਾਹੀਦਾ ਕਿ ਇਹਨਾਂ ਦੇ ਅਧੂਰੇ ਪੈ ਕੰਮ ਆਪਾਂ ਸਾਰੇ ਰਲ ਕੇ ਸਿਰੇ ਚੜਾਵਾਂਗੇ।
1: ਆਹੋ ਭਾਈ, ਇਹਨੇ ਆਪਦਾ ਪਿਓ ਮਾਰਿਆ ਸੀ, ਆਪਾਂ ਮਾਵਾਂ ਨੂੰ ਮਾਰੋ।
2: ਹਰਮਨ ਰੇਡੀਓ 24 ਘੰਟੇ ਸਤਿ।

0: ਜਵਾਨ ਹੋ ਗਿਆ ਅੱਜ ਉਹ ਬੂਟਾ ਜੋ ਜੱਸੋਵਾਲ ਦਾ ਲਾਇਆ।
1: ਪੱਲੇ ਬਾਲੇ ਨੀਲੂ ਨੇ ਨੂੰ ਰਾਜਮਾ ਪਾਣੀ ਪਾਇਆ।
2: ਬਲਕਾਰ ਹਰਦੇਵ ਸੁਖੀ ਛਿੰਦਾ ਜੀ ਨੇ ਰਲ ਸਰਦੂਲ ਸਿਕੰਦਰ ਨਾਲ ਗਾਇਆ। ਤਿੰਨਾਂ ਦੀ ਫਿਰ ਤਿਕੜੀ ਨੇ ਸਭ ਨਾਨੂ ਕੇਕ ਖੁਆਇਆ।
0: ਕਿਉਂਕਿ 24 ਛਣਕਾਟੇ ਹੋ ਗਏ ਪੂਰੇ, ਐਤਕੀ ਸਿਲਵਰ ਜੁਬਲੀ ਆਇਆ। ਸਿਲਵਰ ਜੁਬਲੀ ਆਇਆ, ਐਤਕੀ ਸਿਲਵਰ ਜੁਬਲੀ ਆਇਆ। ਬਈ ਛੋਟਿਆ ਕੀ ਹੋ ਗਿਆ ਟਾਈਮ?
3: ਉਸਤਾਦ ਜੀ ਖਾਸਾ ਹੀ ਹੋ ਗਿਆ ਟਾਈਮ।
0: ਫਿਰ ਵੇਖਦਾ ਕੀ ਹੈ? ਘਰ ਦੇ ਪਹਿਲੀ ਸੂਈ ਮਾਹੀ ਨੰਗਲ ਡੈਮ।

0: ਸਮਝਨੇ ਮੈਂ ਸੁਣਿਆ ਤੇਰਾ ਬਾਪੂ ਤੇਰੇ ਨਾਲ ਲੜ ਕੇ ਕਿਧਰੇ ਚਲਿਆ ਗਿਆ, ਕਿਤੇ ਰਿਸ਼ਤੇਦਾਰੀ ਚ ਗਿਆ?
1: ਉਹ ਰਿਸ਼ਤੇਦਾਰੀ ਚ ਕਾਹਨੂੰ ਗਿਆ ਸੰਤੀ? ਉਹ ਤਾਂ ਤੈਨੂੰ ਪਤਾ ਵੀ ਸਤਾਰੇ ਹੋਟਲ ਵਾਲੇ ਕੁਰਸ਼ੇਤਰ ਵਾਲੇ ਬੇਅੰਤ ਹੋਣੀ,
0: ਆਹੋ
1: ਉਹਨਾਂ ਕੋਲੇ ਚਲਿਆ ਗਿਆ ਸੀ ਕਿਉਂਕਿ ਉਹਨਾਂ ਦੇ ਬਾਪੂ ਦੇ ਨਾਲ ਸਾਡਾ ਬਾਪੂ ਕਿਸੇ ਫੌਜ ਚ ਇਕੱਠੇ ਰਹੇ।
0: ਅੱਛਾ,
1: ਉਹ ਤਾਂ ਜਾਣ ਲੱਗਿਆ ਬੱਸ ਚ ਬੜਾ ਪੰਗਾ ਪਾ ਲਿਆ ਨੇ ਬੁੜੇ ਨੇ।
0: ਨਾ ਕੀ ਗੱਲ ਹੋ ਗਈ?
1: ਉਸੇ ਬੱਸ ਚ ਕਿਤੇ ਆਪਣਾ ਅਤਰੋ ਬੈਠੀ ਸੀ।
0: ਲੋ ਹਾਏ ਹਾਏ, ਉਹ ਤਾਂ ਲੜਾਕੀ ਬੜੀ ਹੈ ਭਾਈ।
1: ਮੈਂ ਕਿਹਾ ਲੜਾਕੀ, ਦੂਜਾ ਉਤੋਂ ਕੰਮ ਖਰਾਬ ਹੈ। ਬੱਸ ਦੇ ਵਿੱਚ ਕਿਤੇ ਕਾਲਜ ਦੇ ਮੁੰਡੇ ਅਮਨੇ ਹੋਣੀ ਬਾਪਲੇ ਵਾਲੇ ਉਹ ਬੈਠੇ ਸੀ।
0: ਅੱਛਾ,
1: ਉਹਨਾਂ ਨੇ ਸ਼ਰਾਰਤੀ ਮੁੰਡੇ ਆ ਸੰਤੀ, ਉਹਨਾਂ ਨੇ ਕੀ ਕੀਤਾ, ਕਿਤੇ ਅਤਰੋ ਨੂੰ ਛੇੜਤਾ, ਅਤਰੋ ਦੀ ਚੂੰਡੀ ਚਾਂਡੀ ਵੜਤੀ। ਇੱਕ ਵਾਰੀ ਤਾਂ ਉਹਨਾਂ ਤੋਂ ਚੁੱਪ ਰਹੀ, ਦੁਬਾਰਾ ਫੇਰ ਨਾ ਅੱਡੇ ਕਿਤੇ ਦੋ ਤਿੰਨ ਚੂੰਡੀਆਂ ਮੁੰਡਿਆਂ ਨੇ ਫੇਰ ਵੜਤੀ। ਹੁਣ ਉਹ ਸੰਤੀ ਏ ਕਿਤੇ ਦੁਖੀ ਹੋਈ ਸਾਡੇ ਬੁੜੇ ਦੇ ਗਲ ਪੈ, ਕਹਿੰਦੀ ਚੋਰਿਆ ਧੌਲੀ ਤੇਰੇ ਦਾੜੀ ਆ, ਲੱਤਾਂ ਤੇਰੀਆਂ ਸਿਵਿਆਂ ਚ, ਤੈਨੂੰ ਸ਼ਰਮ ਨਹੀਂ ਆਉਂਦੀ? ਮੈਨੂੰ ਮਿਸ ਕੱਲਾ ਮਾਰੀ ਜਾਂਦਾ। ਹੁਣ ਤੈਨੂੰ ਪਤਾ ਸੰਤੀ ਏ ਟਿਚਰੀ ਸਾਡਾ ਬੁੜਾ ਵੀ ਹੈ।
0: ਨਾ ਉਹ ਕੀ ਕਹਿੰਦਾ?
1: ਉਹ ਕਹਿੰਦਾ ਬੀਬਿਆ ਮਿਸ ਕੱਲਾ ਕੀ ਮੈਂ ਤੈਨੂੰ ਮਾਰਨੀ ਆ, ਮੇਰਾ ਤਾਂ ਨੈਟਵਰਕ ਹੀ ਨਹੀਂ ਕੰਮ ਕਰਦਾ।
2: Harman Radio
3: 24/7
4: Warning
5: ਇਸ ਗੀਤ ਵਿੱਚ ਅਸਭਿਕ ਵਿਸ਼ੇ ਵਸਤੂ ਦੀ ਵਰਤੋਂ ਕੀਤੀ ਗਈ ਹੈ। ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਕੱਟ ਕਰ ਸਕਦੇ ਹਨ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਮੇਰਾ ਅੱਖਾਂ ਮੰਨ ਲੈ ਸੱਜਣਾ, ਹਰ ਗੱਲ ਪੱਲੇ ਬੰਨ ਲੈ ਸੱਜਣਾ, ਮੋੜਾਂ ਵਾਲੀ ਰਾਹ ਨੀ ਚੰਗੀ, ਓਏ ਨਿੱਤ ਬਗਾਨੀ ਚਾਹ ਨੀ ਚੰਗੀ, ਅਸਲੋਂ ਹੋਲਾ ਦਿਲ ਨੀ ਚੰਗਾ, ਬਹੁਤਾ ਵੱਡਾ ਦਿਲ ਨੀ ਚੰਗਾ, ਬਹੁਤੀ ਖਿਲਰੀ ਵੱਲ ਨੀ ਚੰਗੀ, ਪਿੱਠ ਦੇ ਓਲੇ ਗੱਲ ਨੀ ਚੰਗੀ, ਤਿੜਕੇ ਮਾਰੀ ਛਾਲ ਨੀ ਚੰਗੀ, ਉਹ ਬਹੁਤ ਲੰਬੀ ਕਾਲ ਨੀ ਚੰਗੀ, ਰੁੱਖਾਂ ਥੱਲੇ ਮੱਚ ਨੀ ਚੰਗਾ, ਉਹ ਢੇਰ ਫਸਾਦੀ ਸੱਚ ਨੀ ਚੰਗਾ, ਕੱਖਾਂ ਨੇੜੇ ਅੱਗ ਨੀ ਚੰਗੀ, ਉਹ ਸਿਰ ਤੋਂ ਪਾਰੀ ਪੱਗ ਨੀ ਚੰਗੀ, ਬੇਕਦਰੀ ਦੀ ਖੋਹ ਨੀ ਚੰਗੀ, ਬਦੋ ਬਦੀ ਦੀ ਮੋਹ ਨੀ ਚੰਗੀ, ਕਰਨੀ ਅੰਤ ਅਖੀਰ ਨੀ ਚੰਗੀ, ਓਏ ਕੁੱਤਿਆਂ ਅੱਗੇ ਖੀਰ ਨੀ ਚੰਗੀ, ਲੜਕੇ ਕੀਤੀ ਵੰਡ ਨੀ ਚੰਗੀ, ਲੂਣ ਦੇ ਨੇੜੇ ਖੰਡ ਨੀ ਚੰਗੀ, ਮੰਗਵੀ ਸੋਚ ਤੇ ਚੁੱਕ ਨੀ ਚੰਗੀ, ਸੁੱਟ ਕੇ ਚਟਨੀ ਥੁੱਕ ਨੀ ਚੰਗੀ, ਕੱਚੀ ਪੀਲੀ ਰੁੱਤ ਨੀ ਚੰਗੀ, ਉਹ ਸਭ ਨੂੰ ਦਿਸਦੀ ਗੁੱਤ ਨੀ ਚੰਗੀ, ਅੱਖਾਂ ਦੇ ਵਿੱਚ ਕਹਿਰ ਨੀ ਚੰਗਾ, ਉਹ ਜੀਭ ਚ ਭਰਿਆ ਜ਼ਹਿਰ ਨੀ ਚੰਗਾ, ਤੂੰ ਤੂੰ ਤੇ ਤਕਰਾਰ ਨੀ ਚੰਗੀ, ਉਹ ਹੱਟ ਤੇ ਬੈਠੀ ਨਾਰ ਨੀ ਚੰਗੀ, ਜੇਠ ਹਾੜ ਦੀ ਧੁੱਪ ਨੀ ਚੰਗੀ, ਮੌਤਾਂ ਵਰਗੀ ਚੁੱਪ ਨੀ ਚੰਗੀ, ਰਸਤੇ ਦੇ ਵਿੱਚ ਬੇਰ ਨੀ ਚੰਗੀ, ਉਹ ਸੁਲਾਹ ਚ ਕਰਨੀ ਦੇਰ ਨੀ ਚੰਗੀ, ਇਹ ਗੱਲਾਂ ਚ ਭੁੱਲ ਜਾਵੇਂਗਾ, ਉਹ ਸੱਜਣਾ ਜਗ ਤੇ ਰੁੱਲ ਜਾਵੇਂਗਾ, ਜਗ ਤੇ ਰੁੱਲ ਜਾਵੇਂਗਾ।

0: ਹਰਮਨ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ।
2: ਇਸ ਮਾਮਲੇ ਵਿੱਚ ਜੇ ਅਸੀਂ ਡਾਕਟਰ ਜਗਤਾਰ ਦੀ ਸ਼ਾਇਰੀ ਨੂੰ ਯਾਦ ਕਰਦੇ ਹਾਂ ਕਿ ਟਾਟਾ ਨੂੰ ਤਰਸੇ ਜਦ ਕਬੀਲਾ ਮੇਰਾ, ਟਾਟਾ ਨੂੰ ਤਰਸੇ ਜਦ ਕਬੀਲਾ ਮੇਰਾ, ਕੀ ਕਰਾਂਗਾ ਸਨਮਾਨ ਚ ਦੁਸ਼ਾਲਾ ਲੈ ਕੇ।

ਮੁਹਾਵਰੇ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਮੁਹਾਵਰੇ ਜਾਣਨ ਵਾਲਾ ਆਦਮੀ ਸਾਡੀਆਂ ਔਕੜਾਂ ਨੂੰ ਸੌਖਾ ਕਰ ਦਿੰਦਾ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਉਮੀਦ ਨਿੱਕੀ ਜਿਹੀ, ਜਿਵੇਂ ਇੱਕ ਨਿੱਕੀ ਜਿਹੀ ਕਿਰਨ ਸੂਰਜ ਦੀ, ਗਿੱਲੀ ਪੌਂਚ ਅਵੇਸਲੇ ਪਏ ਬੀਜ ਨੂੰ ਪੁੰਗਾਰਦੀ। ਉਮੀਦ ਤੁਰ ਗਏ ਮਾਹੀ ਦੇ ਮੁੜ ਆਉਣ ਦੀ ਵਾਟ ਨਿਹਾਰਦੀ। ਉਮੀਦ ਪਰਦੇਸੀ ਬੈਠੇ ਪੁੱਤਰਾਂ ਦੀਆਂ ਮਾਵਾਂ ਦੇ ਦਿਲਾਂ ਨੂੰ ਠਾਰਦੀ। ਉਮੀਦ ਬੁੱਢੇ ਹੁੰਦੇ ਮਾਪਿਆਂ ਦੀਆਂ ਉਦਾਸ ਝੁਰੜੀਆਂ ਨੂੰ ਸੰਵਾਰਦੀ। ਉਮੀਦ ਨਿੱਕੀ ਜਿਹੀ ਕਈ ਜ਼ਿੰਦਗੀਆਂ ਦੇ ਵਿਹੜੇ ਚ ਆਸਾਂ ਦੇ ਬੀਜ ਖਿਲਾਰਦੀ। ਇਹ ਤੋਮਤਾਂ, ਸ਼ਿਕਾਇਤਾਂ, ਤਾਨਿਆਂ ਤੇ ਮਿਹਣਿਆਂ ਨੂੰ ਪੈਰਾਂ ਹੇਠ ਦੱਬ ਧਰ ਦੇਣਾ ਕਿਸੇ ਦੇ ਮੋਢਿਆਂ ਤੇ ਤਰਾਸ ਦਿੰਦਾ ਹੱਥ ਕਿ ਹਰ ਔਖੇ ਵੇਲੇ ਮਨ ਅੰਦਰ ਬਲਦੀ ਰਹੇ ਆਸ ਦੀ ਅੱਗ ਤੇ ਬਸ ਇੱਕ ਉਮੀਦ।
1: ਹਾਰਮਨ ਰੇਡੀਓ 24/7।
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ। ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ, ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ।

0: ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: अपनी बिजनेस की तरक्की ले तुसे भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
2: ਹਰਮਨ ਰੇਡੀਓ
0: ਲੋਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
3: Harmon Radio 24/7
4: Sad ya romantic geetan de shaukeen ho

0: ਸਲਾਹ ਬਾਰੇ ਡੈਨਿਸ਼ ਵਾਲੇ ਕਹਿੰਦੇ ਹਨ ਕਿ ਸੱਟ ਲੱਗਣ ਤੋਂ ਬਾਅਦ ਦਿੱਤੀ ਨਸੀਹਤ ਮਰਨ ਤੋਂ ਬਾਅਦ ਦਿੱਤੀ ਦਵਾਈ ਵਾਂਗ ਹੁੰਦੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।
1: ਨਾ ਮੈਨੂੰ ਖੋਣ ਆਈ ਓ, ਨਾ ਮੇਰੀ ਹੋਣ ਆਈ ਓ, ਟੁੱਟਾ ਦਿਲ ਲੈ ਕੇ ਮੇਰੇ ਕੋਲ ਬਸ ਰੋਣ ਆਈ ਓ, ਬਸ ਰੋਣ ਆਈ ਓ।

0: ਹਰਮਨ ਰੇਡੀਓ
1: 24 ਘੰਟੇ 7 ਦਿਨ।
2: ਹਵਾ ਤੇ ਪਾਣੀ ਦੋਵੇਂ ਜ਼ਹਿਰੀ ਹੋ ਗਏ, ਪੰਜਾਂ ਦਰਿਆਵਾਂ ਵਾਲੇ ਸ਼ਹਿਰੀ ਹੋ ਗਏ। ਹਵਾ ਤੇ ਪਾਣੀ ਦੋਵੇਂ ਜ਼ਹਿਰੀ ਹੋ ਗਏ, ਪੰਜਾਂ ਦਰਿਆਵਾਂ ਵਾਲੇ ਸ਼ਹਿਰੀ ਹੋ ਗਏ। ਰੰਗਾਂ ਵਾਲਾ ਕੈਸਾ ਇਹ ਹੋ ਗਿਆ ਬਟਾਲਾ, ਨਸ਼ਾ ਹੋਇਆ ਚਿੱਟਾ ਤੇ ਪਾਣੀ ਹੋਇਆ ਕਾਲਾ। ਆ ਕੇ ਬਾਬਾ ਨਾਨਕਾ ਪੰਜਾਬ ਨੂੰ ਬਚਾਲਾ। ਤੇਰੇ ਗੁਰੂ ਘਰਾਂ ਦੇ ਸਿਧਾਂਤ ਮਰੀ ਜਾਂਦੇ ਆ, ਕੁਰਸੀ ਪਿੱਛੇ ਇੱਥੇ ਜਥੇਦਾਰ ਲੜੀ ਜਾਂਦੇ ਆ। ਉਹ ਤੇਰੇ ਗੁਰੂ ਘਰਾਂ ਦੇ ਸਿਧਾਂਤ ਮਰੀ ਜਾਂਦੇ ਆ, ਕੁਰਸੀ ਪਿੱਛੇ ਇੱਥੇ ਜਥੇਦਾਰ ਲੜੀ ਜਾਂਦੇ ਆ। ਕੱਢ ਦਿੱਤਾ ਇਹਨਾਂ ਤੇਰੀ ਕੌਮ ਦਾ ਦਿਵਾਲਾ, ਆ ਕੇ ਬਾਬਾ ਨਾਨਕਾ ਪੰਜਾਬ ਨੂੰ ਬਚਾਲਾ। ਲੀਡਰ ਤੇ ਬਾਬੇ ਇੱਥੇ ਲੁੱਟ ਖਾਈ ਜਾਂਦੇ ਆ, ਭੋਲੀ ਭਲੀ ਜਨਤਾ ਨੂੰ ਪਿੱਛੇ ਲਾਈ ਜਾਂਦੇ ਆ। ਉਹ ਲੀਡਰ ਤੇ ਬਾਬੇ ਇੱਥੇ ਲੁੱਟ ਖਾਈ ਜਾਂਦੇ ਆ, ਭੋਲੀ ਭਾਲੀ ਜਨਤਾ ਨੂੰ ਪਿੱਛੇ ਲਾਈ ਜਾਂਦੇ ਆ। ਦੋਹੇ ਰਲ ਮਿਲ ਕਰੀ ਜਾਂਦੇ ਕਾਲਾ ਮਾਲਾ, ਆ ਕੇ ਬਾਬਾ ਨਾਨਕਾ ਪੰਜਾਬ ਨੂੰ ਬਚਾਲਾ। ਉਹ ਨਸ਼ਾ ਹੋਇਆ ਚਿੱਟਾ ਤੇ ਪਾਣੀ ਹੋਇਆ ਕਾਲਾ, ਆ ਕੇ ਬਾਬਾ ਨਾਨਕਾ ਪੰਜਾਬ ਨੂੰ ਬਚਾਲਾ। ਰਾਜਿਆਂ ਦੀ ਜਨਨੀ ਕੁੱਖਾਂ ਚ ਮਾਰੀ ਜਾਂਦੇ ਆ, ਲੁੱਟ ਕੇ ਤੇ ਇੱਜ਼ਤਾਂ ਪਾ ਤਜਾਬ ਸਾੜੀ ਜਾਂਦੇ ਆ। ਉਹ ਰਾਜਿਆਂ ਦੀ ਜਨਨੀ ਕੁੱਖਾਂ ਚ ਮਾਰੀ ਜਾਂਦੇ ਆ, ਲੁੱਟ ਕੇ ਤੇ ਇੱਜ਼ਤਾਂ ਪਾ ਤੇਜ਼ਾਬ ਸਾੜੀ ਜਾਂਦੇ ਆ। ਕੱਲਾ ਪੁੱਤ ਜੰਮ ਧੀ ਤੋਂ ਮਾਰਦੇ ਨੇ ਟਾਲਾ, ਆ ਕੇ ਬਾਬਾ ਨਾਨਕਾ ਪੰਜਾਬ ਨੂੰ ਬਚਾਲਾ। ਸੇਵਾ ਵਿਖੇ ਢਿੱਲੋਂ ਤੇਰੇ ਅਰਜ਼ੀ ਹੈ ਲਿਖਦਾ, ਝੂਠ ਇੱਥੇ ਸੱਚ ਨਾਲੋਂ ਮਹਿੰਗਾ ਹੁਣ ਵਿਕਦਾ। ਉਹ ਸੇਵਾ ਵਿਖੇ ਸੁੱਖ ਕਿਰਤ ਅਰਜ਼ੀ ਹੈ ਲਿਖਦਾ, ਝੂਠ ਇੱਥੇ ਸੱਚ ਨਾਲੋਂ ਮਹਿੰਗਾ ਹੁਣ ਵਿਕਦਾ। ਤੇਰੇ ਬਿਨਾਂ ਸੱਚ ਦਾ ਕੌਣ ਰਖਵਾਲਾ, ਆ ਕੇ ਬਾਬਾ ਨਾਨਕਾ ਪੰਜਾਬ ਨੂੰ ਬਚਾਲਾ। ਉਹ ਨਸ਼ਾ ਹੋਇਆ ਚਿੱਟਾ ਤੇ ਪਾਣੀ ਹੋਇਆ ਕਾਲਾ, ਆ ਕੇ ਬਾਬਾ ਨਾਨਕਾ ਪੰਜਾਬ ਨੂੰ ਬਚਾਲਾ। ਆ ਕੇ ਬਾਬਾ ਨਾਨਕਾ ਪੰਜਾਬ।

0: Harman Radio
1: 24/7
2: ਪੰਜਾਬੀ ਕਵੀਆਂ ਦੇ ਵਿੱਚੋਂ ਸ਼ਿਵ ਕੁਮਾਰ ਬਟਾਲਵੀ ਜਿਸ ਨੂੰ ਕਈ ਲੋਕ ਅੰਗਰੇਜ਼ੀ ਕਵੀਆਂ ਦੇ ਕੀਟਸ ਦੇ ਨਾਲ ਮਿਲਾ ਕੇ ਦੇਖਦੇ ਨੇ ਆਪਣੀ ਲਾਸ਼ ਆਪਣੇ ਮੋਢਿਆਂ ਤੇ ਜਵਾਨੀ ਪਹਿਰੇ ਲੈ ਕੇ ਘੁੰਮਦਾ ਰਿਹਾ ਉਸ ਦੀ ਇੱਕ ਖੂਬਸੂਰਤ ਕਵਿਤਾ ਗਮਾਂ ਦੇ ਬਿਰਹੋਂ ਨੂੰ ਸੁਲਤਾਨ ਆਖਣ ਵਾਲੇ ਬਟਾਲਵੀ ਨੇ ਕੁਝ ਇਸ ਤਰ੍ਹਾਂ ਰਚੀ ਪਰਮਿੰਦਰ ਸਿੰਘ ਪਾਪਾ ਟੋਇਟੇ ਦੀ ਜ਼ਬਾਨੀ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਉਹ ਮਾਰ ਲੈਂਦੇ ਵੱਲ ਨਿਗਾਹ ਅੱਜ ਹੋ ਗਿਆ ਸੂਰਜ ਜ਼ਬਾ ਏਕਮ ਦਾ ਚੰਨ ਫਿੱਕਾ ਜਿਹਾ ਅੱਜ ਬੱਦਲੀਆਂ ਨੇ ਖਾ ਲਿਆ ਅਸਾਂ ਦੀਦਿਆਂ ਦੇ ਵਿਹੜੇ ਹੰਝੂਆਂ ਦਾ ਪੋਚਾ ਲਾ ਲਿਆ ਤੇਰੇ ਸ਼ਹਿਰ ਜਾਂਦੀ ਸੜਕ ਦਾ ਇੱਕ ਰੋੜ ਚੁੱਗ ਕੇ ਖਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਆਈਆਂ ਵਿਸਰ ਤੇ ਵਹਿੰਗੀਆਂ ਰਾਤਾਂ ਅਜੇ ਨੇ ਰਹਿੰਦੀਆਂ ਕਿਰਨਾਂ ਅਜੇ ਨੇ ਮਹਿੰਗੀਆਂ ਫਿੱਕੀਆਂ ਅਜੇ ਨੇ ਮਹਿੰਦੀਆਂ ਅਸਾਂ ਦਿਲ ਦੇ ਉਜੜੇ ਖੇਤ ਵਿੱਚ ਮੂਸਲ ਗਮਾਂ ਦਾ ਲਾ ਲਿਆ ਮਿੱਠਾ ਵੇ ਤੇਰਾ ਬਿਰਹੜਾ ਗੀਤਾਂ ਨੇ ਕੁੱਛੜ ਚਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਸੱਜਣਾ ਵੇ ਦਿਲ ਦਿਆ ਕਾਲਿਆ ਅਸਾਂ ਰੋਗ ਦਿਲ ਨੂੰ ਲਾ ਲਿਆ ਤੇਰੇ ਜ਼ਹਿਰ ਮੋਹਰੇ ਰੰਗ ਦਾ ਬਾਂ ਤੇ ਹੈ ਨਾ ਖੁਦਵਾ ਲਿਆ ਉਸ ਬਾਂ ਦੁਆਲੇ ਮੋਤੀਏ ਦਾ ਹਾਰ ਹੈ ਅੱਜ ਪਾ ਲਿਆ ਕਮਰਾਂ ਨੂੰ ਟੱਕਰਾਂ ਮਾਰ ਕੇ ਮੱਥੇ ਤੇ ਰੋੜਾ ਪਾ ਲਿਆ ਅਸਾਂ ਹਿਜਰ ਦੀ ਸੰਗਰਾਂਦ ਨੂੰ ਅਥਰੂ ਕੋਈ ਲੂਣਾ ਖਾ ਲਿਆ ਕੋਈ ਗੀਤ ਤੇਰਾ ਗਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਹਾਣੀਆਂ ਮੇਰੇ ਪਿਆਰਿਆ ਪੀੜਾਂ ਦੀ ਪਤਖਣ ਜੋੜ ਕੇ ਘੀਰਾ ਅਸਾਂ ਬਣਵਾ ਲਿਆ ਹੱਡਾਂ ਦਾ ਬਾਲਣ ਬਾਲ ਕੇ ਉਮਰਾਂ ਦਾ ਆਵਾ ਤਾ ਲਿਆ ਕੱਚਾ ਪਿਆਲਾ ਇਸ਼ਕ ਦਾ ਅੱਜ ਸਿੰਗਰਫੀ ਰੰਗਵਾ ਲਿਆ ਵਿੱਚ ਜ਼ਹਿਰ ਚੁੱਪ ਦਾ ਪਾ ਲਿਆ ਜਿੰਦੂ ਨੇ ਬੁੱਲੀ ਲਾ ਲਿਆ ਥੱਬਾ ਕੁ ਜ਼ੁਲਫਾਂ ਵਾਲਿਆ ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ।

0: ਕਰਮਨ ਰੇਡੀਓ ਕਮਾਲ ਬਾ ਕਮਾਲ।
1: ਮੇਰੀ ਡਿਗਰੀ ਵੀ ਲੈ ਲੋ ਤੇ ਮੇਰੀ ਨੌਕਰੀ ਵੀ ਲੈ ਲੋ, ਚਾਹੇ ਲੈ ਲੋ ਮੇਰਾ ਕੈਨੇਡਾ ਦਾ ਵੀਜ਼ਾ, ਪਰ ਮੈਨੂੰ ਵਾਪਿਸ ਕਰ ਦੋ ਕਾਲਜ ਦੀ ਕੰਟੀਨ, ਉਹ ਚਾਹ ਦਾ ਕੱਪ ਤੇ ਸਮੋਸਾ, ਉਹ ਤਿੱਖੀ ਧੁੱਪ ਵਿੱਚ ਘਰ ਤੋਂ ਨਿਕਲਣਾ, ਪ੍ਰੋਜੈਕਟਸ ਦੇ ਚੱਕਰਾਂ 'ਚ ਸ਼ਹਿਰ ਵਿੱਚ ਭਟਕਣਾ, ਉਹ ਕਲਾਸ ਰੂਮ 'ਚ ਟੇਬਲਾਂ 'ਤੇ ਚੜ ਭੰਗੜਾ ਪਾਉਣਾ, ਉਹ ਕਿਊਟ ਜਿਹੀ ਮੈਡਮ ਨੂੰ ਸਤਾਉਣਾ, ਐਰੋਪਲੇਨ ਬਣਾ ਬਣਾ ਕੇ ਉਡਾਉਣਾ, ਉਹ ਪ੍ਰੋਜੈਕਟ ਸਬਮਿਸ਼ਨ ਦੀਆਂ ਰਾਤਾਂ ਨੂੰ ਜਾਗਣਾ ਤੇ ਜਗਾਉਣਾ, ਬਿਮਾਰ ਬਹੁਤ ਹੋਏ ਪਏ ਹਾਂ ਕਹਿ ਕੇ ਟਾਈਮ ਵਧਾਉਣਾ, ਉਹ ਦੂਜਿਆਂ ਦੀਆਂ ਅਸਾਈਨਮੈਂਟਸ ਨੂੰ ਆਪਣਾ ਬਣਾਉਣਾ, ਉਹ ਸੈਮੀਨਾਰ ਵਾਲੇ ਦਿਨ ਬਾਡੀ ਦਾ ਵਾਈਬ੍ਰੇਸ਼ਨ ਤੇ ਲੱਗ ਜਾਣਾ, ਉਹ ਵਰਕਸ਼ਾਪ ਵਿੱਚ ਦਿਨ ਰਾਤ ਪਸੀਨਾ ਬਹਾਉਣਾ, ਉਹ ਐਗਜ਼ਾਮ ਦੇ ਦਿਨ ਬੇਚੈਨ ਜਿਹਾ ਮਾਹੌਲ, ਪਰ ਉਹ ਮਾਂ ਦਾ ਯਕੀਨ ਤੇ ਟੀਚਰ ਦਾ ਭਰੋਸਾ, ਉਹ ਗਰਮੀਆਂ 'ਚ ਰੁੱਖਾਂ ਥੱਲੇ ਬੈਠ ਗੱਪਾਂ ਲੜਾਉਣਾ, ਉਹ ਰਾਤਾਂ ਨੂੰ ਜਾਗ ਜਾਗ ਡਰਾਇੰਗ ਸ਼ੀਟਸ ਬਣਾਉਣਾ।

0: ਇਹਨਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਉੱਚੇ ਮਕਾਨਾਂ ਦੀਆਂ ਰੰਗਲੀਆਂ ਬਾਹਰੀਆਂ ਨੇ, ਰਾਤ ਦੇ ਸ਼ਿਕਾਰੀਆਂ ਨੇ, ਜ਼ੁਲਫਾਂ ਸਵਾਰੀਆਂ ਨੇ, ਰਹਿੰਦਾ ਏ ਜ਼ਮੀਨ ਉੱਤੇ ਤੇ ਚੰਨ ਨਾਲ ਯਾਰੀਆਂ ਨੇ, ਤੇ ਦਿਲ ਬੇਈਮਾਨ ਦੀਆਂ ਲੰਬੀਆਂ ਉਡਾਰੀਆਂ ਨੇ, ਦਿਲ ਬੇਈਮਾਨ ਦੀਆਂ ਲੰਬੀਆਂ ਉਡਾਰੀਆਂ ਨੇ। ਇੱਕ ਅਜਬ ਸੌਦਾ ਜੁਦਾਈ ਏ, ਇਸ ਗੱਲ ਦੀ ਸਮਝ ਨਾ ਆਈ, ਇੱਕ ਅਜਬ ਸੌਦਾ ਜੁਦਾਈ ਏ, ਇਸ ਗੱਲ ਦੀ ਸਮਝ ਨਾ ਆਈ ਏ, ਜਾ ਪੁੱਛ ਕੇ ਵੇਖ ਪਰਦੇਸੀਆਂ ਨੂੰ, ਜਿੰਨਾ ਹਿਜਰਤ ਕੀਤੀ ਕਮਾਈ ਏ, ਤੇ ਧੀਆਂ ਸੰਭਾਲਣ ਇਜ਼ਤਾਂ ਨੂੰ, ਪੁੱਤਰ ਵਾਰਸ ਖਜ਼ਾਨਿਆਂ ਦੇ, ਧੀਆਂ ਸੰਭਾਲਣ ਇਜ਼ਤਾਂ ਨੂੰ ਤੇ ਪੁੱਤਰ ਵਾਰਸ ਖਜ਼ਾਨਿਆਂ ਦੇ, ਦੌਲਤ ਰੱਖੀ ਘਰ ਦੇ ਵਿੱਚ ਤੇ ਇਜ਼ਤਾਂ ਦਿੱਤੀਆਂ ਹੱਥ ਬਗਾਨਿਆਂ ਦੇ, ਵਕਤ ਦੀ ਤਕੜੀ ਉੱਤੇ ਅਸਾਂ ਤੋਲੇ ਹਿਜ਼ਰ ਜੁਦਾਈਆਂ ਨੇ, ਤੇ ਜਦੋਂ ਕੀਤਾ ਹਿਸਾਬ ਅਸਾਂ ਸੱਜਣਾ ਨਾਲ, ਬਸ ਨਿਕਲੀਆਂ ਬੇਪਰਵਾਹੀਆਂ ਨੇ, ਰੱਖੇ ਵਰਕੇ ਗੋਰੇ ਹਯਾਤੀ ਦੇ ਉੱਤੇ, ਗਮਾਂ ਫੇਰੀਆਂ ਸਿਆਹੀਆਂ ਨੇ, ਤੇ ਲੰਘੀ ਉਮਰ ਤੇ ਜਾਣਿਆ ਇਹ ਸੁਖੀ, ਹੱਥ ਆਈਆਂ ਬਸ ਰੁਸਵਾਈਆਂ ਨੇ, ਹੱਥ ਆਈਆਂ ਬਸ ਰੁਸਵਾਈਆਂ ਨੇ, ਦਿਲ ਦੇ ਗੁੰਜਲ ਖੋਲਵੇ ਮਾਹੀ, ਤੂੰ ਵੀ ਤੇ ਕੁਝ ਬੋਲਵੇ ਮਾਹੀ, ਦਿਲ ਦੇ ਗੁੰਜਲ ਖੋਲਵੇ ਮਾਹੀ, ਤੂੰ ਵੀ ਤੇ ਕੁਝ ਬੋਲਵੇ ਮਾਹੀ, ਓਏ ਗਲੀਆਂ ਦੇ ਵਿੱਚ ਰੁਲਦੇ ਪਏ ਆ, ਹੁੰਦੇ ਸਾ ਅਨਮੋਲਵੇ ਮਾਹੀ, ਡੁੱਬ ਗਏ ਪਿਆਰ ਪ੍ਰੀਤਾਂ ਪਿੱਛੇ, ਸਦਰਾਂ ਮੋਈਆਂ ਰੀਤਾਂ ਪਿੱਛੇ, ਮਹਿੰਦੀ ਦੇ ਨਾਲ ਹੱਥ ਜਖਮਾਏ, ਨੈਣ ਲੱਗੇ ਨੇ ਜਿਸਮਾਂ ਪਿੱਛੇ, ਨਾਲ ਨਮਾਜ਼ਾਂ ਬਖਸ਼ਿਸ਼ ਨਹੀਂ ਜੇ, ਓਏ ਗੱਲ ਮੁੱਕਦੀ ਏ ਨੀਤਾਂ ਪਿੱਛੇ, ਗੱਲ ਮੁੱਕਦੀ ਏ ਨੀਤਾਂ ਪਿੱਛੇ।
1: ਹਾਰਮਨ ਰੇਡੀਓ 24/7।
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ,

0: ਹਰਮਨ ਰੇਡੀਓ ਆਸਟ੍ਰੇਲੀਆ
1: 24 ਘੰਟੇ ਸੱਤੇ ਦੇ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੀਤਕਾਰ ਮਨਜੀਤ ਕੋਟੜਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾਤ ਪੰਜਾਬੀ।

ਸੁਣੋ ਵੀ ਦੋਸਤੋ, ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ।

0: ਸੁਣੋ ਤੇ ਸੁਣਾਓ ਅਰਬਨ ਰੇਡੀਓ।
1: ਬਸ ਹੁਣ ਸਭ ਇੱਥੇ ਕੁਝ ਨਾ ਕੁਝ ਇਕੱਠਾ ਕਰਨ ਵਿੱਚ ਜੁਟ ਚੁੱਕੇ ਹਨ। ਭੀੜ ਹੈ ਇੱਥੇ ਬਹੁਤ, ਜਿਸ ਵਿੱਚ ਮੈਂ ਵੀ ਹਾਂ। ਕਿਤੇ ਕਾਲ ਮੱਚ ਚੁੱਕੀ ਹੈ, ਦੌੜ ਹੈ, ਤੇਜ਼ੀ ਹੈ, ਪਰ ਅੰਤ ਨਹੀਂ ਇਸ ਦੌੜ ਦਾ ਕੋਈ। ਰਾਹ ਤਾਂ ਹੈ ਪਰ ਮੰਜ਼ਿਲ ਨਹੀਂ, ਸ਼ੁਰੂਆਤ ਤਾਂ ਹੈ ਪਰ ਅੰਤ ਨਹੀਂ। ਇਸ ਤਰ੍ਹਾਂ ਅਸੀਂ ਬਿਨਾਂ ਮੰਜ਼ਿਲਾਂ ਦੀਆਂ ਰਾਹਾਂ ਤੇ ਕਿਤੇ ਦੂਰ, ਬਹੁਤ ਦੂਰ ਨਿਕਲ ਚੁੱਕੇ ਹਾਂ। ਹੁਣ ਤਾਂ ਅਸੀਂ ਇਹ ਵੀ ਭੁੱਲ ਗਏ ਹਾਂ ਕਿ ਕਿੱਥੋਂ ਕੁ ਤੁਰੇ ਸੀ, ਤੇ ਇਹ ਵੀ ਯਾਦ ਨਹੀਂ ਸ਼ਾਇਦ ਕਿ ਜਾਣਾ ਕਿੱਥੇ ਸੀ। ਬਸ ਸਫ਼ਰ ਨੂੰ ਹੀ ਮੰਜ਼ਿਲ।

0: 24/7.
1: ਤੁਹਾਡੇ ਕੋਲ ਆਪਣਾ ਬੁਰਸ਼ ਹੈ, ਆਪਣੇ ਰੰਗ ਨੇ, ਆਪਣੇ ਸਵਰਗ ਦਾ ਚਿੱਤਰ ਤੁਸੀਂ ਆਪ ਬਣਾਉਂਦੇ ਹੋ ਅਤੇ ਫਿਰ ਇਸ ਦੇ ਅੰਦਰ ਸਮਾ ਜਾਂਦੇ ਹੋ। ਵਿਚਾਰ ਕਜਾਨ ਜਾਕਿਸ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਨ ਰੇਡੀਓ ਦੇ ਨਾਲ।

ਕੁਝ ਵੀ ਨਾ ਖਾਧਾ, ਕਿੰਨੇ ਦਿਨ ਵੀ ਨਾ ਸੋਏ ਸੀ। ਹੁਣ ਸੋਚ ਹਾਸਾ ਆਉਂਦਾ, ਕਦੇ ਤੇਰੇ ਪਿੱਛੇ ਰੋਏ ਸੀ। ਖਤਮ ਕਰ ਲਿਆ ਜ਼ਿੰਦਗੀ ਨੂੰ, ਮੈਨੂੰ ਹੁਣ ਨਹੀਂ ਪਾਉਂਦੀ। ਬਾਕੀ ਤਾਂ ਸਭ ਕੁਝ ਠੀਕ ਹੀ ਹੈ, ਇੱਕ ਨੀਂਦ ਨਹੀਂ ਆਉਂਦੀ।

0: ਹਰਮਨ ਰੇਡੀਓ 24 ਘੰਟੇ 7 ਦਿਨ।
1: ਆਪਣੇ ਇਨ੍ਹਾਂ ਖਿਆਲਾਂ ਦੇ ਵਿੱਚ ਅਮਰਜੀਤ ਨਾਜ਼ ਦੇ ਇਸ ਖਿਆਲ ਨੂੰ ਯਾਦ ਰੱਖਣਾ, ਸਿਰ ਕਰਜ਼ਾ ਲੈ ਕੇ ਮਰਨਾ ਹੁੰਦਾ ਨਹੀਂ ਹੈ ਚੰਗਾ, ਲਫ਼ਜ਼ਾਂ 'ਚ ਮੋੜ ਦੇਵੀਂ ਇਸ ਜੱਗ ਤੋਂ ਜੋ ਲਵੇਗਾ।

0: ਅਰਬਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ।
1: ਲੱਕੜੀ ਟੁੱਟਿਆਂ ਕਿੜਕਿੜ ਹੋਵੇ, ਸ਼ੀਸ਼ਾ ਟੁੱਟਿਆਂ ਤੜ ਤੜ, ਲੋਹਾ ਟੁੱਟਿਆਂ ਕੜਕੜ ਹੋਵੇ, ਪੱਥਰ ਟੁੱਟਿਆਂ ਖੜਖੜ, ਲੱਖ ਛਾਲਾ ਆਸ਼ਿਕ ਦੇ ਦਿਲ ਨੂੰ ਛਾਲਾ ਰਹੇ ਸਲਾਮਤ, ਜਿਹਦੇ ਟੁੱਟਿਆਂ ਆਵਾਜ਼ ਨਾ ਨਿਕਲੇ, ਨਾ ਕਿੜਕਿੜ ਨਾ ਕੜਕੜ।

ਵਿਆਹ ਬਾਰੇ ਸਿਆਣੇ ਕਹਿੰਦੇ ਹਨ ਕਿ ਵਿਆਹ ਉਸ ਬੰਦੇ ਨਾਲ ਕਰਵਾਉਣਾ ਠੀਕ ਹੁੰਦਾ ਹੈ ਜਿਹੜਾ ਆਪਣੀ ਮਾਂ ਦੀ ਸੇਵਾ ਲਈ ਬੁੱਢੀ ਨੌਕਰਾਣੀ ਰੱਖ ਸਕੇ। ਸੁਣੇ ਵਿਚਾਰਾਂ ਲਈ ਸੁਣਦੇ।

0: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਕੋਈ ਤੇਰੀ ਹਿੱਕ ਤੇ ਮੇਲਣ ਨੂੰ ਫਿਰੇ, ਕੋਈ ਤੇਰੇ ਹੁਸਨ ਨਾਲ ਖੇਲਣ ਨੂੰ ਫਿਰੇ, ਤੂੰ ਕਿਤੇ ਸੁਰੱਖਿਅਤ ਨਹੀਂ, ਸਮਾਂ ਐਸੀ ਚੱਲ ਗਿਆ ਚਾਲ ਕੁੜੇ, ਆਤਮ ਨਿਰਭਰ ਹੋ ਜਾ, ਸ਼ਸਤਰ ਲੈ ਸੰਭਾਲ ਕੁੜੇ, ਤੂੰ ਜਿਹੜੇ ਰਾਹੋਂ ਲੰਘਦੀ ਏ, ਤੈਨੂੰ ਦੇਖ ਕੇ ਢਾਣੀ ਖੰਘਦੀ ਏ, ਜੇ ਤੂੰ ਆਪਣਾ ਆਪ ਬਚਾਉਣਾ ਏ, ਨਾ ਕਰ ਕਿਸੇ ਦੀ ਭਾਲ ਕੁੜੇ, ਆਤਮ ਨਿਰਭਰ ਹੋ ਜਾ, ਸ਼ਸਤਰ ਲੈ ਸੰਭਾਲ ਕੁੜੇ, ਕੌਣ ਬਚਾਊ ਤੈਨੂੰ ਇੱਥੇ ਸੂਰਾ ਨੀ, ਗੈਰਤ ਸਭ ਦੀ ਹੋਈ ਚੂਰਾ ਚੂਰਾ ਨੀ, ਜਿੱਥੋਂ ਜਨਮ ਲਿਆ ਉਹਨੂੰ ਹੀ ਕੱਢਦੇ ਗਾਲ ਕੁੜੇ, ਆਤਮ ਨਿਰਭਰ ਹੋ ਜਾ, ਸ਼ਸਤਰ ਲੈ ਸੰਭਾਲ ਕੁੜੇ, ਆਉਂਦੀ ਰੱਖੜੀ ਦੇ ਤਿਉਹਾਰ ਨੂੰ ਵੀਰ ਨੂੰ ਭੇਜੀ ਤਾਰ ਤੂੰ, ਤੇਰੀ ਰੱਖੜੀ ਬੰਨਦੀ ਤੋਂ ਨਸ਼ੇ ਚ ਹੋਇਆ ਬੇਹਾਲ ਕੁੜੇ, ਆਤਮ ਨਿਰਭਰ ਹੋ ਜਾ, ਸ਼ਸਤਰ ਲੈ ਸੰਭਾਲ ਕੁੜੇ, ਬਾਬਲ ਤੇਰਾ ਜੁਆਰੀ ਦਾਰੂ ਪੀ ਕੇ ਆਵੇ ਨੀ, ਉਹ ਕੰਜਰੀ ਦੇ ਨਿਤ ਕੋਠੇ ਜਾਵੇ ਨੀ, ਕੀ ਰਾਖੀ ਤੇਰੀ ਕਰਨਗੇ ਜੋ ਖੁਦ ਕੰਗਾਲ ਕੁੜੇ, ਆਤਮ ਨਿਰਭਰ ਹੋ ਜਾ, ਸ਼ਸਤਰ ਲੈ ਸੰਭਾਲ ਕੁੜੇ, ਮਨ ਤੂੰ ਜਸ ਖੰਨੇ ਵਾਲੇ ਦਾ ਕਹਿਣਾ ਨੀ, ਹੁਣ ਹਥਿਆਰ ਅਖੀਰੀ ਤੈਨੂੰ ਚੁੱਕਣਾ ਪੈਣਾ ਨੀ, ਬਲਾਤਕਾਰੀਆਂ ਵਿਛਾਇਆ ਚੌ ਪਾਸੇ ਦਹਿਸ਼ਤ ਦਾ ਜਾਲ ਕੁੜੇ, ਆਤਮ ਨਿਰਭਰ ਹੋ ਜਾ, ਸ਼ਸਤਰ ਲੈ ਸੰਭਾਲ ਕੁੜੇ, ਆਤਮ ਨਿਰਭਰ
3: ਰੇਡੀਓ
0: 24 ਘੰਟੇ
2: ਲੈ ਸੰਭਾਲ ਕੁੜੇ।
4: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: Harman Radio
1: 24/7.
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੋਗੀ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

0: ਹਰਮਨ ਰੇਡੀਓ ਕਮਾਲ ਬਾ ਕਮਾਲ।
1: ਵਕਤ ਔਖੇ ਸੌਖੇ ਲੰਘ ਜਾਂਦੇ, ਗੱਲਾਂ ਯਾਦ ਸਜਣ ਦੀਆਂ ਰਹਿੰਦੀਆਂ ਨੇ। ਜਦੋਂ ਮੌਤ ਨੇ ਆ ਪਾਇਆ ਫੇਰਾ, ਮਹਿੰਦੀਆਂ ਹੱਥਾਂ ਤੇ ਲੱਗੀਆਂ ਰਹਿੰਦੀਆਂ ਨੇ, ਤੇ ਵਾਰ ਸ਼ਾਮੀਆਂ ਮਾਪੇ ਉਦੋਂ ਯਾਦ ਆਵਣ ਜਦੋਂ ਗੱਲ ਮੁਸੀਬਤਾਂ ਪੈਂਦੀਆਂ ਨੇ।

0: ਟਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਰਮਨ ਰੇਡੀਓ 24/7।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: ਪਿਓ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
4: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।
5: ਮੇਰੀ ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਹਰਮਨ ਰੇਡੀਓ ਤੇ ਆਪਣੀ ਦੋਸਤ ਸੀਮਾ ਦੇ

0: ਤੁਹਾਡੀ ਆਵਾਜ਼, ਤੁਹਾਡੀ ਖਬਰ, ਤੁਹਾਡੀ ਗੱਲ, ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ। ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ। ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ। ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ, ਤੁਹਾਡੀ ਆਵਾਜ਼, ਤੁਹਾਡੀ ਖਬਰ, ਕਿਉਂਕਿ ਗੱਲ ਇੰਜ ਬਣਦੀ ਹੈ।
1: ਓਲਡ ਇਜ਼ ਗੋਲਡ ਸਮੇਂ ਦੇ ਗੀਤਾਂ ਨੂੰ ਸੁਣਨ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ 7 ਦਿਨ।

0: ਸ਼ੈਰ ਨੈਕਸਸ।
1: ਨਾ ਸ਼ੁਕਰਾਪਣ ਬਾਰੇ ਕਸ਼ਮੀਰ ਦੀ ਇੱਕ ਕਹਾਵਤ ਹੈ, ਰੱਬਾ ਮੈਨੂੰ ਉਸ ਤੋਂ ਬਚਾਈ ਜਿਸ ਨੂੰ ਕਦੇ ਮੈਂ ਬਚਾਇਆ ਸੀ। ਅਤੇ ਕੀਨੀਆ ਵਾਲੇ ਕਹਿੰਦੇ ਹਨ, ਗਧਾ ਦਲੱਤੀ ਮਾਰ ਕੇ ਧੰਨਵਾਦ ਕਹਿੰਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਅੱਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਆਇਆ ਸਿਆਲ ਤੇ ਮੋਏ ਕੰਗਾਲ, ਆਇਆ ਹੁਨਾਲ ਤੇ ਮੋਏ ਕੰਗਾਲ।
1: ਭਾਵ ਸਪਸ਼ਟ ਹੈ ਕਿ ਗਰੀਬਾਂ ਲਈ ਤਾਂ ਸਿਆਲ ਅਤੇ ਗਰਮੀ ਦੋਨੋ ਮੌਸਮ ਸੁਖਦਾਈ ਨਹੀਂ ਹੁੰਦੇ, ਕਿਉਂਕਿ ਉਨ੍ਹਾਂ ਕੋਲ ਦੋਹਾਂ ਮੌਸਮਾਂ ਨੂੰ ਮਾਣਨ ਦੇ ਸਾਧਨ ਨਹੀਂ ਹੁੰਦੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

ਬਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ ਜੋ ਆਖਣ ਕਿ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

0: ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਤੂੰ ਮੈਨੂੰ ਮਿੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ, ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ।

ਤੁਸੀਂ ਮੰਨੋ ਜਾਂ ਨਾ ਮੰਨੋ ਪੈਸਾ ਬੋਲਦਾ ਵੀਰੇ, ਜਦੋਂ ਜੇਬ ਵਿੱਚ ਹੋਵੇ ਖੂਨ ਖੋਲਦਾ ਵੀਰੇ, ਇਹ ਨੱਚੇ ਨਾ ਬਸਾ।

ਆਪਣੇ ਵਿਚਾਰ ਆਪਾਂ ਨੂੰ ਕੰਮ ਵੱਲ ਲੈ ਜਾਂਦੇ ਹਨ ਤੇ ਆਪਣੇ ਕੰਮ ਆਦਤਾਂ ਵੱਲ, ਆਦਤਾਂ ਚਰਿੱਤਰ ਵੱਲ। ਚਰਿੱਤਰ ਹੀ ਆਪਣਾ ਭਵਿੱਖ ਜਾਂ ਕਿਸਮਤ ਬਣਾਉਂਦਾ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਾ ਰੇਡੀਓ ਦੇ ਨਾਲ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਜੱਟ ਦਾ ਹਾਸਾ ਭੰਨ ਗੁਆਏ ਪਾਸਾ।
1: ਹਾਸਾ ਠੱਠਾ ਕਰਦਿਆਂ ਜੇ ਕਿਸੇ ਦੀ ਹਰਕਤ ਨਾਲ ਕਿਸੇ ਨੂੰ ਸੱਟ ਫੱਟ ਲੱਗ ਜਾਏ ਉਦੋਂ ਇਹ ਅਖਾਣ ਕਹਿੰਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਪੰਜਾਬੀਆਂ ਦੇ ਨਾਂ ਮੇਰਾ ਇੱਕ ਖਾਸ ਮੈਸੇਜ ਹੈਗਾ ਜਾਂ ਮੈਂ ਉਹਨਾਂ ਦੀ ਖਾਸੀਅਤ ਦੱਸ ਸਕਦਾ ਕਿ ਵੀ ਜਿੱਥੇ ਵੀ ਇਹ ਚਾਰ ਜਣੇ ਬਹਿ ਜਾਂਦੇ ਨੇ ਉੱਥੇ ਪੰਜਾਬ ਬਣ ਜਾਂਦਾ। ਹੁਣ ਤੁਸੀਂ ਆਸਟ੍ਰੇਲੀਆ ਬੈਠੇ ਹੋ, ਤੁਸੀਂ ਇੱਥੇ ਵੀ ਪੰਜਾਬ ਬਣਾ ਲਿਆ, ਤੁਸੀਂ ਕੈਨੇਡਾ ਬੈਠੇ ਹੋ ਉੱਥੇ ਵੀ ਪੰਜਾਬ ਬਣ ਗਿਆ, ਤੇ ਤੁਹਾਡਾ ਪੰਜਾਬ ਹੋਰ ਹੱਸਦਾ ਵੱਸਦਾ ਰਹੇ। ਮੇਰੀ ਦੁਆਵਾਂ ਤੁਹਾਡੇ ਨਾਲ।

0: ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੋਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: back to bed.
1: Hey, yeah. Gosh, don't you want to be

ਆਦਤਾਂ ਬਾਰੇ ਰੋਮਨ ਕਹਿੰਦੇ ਹਨ ਕਿ ਸੋਚ ਵਿਚਾਰ ਕੇ ਕੀਤੇ ਕੰਮਾਂ ਨਾਲੋਂ ਆਦਤ ਵਸ ਕੀਤੇ ਕੰਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸੁਣੇ ਵਿਚਾਰਾਂ ਦੇ ਅੰਗ

0: ਕੀ ਤੁਸੀਂ ਕਦੇ ਪਤਝੜ ਦੇਖੀ ਹੈ? ਕਿ ਤੁਸੀਂ ਕਦੇ ਪਤਝੜ ਦੇਖੀ ਹੈ? ਪੌਦੇ ਨਾਲੋਂ ਟੁੱਟਦਾ ਇੱਕ ਇੱਕ ਪੱਤਾ। ਕੀ ਤੁਸੀਂ ਕਦੇ ਬਹਾਰ ਦੇਖੀ ਹੈ? ਪੌਦੇ ਨਾਲ ਝੂਮਦੀਆਂ ਡੋਡੀਆਂ ਤੇ ਹਰ ਸ਼ਾਖ ਸਾਹ ਲੈਂਦੀ ਹੋਈ। ਤੁਸੀਂ ਪਤਝੜ ਵੀ ਦੇਖੀ ਹੈ, ਤੁਸੀਂ ਬਹਾਰ ਵੀ ਦੇਖੀ ਹੈ। ਸਮੁੰਦਰ ਦੇ ਕੰਢੇ ਤੋਂ ਵਾਪਸ ਪਰਤਾਓ, ਬੱਚੇ ਉਡੀਕਦੇ ਹੋਣਗੇ। ਸਮੁੰਦਰ ਦੇ ਕੰਢੇ ਤੋਂ ਵਾਪਸ ਪਰਤਾਓ, ਬੱਚੇ ਉਡੀਕਦੇ ਹੋਣਗੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਤੇ।

ਮਹਿਮਾਨ ਬਾਰੇ ਪੱਛਮੀ ਅਫਰੀਕਾ ਦੀ ਕਹਾਵਤ ਹੈ ਕਿ ਜਿਹੜਾ ਪ੍ਰਾਹੁਣੇ ਪਹਾੜ ਤੋੜ ਕੇ ਜਾਵੇ ਉਹ ਛੇਤੀ ਕੀਤੇ ਨਹੀਂ ਭੁੱਲਦਾ। ਸੁਣੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਮੁਸੀਬਤ ਬਾਰੇ ਸੋਲੋਮਨ ਟਾਪੂ ਦੀ ਕਾਵਤ ਹੈ ਕਿ ਮੀਂਹ ਵਿੱਚ ਹਨੇਰੀ ਦਾ ਵਾਧਾ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।
1: Yeah, huh? Yeah. Yeah, but some of this side. Red tongue, this motherfucker.

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਮੱਝ ਵੇਚ ਕੇ ਕੋੜੀ ਲਈ ਦੁੱਧ ਪੀਣੋਂ ਗਏ ਲਿੱਦ ਸੁੱਟਣੀ ਪਈ।
1: ਜਦ ਕੋਈ ਆਪਣੇ ਵੱਲੋਂ ਤਾਂ ਚੰਗਾ ਸੌਦਾ ਕਰੇ ਪਰ ਉਹ ਨਿਕਲੇ ਕਾਟੇ ਵਾਲਾ ਸੌਦਾ ਤਾਂ ਇਹ ਅਖਾਣ ਕਹਿੰਦੇ ਹਨ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

0: ਬਰਾਬਰੀ ਦੇ ਸੰਬੰਧ ਵਿਚ ਜਰਮਨੀ ਦੀ ਕਹਾਵਤ ਹੈ, ਸਵਰਗ ਤੱਕ ਪਹੁੰਚਣ ਲਈ ਕਿਸਾਨ ਨੂੰ ਵੀ ਉਨਾ ਹੀ ਵਕਤ ਲੱਗਦਾ ਹੈ ਜਿੰਨਾ ਕਿਸੇ ਅਮੀਰ ਨੂੰ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਮੈਂ ਕਿਹਾ ਕੱਟ ਦੋ ਚੜਾ ਤੇਰਾ ਲੱਖ ਨੌਰ ਵਾਲਾ ਗਿਲ।

0: ਮੈਂ ਉਹਨਾਂ ਵਿੱਚ ਨਹੀਂ ਸ਼ਾਮਲ ਘਰੋਂ ਜੋ ਤੁਰ ਤਾਂ ਪੈਂਦੇ ਨੇ ਘਰੋਂ, ਪਰ ਕੁਝ ਕਦਮ ਚੱਲ ਕੇ ਹੀ ਰਾਹ ਵਿੱਚ ਰਾਤ ਦੇ ਹਨੇਰੇ ਤੋਂ ਡਰ ਜਾਂਦੇ ਨੇ। ਮੈਂ ਉਹਨਾਂ ਵਿੱਚ ਸ਼ਾਮਲ ਹਾਂ ਜਿਨ੍ਹਾਂ ਨੇ ਹੋਣੀਆਂ ਦੇ ਅਰਥ ਬਦਲੇ ਨੇ ਤੇ ਬੁੱਝ ਰਹੀ ਜ਼ਿੰਦਗੀ ਵਿੱਚ ਫੇਰ ਤੋਂ ਚੰਗਿਆੜੀਆਂ ਧਰੀਆਂ ਨੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਤੇ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਨਾਲੇ ਪੁੰਨ ਨਾਲੇ ਫਲੀਆਂ।
1: ਇਸ ਦਾ ਭਾਵ ਹੈ ਕਿਸੇ ਇੱਕ ਕੰਮ ਨਾਲ ਦੂਜਾ ਕੋਈ ਹੋਰ ਕੰਮ ਮੁਫਤੋ ਮੁਫਤੀ ਹੋ ਜਾਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਸਤਿ ਸ੍ਰੀ ਅਕਾਲ, ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ। ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

0: ਨਾ ਬਲਿਆ ਮੈ ਲਹਾਉ ਜਮਾ ਕਾਰਡ ਕਦਾਲੀ ਛੱਬੀ ਚੁਰੰਜਾ ਬਨਵੇ ਸੱਤ ਲੈ ਵੀ ਠੀਕ ਹੈ ਇਹ ਤੇ ਸਿੱਟੋ ਸਾਨੂੰ ਸੁਣੇ ਜਿਹੜਾ ਦੁਆਬੇ ਵਾਲੇ ਆਲੂ ਸੜ ਜਾਂਦੇ ਹੁੰਦੇ ਸੜਕਾਂ ਤੇ ਏਦਾਂ ਸਿੱਟੋ ਸੁਣਿਆ
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

ਰੱਜ ਬਾਰੇ ਸਵੀਡਨ ਦੀ ਕਹਾਵਤ ਹੈ ਕਿ ਨੌਕਰ ਨੂੰ ਰੱਜਵੀਂ ਰੋਟੀ ਦੇਵੋਗੇ ਤਾਂ ਗਾਂ ਵੱਧ ਦੁੱਧ ਦੇਵੇਗੀ ਅਤੇ ਬਿੱਲੀ ਘੱਟ ਦੁੱਧ ਪੀਵੇਗੀ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਜਾਣਦਾ ਨੀ ਮੈਨੂੰ, ਨੇਹਾ ਕੱਕਰਾਂ ਮੈਂ।
1: ਜੋ ਰੇਤੇ ਚ ਰਚ ਗਏ ਨੇ ਹੱਡਾਂ ਦੇ ਟੁਕੜੇ, ਜੋ ਬਣ ਗਏ ਬਰੋਲੇ ਗੁਲਾਬੀ ਜੇ ਮੁਖੜੇ, ਉਹ ਨਵਿਆਂ ਆਕਾਰਾਂ ਚ ਢਲਦੇ ਹੀ ਰਹਿਣੇ। ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਮੈਂ ਗੱਦੀਆਂ ਤੇ ਬਿਸਤਰ ਪੁਸ਼ਾਕਾਂ ਤੋਂ ਪੁੱਛਿਆ, ਮੈਂ ਹੀਰਾਂ ਤੋਂ ਪੁੱਛਿਆ, ਮੈਂ ਚਾਕਾਂ ਤੋਂ ਪੁੱਛਿਆ, ਉਹ ਕਹਿੰਦੇ ਕਿ ਬੂਟੇ ਤਾਂ ਫਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ, ਚੱਲਦੇ ਹੀ ਰਹਿਣੇ। ਇਹ ਗੁੰਦੀਆਂ ਜੋ ਗੁੱਤਾਂ, ਇਹ ਲਮਕਣ ਪਰਾਂਦੇ, ਇਹ ਕਿੱਥੋਂ ਸੀ ਆਏ ਤੇ ਕਿੱਧਰ ਨੂੰ ਜਾਂਦੇ, ਇਹ ਮੌਸਮ ਨੇ ਮੌਸਮ ਤਾਂ ਢਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਸਿਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖੇ, ਉਹ ਚਾਦਰ ਦੇ ਤੋਤੇ ਉਡਾ ਕੇ ਨਹੀਂ ਵੇਖੇ, ਸੰਦੂਕਾਂ ਚ ਪਏ ਐਵੇਂ ਗਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਜਿਨ੍ਹਾਂ ਸਿਰ ਤੇ ਛੱਤ ਨੀ ਨਾ ਪੈਰਾਂ ਚ ਜੋੜੇ, ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ, ਉਹ ਭੁੱਖਾਂ ਤੇ ਤੇਹਾਂ ਚ ਪਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਮੈਨੂੰ ਆ ਕੇ ਪੁੱਛਦੀ ਸੀ ਮਜ਼ਹਬ ਦੀ ਟੋਲੀ, ਤੂੰ ਲਿਖਣਾ ਕਿਉਂ ਚਾਹੁੰਦਾ ਦਰਖਤਾਂ ਦੀ ਬੋਲੀ, ਇਹ ਕਾਸ਼ੀ ਬਨਾਰਸ ਤਾਂ ਵਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ, ਚੱਲਦੇ ਹੀ ਰਹਿਣੇ, ਚੱਲਦੇ ਹੀ ਰਹਿਣੇ।

ਇੱਕ ਯੂਗੋਸਲਾਵੀਆ ਦੀ ਕਹਾਵਤ ਅਨੁਸਾਰ ਪੁਰਾਣੀਆਂ ਆਦਤਾਂ ਲੋਹੇ ਦੀਆਂ ਕਮੀਜ਼ਾਂ ਹੁੰਦੀਆਂ ਹਨ। ਚੰਗੇ ਅਤੇ ਸੱਜੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਬੀਜਿਆ ਨਾ ਵਾਹਿਆ, ਕੜਮ ਪੱਲਾ ਡਾਹਿਆ।
1: ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ, ਪਰ ਇਸ ਕੰਮ ਦੇ ਫਲ ਵਿਚੋਂ ਧੱਕੇ ਨਾਲ ਹਿੱਸਾ ਮੰਗੇ ਤਾਂ ਇਹ ਅਖਾਣ ਕਹਿੰਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਮਨਮੋਹਨ ਵਾਰਸ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।
1: ਜੋ ਹਮਸੇ ਵਫਾ ਢੂੰਡ ਰਹੇ ਥੇ ਵੋ ਖੁਦ ਹੀ ਬੇਵਫਾ ਹੋ ਗਏ, ਹਮਨੇ ਸੱਚ ਕਾ ਆਈਨਾ ਕਿਆ ਦਿਖਾਇਆ।

0: ਬਦਲਾਵ ਕੁਦਰਤ ਦਾ ਖੂਬਸੂਰਤ ਨਿਯਮ ਹੈ। ਸੋ ਅਸੀਂ ਬਦਲ ਰਹੇ ਹਾਂ ਤਾਂ ਕਿ ਬਿਹਤਰ ਕਰ ਸਕੀਏ। ਅਸੀਂ ਆ ਰਹੇ ਹਾਂ ਨਵੇਂ ਅੰਦਾਜ਼ ਨਾਲ ਤਾਂ ਕਿ ਸੰਵਾਦ ਹੋਰ ਖੂਬਸੂਰਤ ਬਣਾ ਸਕੀਏ। ਸਟੂਡੀਓ ਦੇ ਇਸ ਪਾਰ ਅਸੀਂ, ਸਟੂਡੀਓ ਦੇ ਉਸ ਪਾਰ ਤੁਸੀਂ, ਆਓ ਮਿਲ ਕੇ ਜ਼ਿੰਦਗੀ ਦੀ ਖੂਬਸੂਰਤ ਜੁਗਲਬੰਦੀ ਪੇਸ਼ ਕਰੀਏ। ਤੁਹਾਡਾ ਸਹਿਯੋਗ, ਸਾਡਾ ਹੌਸਲਾ, ਹਰਮਨ ਟੀਮ, ਹਰਮਨ ਪਰਿਵਾਰ ਦੇ ਸੰਗ ਪੂਰੇ ਮਨ ਦੇ ਨਾਲ। ਆਖਰ ਕੁਝ ਬਿਹਤਰ ਕਰਨਾ ਹੀ ਤਾਂ ਜ਼ਿੰਦਗੀ ਦਾ ਰਾਗ ਹੈ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

ਹਨੇਰੇ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਚੋਰ ਅਤੇ ਹਨੇਰੇ ਦੀ ਦੋਸਤੀ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਜੇ ਤੁਸੀਂ ਵਕਤ ਸਿਰ ਨਹੀਂ ਪਹੁੰਚ ਸਕਦੇ ਤਾਂ ਵਕਤ ਤੋਂ ਪਹਿਲਾਂ ਜ਼ਰੂਰ ਪਹੁੰਚੋ। ਵਕਤ ਸਿਰ ਪਹੁੰਚਣਾ ਮੁਸ਼ਕਲ ਹੁੰਦਾ ਹੈ, ਪਰ ਵਕਤ ਤੋਂ ਪਹਿਲਾਂ ਪਹੁੰਚਣਾ ਸੌਖਾ ਹੁੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

0: ਸੁਣਾਓ ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਗਰੀਬ ਰੱਖੇ ਰੋਜੇ ਦਿਨ ਵੱਡੇ ਆਏ।
1: ਜਦੋਂ ਕੋਈ ਬੰਦਾ ਅਜਿਹਾ ਕੰਮ ਆਰੰਭ ਕਰੇ ਜਿਹੜਾ ਹੋਰ ਬਥੇਰੇ ਕਰਦੇ ਹੋਣ ਪਰ ਉਸਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨਾ ਪਵੇ, ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿਗੁਰੂ ਦੋਸਤੋ ਮੈਂ ਤੁਹਾਡਾ ਆਪਣਾ ਸ਼ਿਕਸ਼ਿੰਦਰ ਸ਼ਿੰਦਾ ਹਰਮਨ ਰੇਡੀਓ ਦੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਗੁਰੂ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਸਭ ਨੂੰ।

ਉਮਰ ਬਾਰੇ ਯਦੀਜ ਦੀ ਕਹਾਵਤ ਹੈ ਕਿ 7 ਸਾਲ ਦੀ ਉਮਰ ਵਿੱਚ ਤੁਸੀਂ ਜਿਸ ਤਰ੍ਹਾਂ ਦੇ ਹੁੰਦੇ ਹੋ ਉਸੇ ਤਰ੍ਹਾਂ ਦੇ 70 ਸਾਲ ਦੀ ਉਮਰ ਵਿੱਚ ਹੁੰਦੇ ਹੋ। ਵਿਦਿਆ ਵਿਚਾਰ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਜ਼ਿੰਦਗੀ ਧਰਤੀ ਤੇ ਰੀਂਗਦੀ ਹੋਵੇ, ਜਿੱਥੇ ਨਿੱਕੇ ਨਿੱਕੇ ਬਾਲ ਜੂਟ ਦੇ ਟੁਕੜਿਆਂ ਤੇ ਪਲਦੇ, ਜਿੱਥੇ ਸ਼ਾਸਨ ਬੰਦੂਕ ਦੀ ਨੋਕ ਤੇ ਚੱਲਦਾ ਹੋਵੇ, ਜਿੱਥੇ ਸ਼ਾਸਨ ਤੇ ਕਾਨੂੰਨ ਆਦਮੀ ਦੇ ਖੂਨ ਦਾ ਥਿਆਇਆ ਹੋਵੇ, ਉੱਥੇ ਆਜ਼ਾਦੀ ਦਾ ਸੰਕਲਪ ਸਾਹ ਨਹੀਂ ਲੈ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਖਾਦਿਆਂ ਖੂਹ ਵੀ ਖਾਲੀ ਹੋ ਜਾਂਦੇ ਨੇ। ਇਸ ਦਾ ਭਾਵ ਹੈ ਕਿ ਵਹਿਲੇ ਬਹਿ ਕੇ ਖਾਣ ਨਾਲ ਤਾਂ ਜੋੜਿਆ ਤਨ ਵੀ ਮੁੱਕ ਜਾਂਦਾ ਹੈ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

ਸਸਿਕਾ ਜੀ, ਮੈਂ ਹਰਸ਼ਕੀਮਤ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।

0: ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

ਉਹਨਾਂ ਦੀ ਸਾਂਝੀ ਤੰਦ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਹੈ। ਅੱਜ ਇਸ ਦੇ ਪਸਾਰ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਧਰਮਾਂ ਮਜ਼ਹਬਾਂ ਤੇ ਆਪੋ ਆਪਣੇ ਵਿਸ਼ਵਾਸਾਂ ਦੀ ਝੂਠੀ ਕੰਧ ਨੂੰ ਇਸ ਦੇ ਦਰਮਿਆਨ ਖੜੀ ਕਰਕੇ ਪੰਜਾਬੀਅਤ ਦੇ ਵਿਕਾਸ ਅੰਦਰ ਰੋੜੇ ਨਹੀਂ ਅਟਕਾਉਣੇ ਚਾਹੀਦੇ, ਸਗੋਂ ਭਾਈਚਾਰਿਆਂ ਅੰਦਰ ਉੱਠਦੇ ਮਸਲੇ ਜਾਂ ਵਿਰੋਧ ਗੱਲਬਾਤ ਨਾਲ ਸੁਲਝਾਏ ਜਾਣ, ਤਾਂ ਕਿ ਪੰਜਾਬੀਅਤ ਦੀ ਬੁਲੰਦੀ ਵਾਸਤੇ ਸਾਂਝੀ ਸਰਗਰਮੀ ਮੱਠੀ ਨਾ ਪਵੇ। ਵਿਚਾਰ ਕਹਿਰ ਸ਼ਰੀਫ ਕਿਤਾਬ ਸਮੇਂ ਨਾਲ ਸੰਵਾਦ।

0: ਸ਼ਾਇਰੀ ਦੀ ਗੱਲ ਕਰੀਏ ਤੇ ਸੁਰਜੀਤ ਸਾਜਨ ਹੋਣਾ ਦਾ ਖਿਆਲ ਯਾਦ ਆ ਗਿਆ। ਸਮਾਂ ਇੱਕ ਥਾਂ ਰੁਕ ਜਾਵੇ, ਨਹੀਂ ਏਦਾਂ ਨਹੀਂ ਹੁੰਦਾ, ਕਦੇ ਮੌਸਮ ਹੀ ਨਾ ਬਦਲੇ, ਕਦੇ ਏਦਾਂ ਨਹੀਂ ਹੁੰਦਾ।
1: ਤੁਹਾਡੇ ਮਨ ਦੀ ਰੀਜ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਰੇਡੀਓ ਤੇ।

ਵਧਾਇਆ ਤੈਨੂੰ ਤੱਕਿਆ ਤੇ ਸਾਇਆ ਤੇਰੇ ਨਾਲੋਂ ਵੱਧ ਸਕੂਨ ਆਹਾ ਮੈਂ ਪੀਰਾਂ ਦੇ ਜਾਇਆ ਹਵਾ ਨੇ ਪੁੱਛਿਆ ਬਦਲਾਂ ਨੂੰ ਇਹ ਮੌਸਮ ਕੋਈ ਨਵਾਂ ਆਇਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਇਆ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਝੂਠ ਦੇ ਪੈਰ ਨਹੀਂ ਹੁੰਦੇ।
1: ਇਸ ਦਾ ਭਾਵ ਹੈ ਕਿ ਝੂਠਾ ਬੰਦਾ ਕਦੇ ਕੁਝ ਕਹਿੰਦਾ ਹੈ ਤੇ ਕਦੇ ਕੁਝ, ਉਹ ਸਦਾ ਥਿੜਕਦਾ ਹੀ ਰਹਿੰਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਹਾਂਜੀ ਦੋਸਤੋ ਸਤਿ ਸ੍ਰੀ ਅਕਾਲ, ਮੈਂ ਹਾਂ ਮਿਊਜ਼ਿਕ ਡਾਇਰੈਕਟਰ DJ Hicks from the UK. ਤੁਸੀਂ ਸੁਣ ਰਹੇ ਹੋ ਹਰਮਾਨ ਰੇਡੀਓ।

0: ਰੱਖੇ ਦਿੰਦਾ ਆ।
1: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ, ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ, ਸੁਚੇਤ ਹੋਵੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ।
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

ਯੂਨਾਨ ਦੀ ਕਹਾਵਤ ਹੈ ਕਿ ਚੰਗੇ ਮਲਾਹ ਦੀ ਪਛਾਣ ਤੂਫਾਨ ਆਏ ਤੋਂ ਹੀ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਪੈਸੇ ਬਾਰੇ ਜਪਾਨ ਦੀ ਇੱਕ ਕਹਾਵਤ ਹੈ, ਨਰਕ ਅੰਦਰ ਵੀ ਲੈਣ ਦੇਣ ਦਾ ਜ਼ਰੀਆ ਪੈਸਾ ਹੀ ਹੁੰਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਸੱਜਣਾ ਦੇ ਲਾਰੇ ਰਹੇ ਕੁਵਾਰੇ।
1: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਲਾਰੇ ਲਾ ਕੇ ਅੰਤ ਨੂੰ ਕੰਮ ਕਰਨ ਤੋਂ ਕੋਰਾ ਜਵਾਬ ਦੇ ਦੇਵੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

0: ਮੈਂ ਇਦੂ ਸ਼ਰੀਫ, ਮੇਰੇ ਵੱਲੋਂ ਰੇਡੀਓ ਸੁਣਨ ਵਾਲੇ ਨੂੰ ਲੱਖ ਲੱਖ ਮੁਬਾਰਕਾਂ, ਲੱਖ ਲੱਖ ਵਧਾਈਆਂ।
1: ਅਸੀਂ ਖੁਦਾ ਅੱਗੇ ਅਰਦਾਸ ਕਰਦੇ ਹਾਂ ਕਿ ਹਰਮਨ ਰੇਡੀਓ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ। ਜੁੜੇ ਰਹੋ ਹਰਮਨ ਰੇਡੀਓ ਦੇ।

ਪਹਿਲੇ ਪਾਤਸ਼ਾਹ ਨੇ ਇੱਕ ਫੈਸਲਾ ਕਰਨਾ ਹੈ, ਰੱਬੀ ਦਾਤ ਪੁੱਤਰਾਂ ਨੂੰ ਦੇਣੀ ਹੈ ਕਿ ਸੇਵਕ ਨੂੰ। ਮੇਰੇ ਬਾਪ ਹੀ ਹੁੰਦੇ ਤਾਂ ਫੈਸਲਾ ਸਪਸ਼ਟ ਸੀ, ਪਰ ਉਹ ਗੁਰੂ ਵੀ ਸਨ। ਉਹਨਾਂ ਕਿਹਾ, ਘਰ ਤੁਸੀਂ ਸਾਂਭ ਲਵੋ, ਗੁਰਿਆਈ ਗੱਦੀ ਸੇਵਕ ਨੂੰ ਹੀ ਮਿਲੇਗੀ। ਟਿਕਾਣਾ ਤੁਸੀਂ ਸਾਂਭੋ, ਸੇਵਾ ਸੇਵਕ ਨੂੰ। ਇਹ ਹੈਰਾਨੀ ਹੁੰਦੀ ਹੈ ਕਿ ਡੇਰਾ ਪੁੱਤਰਾਂ ਨੂੰ ਦੇ ਦਿੱਤਾ, ਸੇਵਕ ਨੂੰ ਸਿਰਫ ਥਾਪੜਾ ਦੇ ਕੇ ਤੋੜ ਦਿੱਤਾ। ਆਸ਼ੀਰਵਾਦ ਦਿੱਤੀ, ਕੋਈ ਜ਼ਮੀਨ ਨਹੀਂ, ਡੇਰਾ ਨਹੀਂ, ਜਾਇਦਾਦ ਨਹੀਂ, ਪੋਥੀ ਤੇ ਕਮਰ ਕੱਸਾ ਲੈ ਜਾਓ, ਸੇਵਾ ਕਰੋ। ਸਾਰੀਆਂ ਬਰਕਤਾਂ ਆ ਗਈਆਂ। ਗੁਰੂ ਨਾਨਕ ਦੇਵ ਜੀ ਦਾ ਯਤਨ ਸੀ ਮਨੁੱਖ ਨਾਲ ਮਿਹਨਤ ਕੀਤੀ ਜਾਏ, ਇੱਕ ਬੂਟੇ ਦੀ ਤਰ੍ਹਾਂ ਜਿਵੇਂ ਇੱਕ ਮਾਲੀ ਉਸ ਨਾਲ ਕਰਦਾ ਹੈ ਤੇ ਜੋ ਉਸ ਵਿੱਚੋਂ ਪੈਦਾ ਹੋਣਾ ਹੈ ਹੋ ਜਾਏ। ਗੁਰੂ ਨਾਨਕ ਨੇ ਮਿਹਨਤ ਕੀਤੀ ਸਿੱਖ ਨਾਲ ਤੇ ਸਿੱਖ ਵਿੱਚੋਂ ਪੈਦਾ ਹੋਏ ਗੁਰੂ ਅੰਗਦ ਦੇਵ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਸੱਚਾ ਸੌਦਾ ਸਦੀਆਂ ਦਾ ਜਿਉਂ ਨੀਰ ਨੈਣਾਂ ਦੀਆਂ ਨਦੀਆਂ ਦਾ ਇਹ ਸੱਚਾ ਸੌਦਾ ਸਦੀਆਂ ਦਾ ਜਿਉਂ ਨੀਰ ਨੈਣਾਂ ਦੀਆਂ ਨਦੀਆਂ ਦਾ ਦਿਲ ਦੀਆਂ ਜੋ ਤਾਰਾਂ ਨੇ ਜਿਉਂ ਹੰਸਾਂ ਦੀਆਂ ਡਾਰਾਂ ਨੇ ਸਰਹੱਦਾਂ ਮਨ ਵਿੱਚ ਰੱਖਦੇ ਨਹੀਂ ਹਰਾਮ ਦਾ ਕੀਮਾ ਚੱਖਦੇ ਨਹੀਂ ਅੰਬਰਾਂ ਦੀ ਅਸਾਂ ਕਰਨੀ ਰਾਖੀ ਅੰਬਰਾਂ ਦੀ ਅਸਾਂ ਕਰਨੀ ਰਾਖੀ ਬਣੂ ਕਿਸੇ ਇਤਿਹਾਸ ਦੀ ਸਾਖੀ ਜੋ ਸੁਪਨੇ ਅਸੀਂ ਪਿਰੋਏ ਨੇ ਉਹ ਰਹਿਣੇ ਸਦਾ ਨਿਰੋਏ ਨੇ ਅੱਖਾਂ ਦੀ ਜੋ ਲਾਲੀ ਹੈ ਜਾਣੀ ਕਦੇ ਨਾ ਖਾਲੀ ਹੈ ਤਿਲਕ ਜੋ ਮਸਤਕ ਲਾਇਆ ਹੈ ਸੋਹਾਂ ਚੁੱਕ ਸਜਾਇਆ ਹੈ ਜੋ ਅਸਾਂ ਨੇ ਮੰਜ਼ਿਲਾਂ ਚੁਣੀਆਂ ਨੇ ਉਹ ਸਮਝ ਨਹੀਂ ਇਸ ਦੁਨੀਆ ਦੇ ਜੋ ਅਸਾਂ ਨੇ ਮੰਜ਼ਿਲਾਂ ਚੁਣੀਆਂ ਨੇ ਉਹ ਸਮਝ ਨਹੀਂ ਇਸ ਦੁਨੀਆ ਦੇ ਬਸ ਸੱਚਾ

ਮਹਾਰਾਜ ਨੇ ਇੱਕ ਸਲੋਕ ਲਿਖਿਆ ਦੂਜੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਸਾ ਦੀ ਵਾਰ ਦੇ ਵਿਚ, ਇਸ ਦੀ ਅਸੀਂ ਬਹੁਤ ਡੂੰਘੀ ਵਿਆਖਿਆ ਕੀਤੀ ਹੋਈ ਆ, ਤੁਸੀਂ ਉਹ ਸਾਰੇ ਐਪੀਸੋਡ ਸੁਣ ਸਕਦੇ ਹੋ। ਉਹ ਕਹਿੰਦੇ ਨੇ ਕਿ ਚਾਕਰ ਲੱਗੇ ਚਾਕਰੀ ਨਾਲੇ ਗਾਰਬ ਬਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਜਦੋਂ ਕਹਿੰਦੇ ਨੌਕਰ ਨੌਕਰੀ ਲੱਗਦਾ ਆ ਤੇ ਨਾਲੇ ਤਾਂ ਉਹ ਹੰਕਾਰ ਕਰਦਾ ਨਾਲ ਬਹਿਸਦਾ ਹੈ ਮਾਲਕ ਦੇ, ਟੋਟਲੀ ਵਿਰੋਧਾਭਾਸ ਇਹ ਸਿਧਾਂਤ ਉਹ ਕਾਇਮ ਕਰ ਲੈਂਦਾ ਹੈ ਕਿ ਉਹ ਨੌਕਰ ਨੇ ਫਿਰ ਨੌਕਰੀ ਕਿਉਂ ਕਰਨੀ ਹੈ ਜਦੋਂ ਉਹਨੇ ਹੰਕਾਰ ਕਰਨਾ ਹੈ, ਫਿਰ ਮਾਲਕ ਨਾਲ ਬਹਿਸ ਹੀ ਜਾਣਾ, ਉਹਦਾ ਕਹਿਣਾ ਨਹੀਂ ਮੰਨਣਾ, ਗੱਲਾਂ ਕਰੇ ਘਨੇਰੀਆਂ, ਐਵੀ ਇਧਰ ਉਧਰ ਦੀਆਂ ਗੱਲਾਂ ਕਰੀ ਜਾਂਦਾ ਹੈ, ਕੰਮ ਕਰਦਾ ਨਹੀਂ, ਖਸਮ ਨਾ ਪਾਏ ਸਾਧ। ਆਪਣੇ ਮਾਲਕ ਦਾ ਉਹ ਉਹਦੀ ਮਿਹਰ ਉਹਦੀ ਖੁਸ਼ੀ ਪ੍ਰਾਪਤ ਨਹੀਂ ਕਰਦਾ। ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ। ਉਹ ਤੋਂ ਬਾਅਦ ਹੱਲ ਵੀ ਵੈਸੇ ਦੱਸਿਆ, ਪਰ ਅੱਜ ਆਪਾਂ ਜਿਹੜਾ ਮਸਲਾ ਪਹਿਲੀਆਂ ਦੋ ਪੰਕਤੀਆਂ ਤੇ ਹੀ ਹੈ ਕਿ ਜਦੋਂ ਅਸੀਂ ਧਰਮ ਨੂੰ ਫਾਲੋ ਕਰਦੇ ਹਾਂ ਜਾਂ ਕਿਤੇ ਜੌਬ ਕਰਦੇ ਹਾਂ ਤੇ ਜੇ ਜੌਬ ਸਾਨੂੰ ਪਤਾ ਹੈ ਉਹਦੀ ਡਿਸਕ੍ਰਿਪਸ਼ਨ ਕੀ ਹੈ, ਜੇ ਆਪਾਂ ਮਿਲਟਰੀ ਚ ਜਾਣਾ ਹੈ ਆਰਮੀ ਚ ਜਾਣਾ, ਸਾਨੂੰ ਪਤਾ ਹੈ ਸਾਨੂੰ ਗੋਲੀ ਵੀ ਲੱਗ ਸਕਦੀ, ਅਸੀਂ ਜਾਣਾ ਵੀ ਹੈ ਲੜਾਈ ਤੇ ਵੀ ਜਾਣਾ ਬਾਰਡਰ ਤੇ ਵੀ ਜਾਣਾ ਤੇ ਉਧਰ ਲੜਾਈ ਲੱਗ ਜਾਵੇ ਤੇ ਉਧਰ ਕਈ ਲੋਕ ਛੁੱਟੀਆਂ ਲੈ ਕੇ ਭੱਜ ਜਾਂਦੇ ਨੇ ਜਾਂ ਜਾਂਦੇ ਨੇ ਗੱਲਾਂ ਮਾਰ ਕੇ ਇੱਧਰ।

ਉਧਰ ਪੈ ਜਾਂਦੇ ਨੇ ਉਹਨਾਂ ਦਾ ਕੋਰਟ ਮਾਰਸ਼ਲ ਹੁੰਦਾ ਆ ਕਿਉਂਕਿ ਉਹ ਖਸਮ ਨਾ ਪਾਏ ਸਾਧ ਜਿਸ ਕੰਮ ਲਈ ਉਹਨਾਂ ਨੇ ਤਨਖਾਹ ਲਈ ਹੁੰਦੀ ਹੈ ਜਾਂ ਉਹਨੂੰ ਡਿਸਕ੍ਰਿਪਸ਼ਨ ਦਾ ਪਤਾ ਹੁੰਦਾ ਵੀ ਮਰ ਵੀ ਸਕਦੇ ਤਾਂ ਹੀ ਉਹ ਤਨਖਾਹ ਲੈ ਰਹੇ ਹੁੰਦੇ ਆ ਉਹ ਖਤਮ ਹੋ ਜਾਂਦਾ ਇਸੇ ਤਰ੍ਹਾਂ ਕਿਸੇ ਆਪਾਂ ਦੁਕਾਨ ਤੇ ਲੱਗਦੇ ਆ ਕਿਸੇ ਫਾਰਮ ਤੇ ਲੱਗਦੇ ਆ ਸਾਨੂੰ ਪਤਾ ਹੁੰਦਾ ਵੀ ਇਹ ਕੰਮ ਜਿਹੜੇ ਮਿੱਟੀ ਨਾਲ ਲਿਬੜਨਾ ਵੀ ਪੈਣਾ ਦੁਕਾਨ ਦੇ ਵਿੱਚ ਸਾਨੂੰ ਸਮਾਨ ਲਿਆਉਣਾ ਵੀ ਪੈਣਾ ਛੱਡਣਾ ਵੀ ਪੈਣਾ ਵੇਚਣਾ ਵੀ ਪੈਣਾ ਜੇ ਅਸੀਂ ਕਹੀਏ ਨਹੀਂ ਅਸੀਂ ਤਾਂ ਨਹੀਂ ਕਰਨਾ ਅਸੀਂ ਬੈਂਸੀ ਜਾਈਏ ਮਾਲਕ ਦੇ ਨਾਲ ਤਾਂ ਫੇਰ ਉਹ ਸਾਨੂੰ ਕੱਢ ਦੇਗਾ ਕਿਉਂਕਿ ਅਸੀਂ ਜੋਬ ਡਿਸਕ੍ਰਿਪਸ਼ਨ ਦੇ ਵਿੱਚ ਫਿੱਟ ਨਹੀਂ ਹੁੰਦੇ ਗੱਲਾਂ ਕਰੇ ਘਨੇਰੀਆਂ ਗੱਲਾਂ ਕਰ ਕਰਕੇ ਕਿੰਨੀ ਕੁ ਦੇਰ ਅਸੀਂ ਇਹ ਕੰਮ ਸਾਰ ਸਕਦੇ ਹਾਂ ਸੋ ਧਰਮ ਦੇ ਵਿੱਚ ਵਿਸ਼ਵਾਸ ਹੁੰਦਾ ਆ ਧਰਮ ਉਦੋਂ ਫੋਲੋ ਕਰਦਾ ਬੰਦਾ ਮੈਂ ਥੋੜਾ ਇੱਥੇ ਹੋਰ ਡੀਪ ਜਾਣਾ ਚਾਹੁੰਦਾ ਡੂੰਘਾ ਜਾਣਾ ਚਾਹੁੰਦਾ ਹੈ ਕਿ ਕੀ ਤੁਹਾਨੂੰ ਲੋੜ ਹੈ ਧਰਮ ਨੂੰ ਫੋਲੋ ਕਰਨ ਦੀ ਪਹਿਲਾਂ ਤਾਂ ਇਹ ਸਵਾਲ ਹੋਣਾ ਚਾਹੀਦਾ ਕਿਉਂ ਕਰ ਰਹੇ ਹੋ ਤੁਸੀਂ ਫੋਲੋ ਕਿਉਂ ਅਸੀਂ ਫੋਲੋ ਕਿਉਂ ਕਰ ਰਹੇ ਹਾਂ ਸਾਰਾ ਕੁਛ ਕੀ ਲੋੜ ਹੈ ਸਾਨੂੰ ਅਸੀਂ ਅੱਧ ਕੱਚੇ ਜਿਹੇ ਫੋਲੋ ਕਰ ਰਹੇ ਹਾਂ ਜਾਂ ਕਹਿ ਲਓ ਅੱਧ ਭੁੰਨੇ ਹੋਏ ਫੋਲੋ ਕਰ ਰਹੇ ਹਾਂ ਸਾਨੂੰ ਪਤਾ ਹੁੰਦਾ ਨਹੀਂ ਕਿਉਂ ਕਰ ਰਹੇ ਹਾਂ ਅਸਲ ਦੇ ਵਿੱਚ ਅੱਜ ਅਜਮੇਰ ਸਿੰਘ ਹੋਣਾ ਨੇ ਵੀ ਬਹੁਤ ਸੁੰਦਰ ਵਿਚਾਰ ਦਿੱਤਾ ਆਪਣਾ ਫੇਸਬੁੱਕ ਤੇ ਮੈਂ ਉਹਨੂੰ ਫੋਲੋ ਕਰ ਰਿਹਾ ਕਿ ਜਦੋਂ ਪਤਾ ਹੀ ਨਹੀਂ ਟਾਰਗੇਟ ਹੀ ਨਹੀਂ ਪਤਾ ਫਿਰ ਤੁਸੀਂ ਉਹ ਜੋਬ ਜੁਆਇਨ ਕਿਉਂ ਕਰ ਰਹੇ ਹੋ ਜਦ ਪਤਾ ਹੀ ਨਹੀਂ ਉੱਥੇ ਕੀ ਉਹਦੀ ਡਿਸਕ੍ਰਿਪਸ਼ਨ ਕੀ ਹੈ ਤੁਹਾਨੂੰ ਲੋੜ ਹੈ ਅਸਲ ਦੇ ਵਿੱਚ ਜਿਹੜਾ ਪਿਓਰ ਅਧਿਆਤਮ ਹੈ ਪਿਓਰ ਖੋਜ ਹੈ ਉਹ ਅੰਦਰ ਹੀ ਹੁੰਦੀ ਹੈ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਅੱਜ ਅਜਮੇਰ ਸਿੰਘ ਹੋਣਾ ਨੇ ਬਿਆਨ ਕੀਤਾ ਕਿ ਉਹਨਾਂ ਨੇ ਕਿਸੇ ਧਾਰਮਿਕ ਐਂਗਲ ਤੋਂ ਕੋਈ ਬਾਣੀ ਨਹੀਂ ਲਿਖੀ ਹੋਈ ਉਹ ਫਕੀਰ ਸਨ ਉਹ ਮੌਜੀ ਸਨ ਇੰਡੀਪੈਂਡੈਂਟ ਸਨ ਉਸ ਐਂਗਲ ਤੋਂ ਉਹਨਾਂ ਨੇ ਆਪਣੇ ਤਜਰਬੇ ਲਿਖੇ ਹੋਏ ਨੇ ਜਿੱਦਾਂ ਉਹਨਾਂ ਨੇ ਅਨੁਭਵ ਕੀਤਾ ਜਿੱਦਾਂ ਉਹਨਾਂ ਨੇ ਪਰਮਾਤਮਾ ਨੂੰ ਪਾਇਆ ਪਰਮਾਤਮਾ ਨੂੰ ਪਾਇਆ ਸੋ ਇਸ ਕਰਕੇ ਸਾਡੇ ਅੰਦਰ ਭੁੱਖ ਹੋਣੀ ਚਾਹੀਦੀ ਹੈ ਤਾਂ ਅਸੀਂ ਉਹ ਜੋਬ ਜੁਆਇਨ ਕਰੀਏ ਜਦੋਂ ਅਸੀਂ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ ਜਦੋਂ ਕਹਿੰਦੇ ਨੇ ਕਿ ਆਪਾਂ ਤੁਹਾਨੂੰ ਪਤਾ ਹੀ ਨਹੀਂ ਅਸੀਂ ਧਰਮ ਵੈਸੇ ਹੀ ਫੋਲੋ ਕਰੀ ਜਾ ਰਹੇ ਹਾਂ ਵੈਸੇ ਹੀ ਅਸੀਂ ਬਾਦਾਂ ਦੇ ਵਿੱਚ ਪਈ ਜਾ ਰਹੇ ਹਾਂ ਹੁਣ ਗੱਲ ਆਉਂਦੀ ਹੈ ਬਾਦਾਂ ਦੀ ਬਹਿਸ ਦੀ ਜਿੱਥੋਂ ਆਪਾਂ ਅੱਜ ਵਿਚਾਰ ਸ਼ੁਰੂ ਕੀਤਾ ਸੀ ਤੇ ਤੁਹਾਨੂੰ ਪਤਾ ਜਿਹੜਾ ਨਾਮ ਹੈ ਬੜੇ ਉੱਚਾ ਸਟੇਟਸ ਰੱਖਦਾ ਆ ਅਧਿਆਤਮ ਦੇ ਵਿੱਚ ਇੱਕ ਨਾਮ ਤੇ ਪਹਿਲੇ ਪਾਤਸ਼ਾਹ ਰਾਗ ਸਾਰੰਗ ਦੇ ਵਿੱਚ ਕਹਿੰਦੇ ਨੇ ਕਿ ਧ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ ਕਹਿੰਦੇ ਉਹ ਲੋਕ ਜਿਹੜੇ ਲਿਖ ਲਿਖ ਕੇ ਨਾਮ ਵੇਚਦੇ ਨੇ ਇਹਨੂੰ ਬਿਜ਼ਨਸ ਬਣਾਉਂਦੇ ਨੇ ਉਹਨਾਂ ਦਾ ਜੀਣਾ ਜਿਹੜਾ ਆ ਉਹ ਧ੍ਰਿਗ ਹੈ ਖਤਮ ਦੁਸ਼ਵਾਰ ਹੈ ਉਹਨਾਂ ਦਾ ਜੀਣਾ ਖੇਤੀ ਜਿਨਾ ਕੀ ਉਜੜੇ ਖਲ ਵਾੜੇ ਕਿਆ ਥਾਉ ਕਹਿੰਦੇ ਵੀ ਜਿਨ੍ਹਾਂ ਦੀ ਖੇਤੀ ਉਜੜ ਗਈ ਹੈ ਉਹ ਜਿੱਥੇ ਖਲਵਾੜਾ ਜਿੱਥੇ ਦਾਣੇ ਰੱਖਣੇ ਨੇ ਉਹਨਾਂ ਦੇ ਤਿਆਰ ਕੀਤੇ ਦਾ ਕੀ ਫਾਇਦਾ ਹੋਇਆ ਦਾਣੇ ਰੱਖਣ ਵਾਲੀ ਥਾਂ ਜਿਨ੍ਹਾਂ ਦੀ ਖੇਤੀ ਹੀ ਉਜੜੀ ਪਈ ਆ ਸੱਚੇ ਸਰ ਮੈਂ ਬਾਹਰੇ ਅੱਗੇ ਲਹੇ ਨਦਾਦ ਕਹਿੰਦੇ ਸੱਚੀ ਮਿਹਨਤ ਕੀਤੇ ਤੋਂ ਬਿਨਾਂ ਪਰਮਾਤਮਾ ਜਾਂ ਅੱਗੇ ਜਿਹੜੇ ਮਾਲਕ ਹੈ ਉਹਦੀ ਹਜ਼ੂਰੀ ਦੇ ਵਿੱਚ ਉਹਦੀ ਦਾਦ ਨਹੀਂ ਮਿਲਦੀ ਅਸੀਂ ਆਪ ਦੇਖਦੇ ਹਾਂ ਜੇ ਅਸੀਂ ਮਿਹਨਤ ਨਹੀਂ ਕਰਦੇ ਕੰਮ ਨਹੀਂ ਕਰਦੇ ਤਾਂ ਫੇਰ ਉਹਦੇ ਰਿਜ਼ਲਟ ਨਹੀਂ ਨਿਕਲਦੇ ਤੇ ਜਿਹੜੇ ਲੋਕ ਨੇ ਜਾਂ ਮੋਰੇ ਮਾਲਕ ਹੈ ਉਹ ਤੁਹਾਨੂੰ ਸ਼ਾਬਾਸ਼ ਨਹੀਂ ਦਿੰਦਾ ਗੱਲਾਂ ਨਾਲ ਨਹੀਂ ਹੁੰਦਾ ਫਿਰ ਉਹ ਅੱਗੇ ਮਹਾਰਾਜ ਕਹਿੰਦੇ ਨੇ ਕਿ ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ ਹੁਣ ਬਹਿਸ ਦੀ ਗੱਲ ਕਰਨੀ ਆਪਾਂ ਕਿ ਜਿਹੜੇ ਅਕਲ ਵਾਲੇ ਬੰਦੇ ਹੁੰਦੇ ਆ ਨਾ ਉਹ ਬਹਿਸ ਦੇ ਵਿੱਚ ਨਹੀਂ ਪੈਂਦੇ ਕਿਉਂਕਿ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਬਹਿਸ ਕਰਨ ਦਾ ਬਹਿਸ ਦੇ ਕੌਣ ਨੇ ਮੂਰਖ ਬਹਿਸਾਂ ਦੇ ਵਿੱਚ ਮੂਰਖ ਪੈਂਦੇ ਨੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਕਿੰਨੀ ਬਹਿਸ ਚੱਲ ਰਹੀ ਹੈ ਖਾਸ ਕਰਕੇ ਧਰਮ ਨੂੰ ਲੈ ਕੇ ਗੁਰੂ ਸਾਹਿਬ ਦੇ ਸਿਧਾਂਤ ਦੇ ਅਨੁਸਾਰ ਗੁਰਮਤ ਦੇ ਅਨੁਸਾਰ ਇਹ ਸਾਰੇ ਅਕਲਹੀਣ ਲੋਕ ਨੇ ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ ਇਹ ਬਾਦ ਦੇ ਵਿੱਚ ਪਏ ਹੋਏ ਨੇ ਆਪਣੀ ਅਕਲ ਗਵਾ ਰਹੇ ਨੇ ਤੇ ਮੋਰੇ ਹੱਲ ਵੀ ਦੱਸਦੇ ਨੇ ਗੁਰੂ ਸਾਹਿਬ ਕਹਿੰਦੇ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਹਾਨ ਅਕਲ ਦੇ ਨਾਲ ਇੰਟਲੈਕਟ ਦੇ ਨਾਲ ਆਪਣੇ ਦਿਮਾਗ ਦੇ ਨਾਲ ਸਾਹਿਬ ਨੂੰ ਸੇਵਿਆ ਜਾਂਦਾ ਆ ਤੇ ਉਹ ਅਕਲ ਵਰਤ ਕੇ ਕਿ ਬਾਦਾਂ ਵਿੱਚ ਨਾ ਅਕਲ ਕਿੱਥੇ ਵਰਤਣੀ ਹੈ ਕਿ ਬਾਦਾਂ ਚ ਨਹੀਂ ਪੈਣਾ ਆਪਾਂ ਇੱਥੇ ਅਕਲ ਵਰਤਣੀ ਹੈ ਆਪਣੇ ਅਵਗੁਣਾਂ ਨੂੰ ਕੰਟਰੋਲ ਕਰਨਾ ਇਸ ਚੀਜ਼ ਲਈ ਅਕਲ ਵਰਤਣੀ ਹੈ ਅਕਲੀ ਪਾਈਏ ਮਾਨ ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀ ਚੇਤਾਨ ਹੁਣ ਇਹ ਨਾਮ ਦੀ ਗੱਲ ਚੱਲ ਰਹੀ ਇੱਥੇ ਦਾਨ ਦੇਣ ਦੀ ਗੱਲ ਨਹੀਂ ਚੱਲ ਰਹੀ ਕਹਿੰਦੇ ਕਿ ਜਿਹੜੇ ਲੋਕ ਅਕਲੀ ਪੜ੍ਹ ਕੇ ਬੁੱਝੀਏ ਪਰਮਾਤਮਾ ਨੇ ਜਦੋਂ ਅਕਲ ਦੇ ਦਿੱਤੀ ਅਕਲ ਵਰਤੀ ਆ ਅਸੀਂ ਪੜ੍ਹੇ ਆ ਅਸੀਂ ਗੁਰੂ ਸਾਹਿਬ ਦੇ ਸ਼ਰਨ ਚ ਗਏ ਆ ਤਾਂ ਸਾਨੂੰ ਅਸੀਂ ਬੁੱਝ ਲੈਣਾ ਇਹ ਉਹਦਾ ਟਾਰਗੇਟ ਹੋਣਾ ਚਾਹੀਦਾ ਬੁੱਝਣਾ ਕਿ ਜਿਹੜਾ ਅਸੀਂ ਪੜ੍ਹ ਰਹੇ ਹਾਂ ਉਹਦੇ ਵਿੱਚ ਹੈ ਕੀ ਬੁੱਝ ਲਿਆ ਉਹਦਾ ਬੁੱਝਣਾ ਕੀ ਹੈ ਨਾਮ ਤੇ ਬੁੱਝ ਕੇ ਫਿਰ ਅਕਲੀ ਕੀ ਜੇ ਦਨ ਅਕਲ ਦੇ ਨਾਲ ਹੋਰਨਾਂ ਨੂੰ ਦੇਣਾ ਆ ਇੱਦਾਂ ਨਹੀਂ ਵੇਚਣਾ ਨਹੀਂ ਲਿਖ ਲਿਖ ਵੇਚੇ ਨਾ ਉਹ ਨਹੀਂ ਕਰਨਾ
ਅਕਲ ਦੇ ਨਾਲ ਦੇਣਾ ਉਹਨਾਂ ਨੂੰ ਦੇਣਾ ਜਿਹੜੇ ਇਸ ਰਾਹ ਤੇ ਤੁਰੇ ਹੋਏ ਨੇ ਉਹਨਾਂ ਨੂੰ ਦਾਨ ਕਰਨਾ ਆ ਵੇਚਣਾ ਨਹੀਂ ਹੈਗਾ ਇੱਥੇ ਇਸ ਸ਼ਲੋਕ ਦੇ ਵਿੱਚ ਇਹ ਮਤਲਬ ਹੈ ਦਾਨ ਜਿਹੜੇ ਅਸੀਂ ਫਿਜ਼ੀਕਲ ਦਾਨ ਕਰਦੇ ਉਹਦੀ ਗੱਲ ਨਹੀਂ ਕਰ ਰਹੇ ਉਹ ਇੱਕੋ ਕਨਸੈਪਟ ਹੈ ਕਿ ਇੱਕ ਲੋਕ ਨੇ ਡੇਰਿਆਂ ਵਾਲੇ ਉਹ ਨਾਮ ਵੇਚ ਰਹੇ ਨੇ ਕੰਨਾਂ ਚ ਫੂਕਾਂ ਮਾਰ ਰਹੇ ਨੇ ਡੇਰਾ ਚਲਾ ਰਹੇ ਨੇ ਉਹ ਤ੍ਰਿਗਤ ਨਾ ਕਾ ਜੀਵ ਆ ਕਹਿੰਦੇ ਉਹ ਤੁਸੀਂ ਵੇਚ ਨਹੀਂ ਸਕਦੇ ਨਾਮ ਅਕਲ ਦੇ ਨਾਲ ਪੜ ਕੇ ਫਿਰ ਉਹਨੂੰ ਬੁੱਝ ਕੇ ਫਿਰ ਦਾਨ ਕਰਨਾ ਉਹ ਵੀ ਅਕਲ ਦੇ ਨਾਲ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਮਹਾਰਾਜ ਕਹਿੰਦੇ ਨੇ ਆਖਰ ਚ ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ ਇਹੀ ਰਾਹ ਹੈ ਕਹਿੰਦੇ ਹੋਰ ਸਾਰੀਆਂ ਗੱਲਾਂ ਸ਼ੈਤਾਨ ਦੀਆਂ ਨੇ ਸੋ ਬਹੁਤ ਸੁੰਦਰ ਵਿਚਾਰ ਵਿਖਿਆਨ ਲੱਭਦੇ ਨੇ ਗੁਰਬਾਣੀ ਦੇ ਵਿੱਚੋਂ ਜਦੋਂ ਅਸੀਂ ਗੁਰਬਾਣੀ ਦਾ ਓਟ ਆਸਰਾ ਲੈਂਦੇ ਹਾਂ।

ਜਿਸਮਾਂ ਨੂੰ ਕੋ ਕੋਈ ਖੋਜੋ ਭਾਈ, ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

ਕਦੇ ਚਰਖੜੀਆਂ ਤੋਂ ਬਾਅਦ ਕਦੇ ਆਰਿਆਂ ਤੋਂ ਬਾਅਦ ਪੰਥ ਉੱਠਦਾ ਏ ਹਰ ਕੱਲੂ ਘਾਰਿਆਂ ਤੋਂ ਬਾਅਦ ਇੱਕ ਹੁੰਦਾ ਏ ਸ਼ਹੀਦ ਲੱਖਾਂ ਹੋਰ ਜੰਮ ਪੈਂਦੇ ਝੁੱਲੇ ਖਾਲਸਾਈ ਨਿਸ਼ਾਨ ਖੂਨੀ ਧਾਰਿਆਂ ਤੋਂ ਬਾਅਦ

ਸਤਿਗੁਰ ਅਰਜਨ ਦੇਵ ਜੀ ਅਤੇ ਜਹਾਂਗੀਰ ਦੋ ਮਲਾਹਾਂ ਦੀ ਟੱਕਰ ਸੀ। ਦੁਨਿਆਵੀ ਮਲਾਹ ਕਿਸੇ ਦੀ ਬੇੜੀ ਡੋਬ ਸਕਦਾ ਹੈ, ਪਰ ਕਿਸੇ ਦੇ ਜੀਵਨ ਦੀ ਬੇੜੀ, ਧਰਮ ਦੀ ਬੇੜੀ ਨਹੀਂ ਡੋਬ ਸਕਦਾ। ਉਸਦਾ ਵਾਹ ਸਿਰਫ ਉਸ ਬੇੜੀ ਨਾਲ ਹੈ ਜੋ ਪਾਣੀ ਵਿਚ ਤਰਦੀ ਹੈ। ਜਿਹੜੀ ਬੇੜੀ ਭਵ ਸਾਗਰ ਵਿਚ ਤਰਦੀ ਹੈ, ਉਸ ਸ਼ਬਦ ਦੇ ਬੇੜੇ ਬਾਰੇ ਜਹਾਂਗੀਰ ਨੂੰ ਕੀ ਪਤਾ ਹੋ ਸਕਦਾ। ਜਹਾਂਗੀਰ ਆਪਣੀ ਬੇੜੀ ਜ਼ਰੂਰ ਡੋਬ ਗਿਆ। ਗੁਰੂ ਅਰਜਨ ਦੇਵ ਜੀ ਨੂੰ ਭਵ ਸਾਗਰ ਤੋਂ ਤਰਨਾ ਆਉਂਦਾ ਹੈ, ਉਹਨਾਂ ਦਾ ਬੇੜਾ ਅੱਜ ਵੀ ਤਰ ਰਿਹਾ ਹੈ ਅਤੇ ਅਨੇਕਾਂ ਨੂੰ ਤਾਰ ਰਿਹਾ ਹੈ। ਉਹਨਾਂ ਦੀ ਸੱਚੀ ਪ੍ਰੀਤੀ ਸੀ, ਉਹ ਨਿਭ ਗਈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਅਸੀਂ ਗੁਰ ਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਪਾਠ ਕੀਰਤਨ ਤੇ ਵਿਚਾਰ ਕਰਨੀ ਹੈ ਜੋ ਕਿ ਆਤਮਕ ਪੰਧ ਲਈ ਅਤਿ ਜ਼ਰੂਰੀ ਹੈ। ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।
1: ਸ਼ਿਵਾ ਬਰਮੋ ਇਹ ਹੈ ਸ਼ੁਭ ਖਰ ਮਨ ਤੇ ਕਬ ਹੂੰ

0: ਸੱਚਾ ਸੌਦਾ ਸਦੀਆਂ ਦਾ, ਜਿਉ ਨੀਰ ਨੈਣਾਂ ਦੀਆਂ ਨਦੀਆਂ ਦਾ। ਇਹ ਸੱਚਾ ਸੌਦਾ ਸਦੀਆਂ ਦਾ, ਜਿਉ ਨੀਰ ਨੈਣਾਂ ਦੀਆਂ ਨਦੀਆਂ ਦਾ। ਦਿਲ ਦੀਆਂ ਜੋ ਤਾਰਾਂ ਨੇ, ਜਿਉ ਹੰਸਾਂ ਦੀਆਂ ਡਾਰਾਂ ਨੇ। ਸਰਹੱਦਾਂ ਮਨ ਵਿੱਚ ਰੱਖਦੇ ਨਹੀਂ, ਹਰਾਮ ਦਾ ਕੀਮਾ ਚੱਕਦੇ ਨਹੀਂ। ਅੰਬਰਾਂ ਦੀ ਅਸਾਂ ਕਰਨੀ ਰਾਖੀ, ਅੰਬਰਾਂ ਦੀ ਅਸਾਂ ਕਰਨੀ ਰਾਖੀ। ਬਣੋ ਕਿਸੇ ਇਤਿਹਾਸ ਦੀ ਸਾਖੀ, ਜੋ ਸੁਪਨੇ ਅਸੀਂ ਪਿਰੋਏ ਨੇ, ਉਹ ਰਹਿਣੇ ਸਦਾ ਨਿਰੋਏ ਨੇ। ਅੱਖਾਂ ਦੀ ਜੋ ਲਾਲੀ ਹੈ, ਜਾਣੀ ਕਦੇ ਨਾ ਖਾਲੀ ਹੈ। ਤਿਲਕ ਜੋ ਮਸਤਕ ਲਾਇਆ ਹੈ, ਸੋਹਾਂ ਚੁੱਕ ਸਜਾਇਆ ਹੈ। ਜੋ ਅਸਾਂ ਨੇ ਮੰਜ਼ਿਲਾਂ ਚੁਣੀਆਂ ਨੇ, ਉਹ ਸਮਝ ਨਹੀਂ ਇਸ ਦੁਨੀਆ ਦੇ। ਜੋ ਅਸਾਂ ਨੇ ਮੰਜ਼ਿਲਾਂ ਚੁਣੀਆਂ ਨੇ, ਉਹ ਸਮਝ ਨਹੀਂ ਇਸ ਦੁਨੀਆ ਦੇ। ਬਸ ਸੱਚਾ ਸੌਦਾ ਬਣਨਾ ਹੈ, ਨਾਨਕ ਦੇ ਨਕਸ਼ੇ ਚੱਲਣਾ ਹੈ, ਨਾਨਕ ਦੇ ਨਕਸ਼ੇ।
1: ਖਾਲਸਾ ਜੀ ਕਲ ਕੀ ਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। MC ਮਿਊਜ਼ਿਕ ਦੇ ਨਿਰਮਾਤਾ ਪੇਸ਼ ਕਰਦੇ ਹਨ ਧਾਰਮਿਕ ਗੀਤਾਂ ਦੀ ਕੈਸਟ, ਕਰਨ MC ਦੀ ਆਵਾਜ਼ ਦੇ ਵਿਚ ਸਾਜਿਆ ਹੈ ਪੰਥ ਖਾਲਸਾ।
2: ਭਾਈ ਲਹਿਣੇ ਦਾ ਸ਼ੱਕ ਮੁੱਕ ਗਿਆ ਸੀ। ਭਾਈ ਲਹਿਣੇ ਨੇ ਗੁਰੂ ਨਾਨਕ ਦੇਵ ਨੂੰ ਪੂਰਾ ਗੁਰੂ ਮੰਨ ਲਿਆ ਸੀ ਅਤੇ ਪੂਰੇ ਗੁਰੂ ਦਾ ਪੂਰਾ ਹੀ ਹੁਕਮ ਮੰਨਿਆ ਸੀ। ਇਸ ਲਈ ਪੂਰੇ ਗੁਰੂ ਦਾ ਪੂਰਾ ਹੁਕਮ ਮੰਨਣ ਵਾਲਾ ਭਾਈ ਲਹਿਣਾ ਆਪ ਵੀ ਪੂਰਾ ਹੋ ਗਿਆ। ਉਹ ਲਹਿਣੇ ਤੋਂ ਗੁਰੂ ਨਾਨਕ ਦੇਵ ਦਾ ਰੂਪ ਹੋ ਗਿਆ ਅਤੇ ਗੁਰੂ ਅੰਗਦ ਦੇਵ ਬਣ ਗਿਆ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਰੁੱਖ ਦੀਆਂ ਜਿੰਨੀਆਂ ਜੜ੍ਹਾਂ ਗਹਿਰੀਆਂ ਹੁੰਦੀਆਂ ਹਨ ਉਨਾ ਹੀ ਮਜ਼ਬੂਤ ਹੁੰਦਾ ਹੈ ਤੇ ਉਨਾ ਹੀ ਉੱਚਾ ਜਾਂਦਾ ਹੈ। ਜਿਨ੍ਹਾਂ ਨੇ ਉੱਚੇ ਮਹਿਲ ਉਸਾਰਨੇ ਹਨ ਉਹ ਬੁਨਿਆਦਾਂ ਬੜੀਆਂ ਗਹਿਰੀਆਂ ਰੱਖਦੇ ਹਨ। ਗੁਰੂ ਹਰ ਰਾਏ ਸਾਹਿਬ ਜੀ ਮਹਾਨ ਧੀਰਜ ਵਾਲੇ ਸਨ, ਉਨ੍ਹਾਂ ਵਿੱਚ ਜਲਨ ਦੀ ਸ਼ਕਤੀ ਬੜੀ ਸੀ। ਇਸੇ ਲਈ ਪੁੱਤਰ ਦਾ ਮੋਹ, ਰਾਜ ਦਾ ਭੈ ਉਨ੍ਹਾਂ ਨੂੰ ਨਹੀਂ ਹਿਲਾ ਸਕਿਆ। ਜੇਕਰ ਗੁਰੂ ਹਰਗੋਬਿੰਦ ਸਾਹਿਬ ਜੀ ਭਾਰੀ ਪੀਰ ਸਨ ਤਾਂ ਉਨ੍ਹਾਂ ਦੇ ਆਪਣੇ ਥਾਂ ਟਿਕਾਏ ਹੋਏ ਗੁਰੂ ਹਰ ਰਾਏ ਸਾਹਿਬ ਵੀ ਅਡੋਲ ਸਨ, ਅਹਿਲ ਸਨ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਫੇਰ ਕਹਿ ਅੱਗੇ ਰੱਖੀਆ ਜਿਦ ਦੱਸੈ ਦਰਬਾਰ, ਮੂੰਹੋਂ ਕਹਿ ਬੋਲਣ ਬੋਲੀਆ ਜਿਸੁਨ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਪ ਬਾਣੀ ਵਿੱਚੋਂ ਬਾਬੇ ਨਾਨਕ ਦੇ ਇਨ੍ਹਾਂ ਅਲਾਹੀ ਬੋਲਾਂ ਦੇ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਗੁਰਸਿੱਖ ਸਰੋਤਿਆਂ ਨੂੰ ਦਲਜੀਤ ਸਿੰਘ ਮਹਿਤਾ ਚੌਂਕ ਵੱਲੋਂ ਪਿਆਰ ਤੇ ਸਤਿਕਾਰ ਭਰੀ ਗੁਰਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਦੁਨੀਆਂ ਦੇ ਕੋਨੇ ਕੋਨੇ ਤੋਂ ਜਿੱਥੋਂ ਵੀ ਤੁਸੀਂ ਹਰਮਨ ਰੇਡੀਓ ਨਾਲ ਜੁੜਨਾ ਕਰਦੇ ਹੋ, ਪ੍ਰੋਗਰਾਮ ਗਾਵੋ ਸੱਚੀ ਬਾਣੀ ਵਿੱਚ ਤੁਹਾਡਾ ਸਵਾਗਤ ਹੈ। ਸਿਡਨੀ ਆਸਟ੍ਰੇਲੀਆ ਅਨੁਸਾਰ ਅੰਮ੍ਰਿਤ ਵੇਲੇ ਦੇ 5 ਵੱਜ ਚੁੱਕੇ ਨੇ ਤੇ ਅੱਜ ਦੇ ਪ੍ਰੋਗਰਾਮ ਗਾਵੋ ਸੱਚੀ ਬਾਣੀ ਦੀ ਸਭ ਤੋਂ ਪਹਿਲਾਂ ਆਓ ਰੂਪ ਰੇਖਾ ਜਾਣ ਲਈਏ। ਸਭ ਤੋਂ ਪਹਿਲਾਂ ਆਪਾਂ ਸਾਰੇ ਰਲ ਕੇ ਗਾਵਾਂਗੇ ਬਾਬੇ ਨਾਨਕ ਦੀ ਬਖਸ਼ਿਸ਼ ਨਿਤਨੇਮ ਦੀ ਬਾਣੀ ਜਪਜੀ ਸਾਹਿਬ, ਤੇ ਇਸ ਤੋਂ ਉਪਰੰਤ ਸ਼ਬਦ ਕੀਰਤਨ, ਗੁਰਮਤ ਵਿਚਾਰਾਂ ਦਾ ਨਿਰੰਤਰ ਪ੍ਰਵਾਹ ਕਰੀਬ 2.5 ਘੰਟੇ ਚੱਲਦਾ ਰਹੇਗਾ। ਤਾਂ ਆਓ ਸਰਵਣ ਕਰੀਏ ਜਪ ਬਾਣੀ ਦਾ ਪਾਠ।
1: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨਾ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨਾ ਹੋਵੀ ਜੇ ਲਾਇ ਰਹਾਂ ਲਿਵਤਾਰ, ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਦਿੱਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ, ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੇ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ

ਕਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਦ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕੈ

ਜੋ ਤੁਦ ਪਾਵੈ ਸਾਈ ਪਲਿਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰਨਾ ਲਿਖ ਲੈ ਜਾਓ।

ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ

ਜਾਣ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ।

ਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ 18 ਕਹਿਣ ਕਤੇਬਾਂ ਅਸਲੂ ਇੱਕ ਤਾਲ।

ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ।

ਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਏਵੜ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ।

ਗੁਰਖ ਖਾਈ ਖਾਏ ਕੇਤਿਆ ਦੁਖ ਭੁਖ ਸਦਮਾਰ। ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ।

0: ਨਾਗ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹ ਅੰਗ 791 ਦੇ ਉੱਤੇ ਬਹੁਤ ਸੋਹਣਾ ਇੱਕ ਉਦਾਹਰਣ ਦਿੰਦੇ ਨੇ। ਸਾਡੇ ਆਸ ਪਾਸ ਅੰਧੇਰਾ ਹੈ, ਅਗਿਆਨਤਾ ਦਾ ਚੀਜ਼ ਪਈ ਆ, ਗਿਆਨ ਪਿਆ ਆ, ਸੋਝੀ ਪਈ ਆ, ਪਰ ਸਾਨੂੰ ਦਿਖਾਈ ਨਹੀਂ ਦੇ ਰਹੀ, ਹਜੇ ਹਨੇਰਾ ਆ। ਉਹ ਕਹਿੰਦੇ ਵੀ ਜਿਹੜਾ ਇਹ ਹਨੇਰਾ ਹੈ ਕਿੱਦਾਂ ਖਤਮ ਹੋ ਜਾਏਗਾ? ਕਹਿੰਦੇ ਦੀਵਾ ਬਲੇ ਅੰਧੇਰਾ ਜਾਏ। ਜਦੋਂ ਦੀਵਾ ਬਲਦਾ ਹੈ ਤਾਂ ਹਨੇਰਾ ਜਿਹੜਾ ਆ ਉਹ ਦੂਰ ਹੋ ਜਾਂਦਾ। ਜਿੱਦਾਂ ਦੀਵਾ ਬਲ ਕੇ ਹਨੇਰਾ ਦੂਰ ਹੁੰਦਾ ਆ, ਇੱਦਾਂ ਹੀ ਕਹਿੰਦੇ ਵੇਦ ਪਾਠ ਮਤ ਪਾਪਾਂ ਖਾਏ। ਜਿਹੜੇ ਵੇਦ ਪਾਠ ਕਰਨੇ ਨੇ, ਜਾਣੀ ਕਿ ਪੜ੍ਹਾਈ ਕਰਨੀ ਆ, ਤੁਸੀਂ ਨੌਲੇਜ ਇਕੱਠੀ ਕਰਨੀ ਆ, ਵੇਦ ਦਾ ਮਤਲਬ ਇੱਥੇ ਨੌਲੇਜ ਆ, ਵੇਦ ਪੜ੍ਹਨਾ ਨੇ, ਨੌਲੇਜ ਪੜ੍ਹਨੀ ਆ, ਉਹ ਜਿਹੜੀ ਮਤ ਦੇ ਵਿੱਚ ਪਾਪ ਨੇ ਉਹ ਖਤਮ ਹੋ ਜਾਂਦੇ ਨੇ, ਤੁਸੀਂ ਸ਼ੁੱਧ ਹੋ ਜਾਂਦੇ ਨੇ। ਕਹਿੰਦੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੇ ਚੰਦ। ਕਹਿੰਦੇ ਜਦੋਂ ਸੂਰਜ ਚੜ੍ਹ ਜਾਂਦਾ ਫਿਰ ਚੰਦ ਦੀ ਹੋਂਦ ਨਹੀਂ ਰਹਿ ਜਾਂਦੀ, ਫਿਰ ਚੰਦ ਨੂੰ ਕੋਈ ਨਹੀਂ ਪੁੱਛਦਾ ਤੇ ਨਾ ਹੀ ਕੋਈ ਦੇਖਦਾ, ਕਿਉਂਕਿ ਇੱਕ ਵੱਡਾ ਰੋਸ਼ਨੀ ਦਾ ਸਰੋਤ ਮੰਡਲ ਦੇ ਵਿੱਚ ਆ ਗਿਆ। ਉਗਵੈ ਸੂਰ ਨਾ ਜਾਪੇ ਚੰਦ, ਜਹ ਗਿਆਨ ਪ੍ਰਕਾਸ਼ ਅਗਿਆਨ ਮਟੰਦ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਅਗਿਆਨ ਹੁੰਦਾ ਆ ਪਰ ਉਹ ਦੱਬ ਜਾਂਦਾ ਆ, ਮਿਟ ਜਾਂਦਾ ਆ, ਉਹਨੂੰ ਕੋਈ ਪੁੱਛਦਾ ਨਹੀਂ। ਹੁਣ ਉਸ ਤੋਂ ਬਾਅਦ ਕਹਿੰਦੇ ਨੇ ਵੇਦ ਪਾਠ ਸੰਸਾਰ ਕੀ ਕਾਰ। ਜਿਹੜਾ ਵੇਦ ਪਾਠ ਕਰਨਾ ਇਹ ਸੰਸਾਰ ਦੇ ਵਿੱਚ ਰਹਿ ਕੇ ਇਹ ਸੰਸਾਰ ਦੇ ਵਿੱਚ ਕਰਨਾ ਆ, ਪੜ ਪੜ ਪੰਡਿਤ ਕਰੇ ਵਿਚਾਰ। ਹੁਣ ਇਹਨਾਂ ਨੂੰ ਪੜ੍ਹਨਾ ਆ ਤੇ ਇਹਨਾਂ ਤੇ ਵਿਚਾਰ ਕਰੋ, ਕਰਦੇ ਨੇ ਪੰਡਿਤ ਕਰਦੇ ਨੇ। ਬਿਨ ਬੂਝੇ ਸਭ ਹੋਏ ਖੁਆਰ। ਜੇ ਵੇਦ ਪਾਠ ਪੜ੍ਹ ਕੇ ਅਗਿਆਨਤਾ ਨਹੀਂ ਗਈ, ਜੇ ਦੀਵਾ ਨਹੀਂ ਬਲਿਆ, ਤਾਂ ਇਹ ਸਭ ਜਿਹੜੀਆਂ ਪੜ੍ਹਾਈਆਂ ਵੀ ਨੇ ਇਹ ਵੀ ਖੁਆਰ ਨੇ, ਫਿਰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ। ਪੜ੍ਹ ਪੜ੍ਹ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਜਿਹਨੇ ਗੁਰੂ ਵੱਲ ਮੁੱਖ ਕਰਕੇ ਉਹ ਦੀਵਾ ਜਗਾ ਲਿਆ ਆਪਣੇ ਅੰਦਰ ਬੁੱਝਣ ਦਾ, ਉਹੀ ਪਾਰ ਉਤਰਦਾ, ਬਾਕੀ ਸਾਰੇ ਖੁਆਰ ਹੁੰਦੇ ਨੇ, ਚਾਹੇ ਉਹ ਵੇਦ ਪਾਠ ਵੀ ਪੜ੍ਹੇ ਜਾਣ। ਪਰ ਆਪਣੀ ਮਤ ਨੂੰ ਤੇਜ ਕਰਨ ਦੇ ਲਈ, ਪਾਪਾਂ ਤੋਂ ਰਹਿਤ ਕਰਨ ਦੇ ਲਈ ਸਾਨੂੰ ਪੜ੍ਹਾਈ ਬੜੀ ਜ਼ਰੂਰੀ ਆ। ਪੜ੍ਹਨਾ ਕੀ ਆ? ਉਹ ਗੁਰੂ ਸਾਹਿਬ ਦੱਸਦੇ ਨੇ, ਜੇ ਪੜ੍ਹ ਕੇ ਪ੍ਰਕਾਸ਼ ਨਹੀਂ ਹੋਇਆ ਫਿਰ ਉਹਦਾ ਕੋਈ।
1: ਮਨੁੱਖਾ ਜਨਮ ਵਿੱਚ ਆਇਆ ਹੋਇਆ ਜੀਵ ਆਪਣੀ ਸਾਰੀ ਆਰਜੂ ਪਰਿਵਾਰ ਕੁਟੁੰਬ ਦੇ ਝਮੇਲਿਆਂ ਵਿੱਚ ਗਵਾ ਲੈਂਦਾ ਹੈ। ਉਸ ਨੂੰ ਚੇਤਾ ਵੀ ਨਹੀਂ ਰਹਿੰਦਾ ਕਿ ਇਹਨਾਂ ਧੰਦਿਆਂ ਤੋਂ ਬਾਹਰ ਵੀ ਕੋਈ ਉਸਦਾ ਕਾਰਜ ਹੈ, ਜ਼ਿੰਦਗੀ ਦਾ ਮਕਸਦ ਹੈ। ਭਗਤ ਕਬੀਰ ਜੀ ਮਨੁੱਖ ਦੀ ਇਸ ਅਵਸਥਾ ਨੂੰ ਇਉਂ ਵਰਣਨ ਕਰਦੇ ਨੇ, ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ, ਧੰਦੇ ਹੀ ਮੈਂ ਮਰ ਗਇਓ, ਬਾਹਰ ਪਈ ਨਾ ਬੰਮ। ਇੱਕ ਹੋਰ ਸਲੋਕ ਵਿੱਚ ਭਗਤ ਕਬੀਰ ਜੀ ਦੇ ਬਚਨ ਸੁਣੋ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੇ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਸਵਾਲ ਪੈਦਾ ਹੁੰਦਾ ਹੈ, ਕਿਉਂ ਗੁਰਬਾਣੀ ਸਾਡੇ ਇਸ ਮਨੁੱਖਾ ਜਨਮ ਨੂੰ ਰਾਮ ਨਾਮ ਨਾਲ ਜੁੜਨ ਬਾਰੇ ਪ੍ਰੇਰਨਾ ਕਰਦੀ ਹੈ? ਆਪ ਜੀ ਬਹੁਤੇ ਜੀਵ ਖੇਤੀਬਾੜੀ ਕਿਰਸਾਨੀ ਨਾਲ ਜੁੜੇ ਹੋਵੋਗੇ, ਔਰ ਜਾਣਦੇ ਹੋ ਕਿ ਖੇਤੀਬਾੜੀ ਦੀ ਫਸਲ ਜੋ ਹੈ ਉਸਦਾ ਇੱਕ ਸਮਾਂ ਨਿਯਤ ਕੀਤਾ ਜਾਂਦਾ ਹੈ। ਫਸਲ ਬੀਜਣ ਲਈ ਕਿਸਾਨ ਮਿੱਟੀ ਦਾ ਵੱਤਰ ਵੇਖ ਕੇ ਫਸਲ ਬੀਜਦਾ ਹੈ। ਰਾਮ ਨਾਮ ਮਨੁੱਖਾ ਜਨਮ ਲਈ ਇੱਕ ਬੀਜ ਹੈ ਤੇ ਵੱਤਰ ਬਾਰੇ ਸਤਿਗੁਰਾਂ ਨੇ ਇਉਂ ਸਮਝਾਇਆ ਹੈ, ਰੇ ਮਨ ਵੱਤਰ ਬੀਜਣ ਨਾਉ, ਬੋਹੀ ਖੇਤੀ ਲਾਏ ਮਨੁਆ, ਭਲੋ ਸਮੋ ਸਵਾਉ। ਸਤਿਗੁਰੂ ਪੰਚਮ ਪਾਤਸ਼ਾਹ ਰਾਗ ਬਸੰਤ ਵਿੱਚ ਵੀ ਇਉਂ ਤਗੀਦ ਕਰਦੇ ਨੇ, ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ, ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ, ਅਨ ਰੂਤੀ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਮਤ ਸੋਚੀ ਕਿ ਰਾਮ ਨਾਮ ਦੀ ਖੇਤੀ ਕਰਨ ਲਈ ਫਿਰ ਸਮਾਂ ਮਿਲੇਗਾ, ਇਸ ਕਰਕੇ ਇਸੇ ਵੱਖਰ ਨੂੰ ਇਸੇ ਟਾਈਮ ਨੂੰ ਭਾਵ ਮਨੁੱਖਾ ਜਨਮ ਨੂੰ ਇਸ ਰੁੱਤ ਦੀ ਵੱਤਰ ਨੂੰ ਸੰਭਾਲ ਲੈ ਤੇ ਰਾਮ ਨਾਮ ਦਾ ਬੀਜ ਬੀਜ ਲਾ। ਤਾਂ ਆਓ ਗੁਰਮੁਖੋ ਇੱਕ ਸ਼ਬਦ ਸਰਵਣ ਕਰਦੇ ਹਾਂ, ਰਾਮ ਨਾਮ ਕੋ ਨਮਸਕਾਰ, ਜਾਸ ਜਪਤ ਹੋਵਤ ਉਧਾਰ। ਇਹ ਪਵਿੱਤਰ ਸ਼ਬਦ ਰਾਗ ਮਾਲੀ ਗੌੜਾ ਵਿੱਚੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਹੈ ਤੇ ਪਵਿੱਤਰ ਅੰਗ 986 ਉੱਪਰ ਸਵਾਇਮਾਨ ਹੈ। ਰਾਗ ਮਾਲੀ ਗੌੜਾ ਗੁਰੂ ਗ੍ਰੰਥ ਸਾਹਿਬ ਵਿੱਚ ਪਵਿੱਤਰ ਅੰਗ 984 ਤੋਂ ਲੈ ਕੇ 999 ਤੱਕ ਅੰਕਿਤ ਹੈ। ਇਸ ਵਿੱਚ ਧੰਨ ਗੁਰੂ ਰਾਮਦਾਸ ਜੀ ਤੇ ਧੰਨ ਗੁਰੂ ਅਰਜਨ ਦੇਵ ਜੀ ਭਾਵ ਦੋ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। 14 ਸ਼ਬਦ ਹਨ ਤੇ ਰਾਗਾਂ ਦੀ ਤਰਤੀਬ ਵਿੱਚ ਇਹ 20ਵਾਂ ਰਾਗ ਹੈ। ਤਾਂ ਆਓ ਇਸ ਵਿੱਚੋਂ ਇੱਕ ਸ਼ਬਦ ਜਿਹੜਾ ਹੈ ਭਗਤ ਨਾਮਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਸ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ ਤੇ ਆਵਾਜ਼ ਹੈ ਪ੍ਰੋਫੈਸਰ ਪਰਮਜੋਤ ਸਿੰਘ ਜੀ ਦੀ ਤੇ ਸ਼ਬਦ ਹੈ ਰਾਮ ਨਾਮ ਕਉ ਨਮਸਕਾਰ ਜਾਸ ਜਪਤ ਹੋਵਤ ਉਧਾਰ।

ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ, ਭੇਟਤ ਸੰਗ ਸਾਧ ਸੰਤਨ ਕਹਿ, ਸਦਾ ਜਪੋਂ ਦਿਆਲਾ ਜੀਉ। ਰਾਗ ਮਾਸ ਦੀ ਬਾਣੀ ਵਿੱਚੋਂ ਪੰਚਮ ਪਾਤਸ਼ਾਹ ਦੇ ਇਹ ਪਵਿੱਤਰ ਬੋਲ, ਜਿਸ ਅਕਾਲ ਪੁਰਖ ਦੇ ਗੁਣ ਗਾਇਆ, ਮਨ ਵਿੱਚ ਖੇੜਾ ਆ ਜਾਵੇ, ਹਰਿਆਵਲ ਆ ਜਾਵੇ। ਜਿਵੇਂ ਬਸੰਤ ਰੁੱਤ ਆਉਂਦੀ ਹੈ ਨਾ, ਤੇ ਸਾਰੇ ਫੁੱਲ ਬੂਟੇ ਹਰਿਆਵਲ ਨਾਲ ਭਰ ਜਾਂਦੇ ਨੇ। ਉਸ ਅਕਾਲ ਪੁਰਖ ਦੀ ਗੱਲ ਸੁਣਿਆ, ਉਹਦੀ ਕਥਾ ਸੁਣਿਆ, ਸਾਡੀ ਜਨਮਾਂ ਜਨਮਾਂ ਦੀ ਮੈਲ ਲਹਿ ਜਾਂਦੀ ਹੈ। ਉਸ ਅਕਾਲ ਪੁਰਖ ਦੀ ਬਖਸ਼ੀ ਹੋਈ ਸੰਗਤ, ਸਾਧ ਸੰਗਤ, ਉਹਦੇ ਵਿੱਚ ਰਲ ਮਿਲ ਬੈਠਿਆਂ, ਉਸ ਪਰਮਾਤਮਾ ਦਾ ਨਾਮ ਜਪਿਆ, ਸਾਡੇ ਜੀਵਨ ਦੇ ਵਿੱਚ ਜੋ ਤਬਦੀਲੀ ਆਉਂਦੀ ਹੈ, ਉਹ ਕਥਨ ਤੋਂ ਬਾਰੀ ਹੈ। ਤਾਂ ਆਓ ਗੁਰੂ ਪਿਆਰਿਓ, ਉਸ ਅਕਾਲ ਪੁਰਖ ਦੇ ਗੁਣ ਗਾਈਏ, ਉਸ ਅਕਾਲ ਪੁਰਖ ਦੀ ਨਾਮ ਬਾਣੀ ਦੀ ਵਿਚਾਰ ਸੁਣੀਏ, ਸਾਧ ਸੰਗਤ ਕਰੀਏ। ਆਓ ਸਾਧ ਸੰਗਤ ਰੂਪ ਵਿੱਚ ਆਪਾਂ ਸਰਵਣ ਕਰਦੇ ਹਾਂ ਇਹ ਪਵਿੱਤਰ ਸ਼ਬਦ।

ਕਿਸੇ ਦੁਨਿਆਵੀ ਬੰਦੇ ਦੀ ਵਡਿਆਈ ਕਰਨੀ ਹੋਵੇ ਨਾ ਤਾਂ ਆਮ ਹੀ ਅਲਫਾਜ਼ ਵਰਤੇ ਜਾਂਦੇ ਨੇ। ਕਿਆ ਬਾਤ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਹੀ ਵਧੀਆ। ਮਾਲਕ ਦੀ ਕੁਦਰਤ ਦੇ ਕ੍ਰਿਸ਼ਮੇ ਵੇਖ ਕੇ ਸਤਿਗੁਰੂ ਜੀ ਵਸਮਾਦਕ ਹੋ ਕੇ ਉਹਦੀ ਇਉਂ ਵਡਿਆਈ ਕਰਦੇ ਨੇ, ਕੁਦਰਤ ਕਮਣ ਕਹਾਂ ਵਿਚਾਰ, ਵਾਰਿਆਂ ਨਾ ਜਾਵਾਂ ਇੱਕ ਵਾਰ।

0: ਜਿਨ੍ਹਾਂ ਨੂੰ ਅਸੀਂ ਰੱਬ ਦੇ ਭੇਜੇ ਕਹਿੰਦੇ ਹਾਂ ਉਹਨਾਂ ਵਿੱਚੋਂ ਤਾਂ ਅਨੇਕਾਂ ਆਪਣੇ ਆਪ ਨੂੰ ਭਗਵਾਨ ਅਖਵਾਉਣ ਲੱਗ ਪਏ। ਉਹਨਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਜਿਹੜਾ ਕੰਮ ਰੱਬ ਵੀ ਨਹੀਂ ਕਰ ਸਕਦਾ ਉਹ ਅਸੀਂ ਕਰਦੇ ਹਾਂ। ਜਿਹੜਾ ਬੰਦਾ ਇਹ ਆਖੇ ਸਭ ਕੁਝ ਪਰਮਾਤਮਾ ਹੀ ਕਰਦਾ ਹੈ, ਮੈਂ ਕੁਝ ਨਹੀਂ ਕਰ ਸਕਦਾ, ਉਸਦੇ ਨੇੜੇ ਕੌਣ ਆਵੇਗਾ? ਆਮ ਲੋਕੀ ਤਾਂ ਇਹੀ ਸਮਝਣਗੇ ਕਿ ਇਹ ਗਰੀਬ ਤਾਂ ਸਾਡੇ ਵਰਗਾ ਹੀ ਹੈ, ਇਸ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ। ਜਿੱਡਾ ਵੱਡਾ ਕੋਈ ਕਰਤਾ ਬਣੇ ਉਨਾ ਵੱਡਾ ਹੀ ਸੰਸਾਰ ਵਿੱਚ ਉਸਦਾ ਬੋਲਬਾਲਾ ਹੋ ਜਾਂਦਾ ਹੈ। ਸੱਚ ਇਹ ਹੈ ਕਿ ਜਿਹੜੇ ਬੰਦੇ ਕਿਸੇ ਪਾਗਲਖਾਨੇ ਜਾਂ ਕਿਸੇ ਜੇਲ੍ਹ ਵਿੱਚ ਹੋਣੇ ਚਾਹੀਦੇ ਹਨ ਉਹ ਅਨੇਕਾਂ ਪੀਰ ਤੇ ਮਹਾਂਪੁਰਖ ਬਣੇ ਬੈਠੇ ਹਨ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਗੁਰੂ ਪਿਆਰਿਓ, ਉਸ ਮਾਲਕ ਦੀ ਅਪਾਰ ਕਿਰਪਾ ਹੋਵੇ ਤਾਂ ਇਹ ਮਨੁੱਖਾ ਜਨਮ ਮਿਲਦਾ ਹੈ, ਪਰ ਕਿਸ ਮਕਸਦ ਲਈ ਮਿਲੀ ਇਹ ਮਨੁੱਖਾ ਦੇਹੀ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀ ਪੰਚਮ ਜੋਤ ਵਿੱਚ ਇਉਂ ਫਰਮਾਨ ਕਰ ਰਹੇ ਨੇ, ਧੰਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ, ਧੰਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਏ ਨਾਨਕ ਨਾਮ ਆਧਾਰ ਹੀਓ। ਇਹ ਸਾਧ ਸੰਗਤ ਲਈ ਤੇ ਸਾਧ ਸੰਗਤ ਵਿੱਚ ਮਿਲ ਬੈਠ ਕਰਕੇ ਰੱਬੀ ਕੀਰਤ ਲਈ ਇਹ ਮਨੁੱਖਾ ਦੇਹੀ ਮਿਲੀ ਹੈ। ਇਹ ਮਨੁੱਖਾ ਦੇਹੀ ਮਿਲੀ ਤਾਂ ਸੀ ਸਾਧ ਸੰਗਤ ਲਈ, ਰੱਬੀ ਕੀਰਤ ਗਾਉਣ ਲਈ, ਪਰ ਇਸ ਦੇਹੀ ਵਿੱਚ ਵਸਦੇ ਜਿਹੜੇ ਪੰਜ ਚੋਰ ਨੇ ਨਾ, ਕਾਮ ਕ੍ਰੋਧ ਨਗਰ ਭਉ ਪਰਿਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਪੰਜੇ ਚੋਰ ਜਿਹੜੇ ਸਾਨੂੰ ਅੰਦਰੋਂ ਹੀ ਅੰਦਰੋਂ ਲੁੱਟ ਰਹੇ ਨੇ, ਸਾਡਾ ਅੰਮ੍ਰਿਤ ਰਸ ਪੀ ਰਹੇ ਨੇ। ਤੇ ਜੇ ਕੋਈ ਚੋਰ ਲੁਟੇਰਾ ਬਾਹਰੋਂ ਲੁੱਟੇ ਤਾਂ ਉਸ ਨੂੰ ਤਾਂ ਪਕੜ ਲਿਆ ਜਾਏਗਾ, ਉਹਦੀ ਪੈੜ ਦੱਬ ਲਈ ਜਾਏਗੀ, ਪਰ ਜਦੋਂ ਕੋਈ ਘਰ ਦਾ ਹੀ ਅੰਦਰੋਂ ਅੰਦਰ ਲੁੱਟੀ ਜਾਏ ਤਾਂ ਇਸ ਲੁੱਟ ਦਾ ਪਤਾ ਕਿਵੇਂ ਲੱਗੇ? ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੋਬਾਰਾ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੀ 15ਵੀਂ ਵਾਰ ਦੀ 3ਜੀ ਪੌੜੀ ਵਿੱਚ ਇਹੋ ਫਰਮਾਇਆ ਹੈ ਕਿ 84 ਲੱਖ ਜੂਨਾਂ ਵਿੱਚੋਂ ਉੱਤਮ ਜੂਨ ਮਨੁੱਖਾ ਦੇਹੀ ਵਾਲੀ ਮਿਲੀ ਹੈ। ਕਿੰਨੇ ਵਧੀਆ ਗਿਆਨ ਇੰਦਰੀ ਵੇਖਣ ਲਈ ਅੱਖਾਂ, ਬੋਲਣ ਲਈ ਜੀਭਾ, ਸੁਣਨ ਲਈ ਕੰਨ, ਸਾਹ ਤੇ ਸੁਗੰਧੀ ਲਈ ਨੱਕ ਮਿਲਿਆ ਹੈ। 84 ਲੱਖ ਜੂਨ ਵਿੱਚ ਉੱਤਮ ਜੂਨ ਸਮਾਨਸ ਦੇਹੀ, ਅੱਖੀ ਦੇਖੈ ਨਜ਼ਰ ਕਰ, ਜੇਬਾ ਬੋਲੇ ਬਚਨ ਦੇਹੀ, ਕੰਨੀ ਸੁਣਦਾ ਸੁਰਤ ਕਰ, ਵਾਸ ਲਏ ਨਕਸਾ ਸੁਨੇਹੀ। ਧੰਨ ਗੁਰੂ ਅਮਰਦਾਸ ਜੀ ਇਉਂ ਬਖਸ਼ਿਸ਼ ਕਰਦੇ ਨੇ ਕਿ ਹੇ ਮਨੁੱਖ, ਇਸ ਪਵਿੱਤਰ ਦੇਹੀ ਦੇ ਅੰਦਰ ਕਦੇ ਝਾਕ ਕੇ ਵੇਖ, ਜਰਾ ਕੁ ਗੁਰੂ ਦੇ ਸ਼ਬਦ ਰਾਹੀਂ ਅੰਦਰੋਂ ਕੁਝ ਖੋਜ ਤਾਂ, ਕਿਉਂਕਿ ਅੰਦਰ ਨਾਮ ਦਾ ਇੱਕ ਵਡਮੁੱਲਾ ਖਜ਼ਾਨਾ ਪਿਆ ਹੈ ਜੋ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੇ ਹੇਤ ਅਪਾਰ। ਤਾਂ ਆਓ ਗੁਰਮੁਖੋ, ਰੋਜ਼ਾਨਾ ਹੀ ਰਾਗ ਆਸਾ ਵਿੱਚੋਂ ਪੰਚਮ ਪਾਤਸ਼ਾਹ ਜੀ ਦੀ ਬਖਸ਼ਿਸ਼ ਜੋ ਸਾਨੂੰ ਰੋਜ਼ ਨਿਤਨੇਮ ਵਿੱਚ ਹੁੰਦੀ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲੰਕੀ ਇਹ ਤੇਰੀ ਬਰੀਆ, ਇਸ ਬਖਸ਼ਿਸ਼ ਨੂੰ ਆਓ ਸ਼ਬਦ ਗਾਇਨ ਰੂਪ ਵਿੱਚ ਸਰਵਣ ਕਰਦੇ ਹਾਂ। ਆਵਾਜ਼ ਹੈ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਜਥੇ ਦੀ, ਆਓ ਸਰਵਣ ਕਰੀਏ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ।

0: ਵੇਲੇ ਦੀ ਤਾਂ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
1: ਤੂੰ ਕਬ ਦਾਤਾ ਦਾਨ ਮਤ ਪੂਰਾ
0: ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸਾਊਂਡ

ਮੋਮਨ ਵੱਡੀ ਆਸ ਆਸ ਨਿਰਾਸਾ ਹਿਕ ਤੂੰ ਹੋਂ ਬਲ ਬਲ ਬਲ ਗਈ ਆਸ। ਰਾਗਮਾਰੂ ਦੀਵਾਰ ਵਿੱਚ 18ਵੀਂ ਪੌੜੀ ਨਾਲ ਸੰਬੰਧਿਤ ਦੂਸਰੇ ਸਲੋਕ ਵਿੱਚ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਆਸ਼ਿਕ ਕੌਣ ਹੈ। ਆਸ਼ਿਕ ਉਹ ਹੁੰਦਾ ਹੈ ਜਿਹਨੂੰ ਸਿਰਫ ਅਤੇ ਸਿਰਫ ਮਿਲਣ ਦੀ ਤਾਂਘ ਹੋਵੇ, ਉਹ ਬਾਕੀ ਆਸਾਂ ਨਹੀਂ ਲਗਾ ਕੇ ਬੈਠਦਾ ਆਪਣੇ ਆਸ਼ਿਕ ਤੇ। ਸੱਚੇ ਪਾਤਸ਼ਾਹ ਆਸਾਂ ਦੀ ਵਾਰ ਵਿੱਚ ਵੀ ਇਹੋ ਫਰਮਾਨ ਕਰਦੇ ਨੇ, ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਮਾਲਕ ਤੂੰ ਹੈ ਜੋ ਸਾਨੂੰ ਇਹਨਾਂ ਆਸਾਂ ਦੇ ਚੱਕਰ ਵਿੱਚੋਂ ਕੱਢ ਕੇ ਸੱਚੇ ਆਸ਼ਿਕ ਸੱਚੇ ਭਗਤ ਬਣਾ ਸਕਦਾ ਹੈ। ਇਸ ਕਰਕੇ ਮੈਂ ਤੇਰੇ ਤੋਂ ਬਲ ਬਲ ਬਲ ਬਲ ਗਈ ਆਸ। ਮੈਂ ਬਾਰ ਬਾਰ ਬਲਹਾਰ ਜਾਨਾ ਸਦਕੇ ਜਾਨਾ ਕਿ ਤੂੰ ਮੈਨੂੰ ਆਪਣੇ ਦਰ ਦਾ ਸੱਚਾ ਕੂਕਰ ਸੱਚਾ ਆਸ਼ਿਕ ਬਣਾ ਲੈਣਾ ਹੈ। ਤਾਂ ਉਸ ਮਾਲਕ ਦੇ ਦਰ ਦੇ ਆਸ਼ਿਕ ਬਣਨ ਲਈ ਗੁਰਬਾਣੀ ਦੇ ਇਹ ਸ਼ਬਦ ਦੇ ਨਾਲ ਜੁੜਨਾ ਕਰੀਏ।

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਬਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਸ੍ਰੀ ਗੁਰੂ ਦੇਵ ਜੀ ਜਿੱਥੇ ਸਾਨੂੰ ਇਹ ਮਤ ਦਿੰਦੇ ਆ ਕਿ ਇੱਕ ਭਟਕਣ ਤੋਂ ਬਾਅਦ, ਇੱਕ ਜ਼ਿੰਦਗੀ ਦੇ ਤਜੁਰਬੇ ਤੋਂ ਬਾਅਦ, ਇੱਕ ਸੰਸਾਰ ਦੀ ਖੱਜਲ ਖੁਆਰੀ ਤੋਂ ਬਾਅਦ ਤੇ ਦੁਨੀਆਂ ਨੂੰ ਦੇਖ ਦੇਖ ਕੇ ਪਰਖ ਪਰਖ ਕੇ ਪਾਠ ਪੜਿਓ ਔਰ ਵੇਦ ਵਿਚਾਰਿਓ, ਬੜਾ ਕੁਛ ਕਰ ਕਰਕੇ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ। ਮੈਂ ਬਹੁਤ ਭਟਕਿਆ ਸਤਿਗੁਰੂ, ਮੈਂ ਬਹੁਤ ਭਟਕਿਆ। ਜਾਪ ਤਾਪ ਹਨਾ, ਬੜੇ ਮੈਂ ਜਪ ਤਪ ਕੀਤੇ, ਜਾਪ ਤਾਪ ਗਿਆਨ ਸਭ ਧਿਆਨ ਮੈਂ ਬੜਾ ਜ਼ੋਰ ਲਾ ਕੇ ਦੇਖਿਆ, ਬੜਾ ਗਿਆਨ ਕੀਤਾ, ਬੜੇ ਤਪ ਕੀਤੇ। ਖੱਟ ਸ਼ਾਸਤਰ ਪੜ੍ਹੇ, ਸਿਮਰਤ ਬਖਿਆਨ ਪੜ੍ਹੇ ਹਨਾ, ਬੜਾ ਕੁਛ ਸਟੱਡੀ ਕੀਤਾ ਸਤਿਗੁਰੂ, ਮੈਂ ਬਹੁਤ ਕੁਛ ਭਟਕ ਭਟਕ ਕੇ ਦੇਖ ਲਿਆ। ਯੋਗ ਅਭਿਆਸ ਕੀਤਾ, ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ, ਮੈਂ ਸਾਰੇ ਪਰਿਵਾਰ ਨੂੰ ਛੱਡ ਕੇ ਬਨ ਮੱਧੇ ਫਿਰਿਆ, ਬਨ ਦੇ ਮੱਧ ਵਿੱਚ ਭਟਕਦਾ ਰਿਹਾ ਸਤਿਗੁਰਾਂ। ਡਿੱਠੇ ਸਭੇ ਥਾਵ ਪੁੰਨ ਦਾਨ ਬੜਾ ਕੁਛ ਕੀਤਾ, ਹੋਮੇ ਬਹੁ ਰਤਨਾ ਹੋਮ ਕੀਤੇ, ਵੱਡੇ ਵੱਡੇ ਸਰੀਰ ਕਟਾਏ, ਹੋਮੇ ਕਰ ਰਾਤੀ ਕੱਟ ਕੱਟ ਕੇ ਮਤਲਬ ਵੱਢ ਕੇ ਸਰੀਰ ਮੈਂ ਪਾ ਦਿੱਤਾ ਕੀ ਕਹਿੰਦੇ ਆ ਅੱਗ ਦੇ ਵਿੱਚ। ਵਰਤ ਨੇਮ ਬਹੁਤ ਵਰਤ ਕੀਤੇ, ਨੇਮ ਕੀਤੇ ਭਾਤੀ, ਬੜਾ ਕੁਛ ਕਰਕੇ ਦੇਖਿਆ। ਨੌ ਖੰਡ ਪ੍ਰਿਥਵੀ ਫਿਰੈ, ਮੈਂ ਬੜੀ ਸਾਧਨਾ ਕੀਤੀ, ਸਾਰੀ ਦੁਨੀਆ ਘੁੰਮੀ, ਚਿਰ ਜੀਵੇ ਬੜੀ ਦੇਰ ਤੱਕ ਪ੍ਰਾਣਾਯਾਮ ਦੇ ਹਿਸਾਬ ਨਾਲ ਮੈਂ ਜਿਉਂਦਾ ਰਿਹਾ। ਮੇਰੇ ਜਿੱਡਾ ਕੋਈ ਉਦਾਸ ਤਪੀਸਰ ਨਹੀਂ ਸੀ ਹੈਗਾ। ਮਹਾ ਉਦਾਸ ਤਪੀਸਰ ਥੀਵੇ ਅਗਨ ਮਾਹੇ ਹੋਮਤ ਪ੍ਰਾਨ, ਅੱਗ ਦੇ ਵਿੱਚ ਮਤਲਬ ਅੱਗ ਦੇ ਵਿੱਚ ਆਪਦੇ ਪ੍ਰਾਣ ਹੋਮ ਕਰ ਦਿੱਤੇ। ਕਣਕ ਸੋਨਾ ਦਾਨ ਕੀਤਾ, ਅਸਵ ਘੋੜੇ ਦਾਨ ਕੀਤੇ, ਹੈਵਰ ਭੂਮ ਕੀਤੀ, ਜ਼ਮੀਨ ਦਾਨ ਕੀਤੀ, ਨਿਓਲੀ ਕਰਮ ਦਾਨ ਕੀ, ਨਿਓਲੀ ਕਰਮ ਕਰੇ, ਬੜੇ ਬੜੇ ਆਸਣ ਕਰੇ। ਜੈਨ ਮਾਰਗ ਸੰਜਮ ਅਤ ਸਾਧਨ, ਬੜਾ ਕੁਛ ਕੀਤਾ। ਨਿਮਖ ਕਰ ਸਰੀਰ ਕਟਾਈ, ਮੈਂ ਛੋਟਾ ਛੋਟਾ ਕਰਕੇ ਆਪਦਾ ਸਰੀਰ ਕਟਾਇਆ, ਪਰ ਸਤਿਗੁਰਾ ਬੜੇ ਥਾਵ ਤੋ ਪੀ ਹੋਮੇ ਮੈਲ ਨਾ ਜਾਏ। ਮੈਂ ਡਿੱਠੇ ਸਭੇ ਥਾਵ ਸਤਿਗੁਰੂ ਜੀ ਨਹੀਂ, ਮੈਂ ਦੇਖ ਲਿਆ, ਪਰਖ ਕਰ ਲਈ। ਹੁਣ ਮਾਂ ਤੇਰੀ ਸ਼ੱਕਰ ਬੜੀ ਪਿਆਰੀ ਆ, ਮੈਂ ਪਰਖ ਕਰ ਲਈ, ਮੈਂ ਡਿਸੀਜ਼ਨ ਲੈ ਲਿਆ। ਮਾਂ ਤੇਰੀ ਸ਼ੱਕਰ ਬੜੀ ਪਿਆਰੀ ਆ, ਤੇਰੀ ਖੰਡ ਬੜੀ ਪਿਆਰੀ ਆ, ਦੁੱਧ ਬੜਾ ਪਿਆਰਾ, ਤੇਰੀਆਂ ਖਜੂਰਾਂ ਬੜੀਆਂ ਪਿਆਰੀਆਂ ਨੇ, ਬਹੁਤ ਕੁਛ ਪਿਆਰਾ ਆ ਫਰੀਦਾ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓਂ ਮਾਝਾ ਦੁੱਧ, ਮਿੱਠਾ ਦੁੱਧ ਸੀ ਜਿਹੜਾ, ਮਾਖਿਓਂ ਮਾਝਾ ਸੀਗਾ ਜਿਹੜਾ, ਮਾਖਿਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਬੜਾ ਮਿੱਠੀ ਤੀ ਦੁਨੀਆ, ਬੜੀ ਚੰਗੀ ਸੀ ਇਹ ਗੱਲਾਂ, ਰੱਬ ਨਾ ਪੁੱਜਣ ਤੁੱਧ, ਪਰਮਾਤਮਾ ਤੱਕ ਨਹੀਂ ਪਹੁੰਚੀਆਂ, ਮੈਂ ਦੇਖ ਲਈ ਹੁਣੇ, ਪਰਖ ਕਰ ਲਈ, ਤੇਰੇ ਵਰਗੀਆਂ ਨਹੀਂ ਹੈਗੀਆਂ ਵਾਹਿਗੁਰੂ, ਉਂਜ ਮਿੱਠੀਆਂ ਨੇ ਖਾਣ ਨੂੰ, ਦੁਨੀਆਦਾਰੀ ਦੇ ਭੋਗ ਨੇ ਜਿਹੜੇ, ਵਿਲਾਸ ਨੇ ਸਤਿਗੁਰੂ, ਬੜੇ ਮਿੱਠੇ ਨੇ, ਬੜੇ ਮਿੱਠੇ ਨੇ, ਪਰ ਤੇਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾਮ, ਤੂੰ ਸਮਰੱਥ ਵੱਡਾ ਮੇਰੀ ਮੱਤ ਥੋਰੀ ਰਾਮ, ਪਾਲੇ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ, ਨਹੀਂ ਤੁਧ ਜਿਹਾ ਤੇਰੇ ਵਰਗਾ ਨਹੀਂ ਦੀ ਕੁਛ ਹੈਗਾ, ਮੈਂ ਬੜਾ ਘੁੰਮ ਘੁੰਮ ਕੇ ਦੇਖ ਲਿਆ ਬੜਾ ਕੁਛ, ਸਾਰੀਆਂ ਥਾਵਾਂ ਦੇ ਉੱਤੇ ਮੈਂ ਭੱਜ ਭੱਜ ਕੇ ਦੇਖ ਲਿਆ, ਪਰ ਤੇਰੇ ਵਰਗਾ ਨਹੀਂ ਸੀ ਹੈਗਾ। ਸੋ ਸੰਗਤ ਜੀ, ਜਦੋਂ ਅਸੀਂ ਕਿਸੇ ਥਾਂ ਤੇ ਪਹੁੰਚ ਜਾਂਦੇ ਹਾਂ, ਜਦੋਂ ਅਸੀਂ ਇੱਕ ਕੀ ਕਹਿੰਦੇ ਆ ਉਹਨੂੰ ਕਨਕਲੂਜਨ ਆਫਟਰ ਲਿਵਿੰਗ ਐਕਸਪੀਰੀਅੰਸ, ਇੱਕ ਜੀਵਨ ਦੇ ਤਜੁਰਬੇ ਕਰਕੇ, ਇੱਕ ਜੀਵਨ ਦੀ ਸਟੱਡੀ ਕਰਕੇ ਇੱਕ ਕਨਕਲੂਜਨ ਤੇ ਪਹੁੰਚ ਜਾਂਦੇ ਹਾਂ, ਜਿੱਥੇ ਇਨਸਾਨ ਨੂੰ ਸੇਫਟੀ ਮਿਲਦੀ ਆ, ਜੀਵਨ ਦਾ ਪਰਪਸ ਮਿਲਦਾ ਆ, ਰਿਲੀਫ ਮਿਲਦਾ ਆ, ਜਿਹੜਾ ਕਿ ਨਥਿੰਗ ਕੰਪੇਅਰਸ ਟੂ ਦਾ ਪ੍ਰੈਜੈਂਸ, ਉਹਦੇ ਬਰਾਬਰ ਨਹੀਂ ਹੁੰਦਾ ਹੈਗਾ। ਤੇ ਆਪਾਂ ਪਹੁੰਚਦੇ ਹਾਂ ਕਿਸੇ ਐਂਗਲ ਦੇ ਉੱਤੇ ਜਾ ਕੇ, ਸੋ ਗੁਰੂਦੇਵ ਸਾਨੂੰ ਇਹ ਸਮਝਾਉਣਾ ਚਾਹੁੰਦੇ ਆ ਕਿ ਇਨਸਾਨ ਦੀ ਜਿਹੜੀ ਅੰਦਰੂਨੀ ਇੱਕ ਖੋਜ ਆ ਸੰਗਤ ਜੀ, ਉਹ ਸਥਿਰਤਾ ਦੇ ਬਾਰੇ ਆ, ਭਾਵ ਕਿ ਸੇਫਟੀ ਆ, ਜਾਂ ਆਪਾਂ ਉਹਨੂੰ ਕਹਿ ਦਈਏ ਟਿਕਾ ਆ। ਤੇ ਜੀਵਨ ਦੇ ਦੁੱਖ ਤੋਂ ਇੱਕ ਤਰ੍ਹਾਂ ਦੀ ਪੇਨ ਆ, ਪਰ ਅਨਫਾਰਚੂਨੇਟਲੀ ਅਸੀਂ ਇਹ ਕਿੱਥੋਂ ਲੱਭਦੇ ਹਾਂ, ਅਸੀਂ ਇਹ ਲੋਕਾਂ ਦੇ ਵਿੱਚੋਂ ਲੱਭਦੇ ਹਾਂ, ਰਿਸ਼ਤੇਦਾਰਾਂ ਦੇ ਵਿੱਚੋਂ ਲੱਭਦੇ ਹਾਂ, ਤੇ ਆਪਣੀਆਂ ਪ੍ਰਾਪਤੀਆਂ ਦੇ ਵਿੱਚੋਂ ਲੱਭਦੇ ਹਾਂ, ਕੰਟਰੋਲ ਦੇ ਵਿੱਚੋਂ ਲੱਭਦੇ ਹਾਂ, ਸਾਡੇ ਬਿਲੀਫ ਸਿਸਟਮ ਦੇ ਵਿੱਚੋਂ ਲੱਭਦੇ ਹਾਂ, ਪਰ ਇਹਦੇ ਵਿੱਚ ਨਹੀਂ ਹੈਗੀ, ਇਹਦੇ ਵਿੱਚ ਨਹੀਂ ਹੈਗੀ। ਸੋ ਫਿਰ ਕਿੱਥੋਂ ਮਿਲਦੀ ਆ? ਗੁਰੂਦੇਵ ਜੀ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਮੈਚਿਓਰ ਹੋ ਜਾਂਦਾ ਆ, ਮੈਚਿਓਰ ਹੋ ਕੇ ਉਹ ਆਪਣੇ ਮਨ ਦੇ ਵਿੱਚ ਅੰਤਰਮੁਖੀ ਹੁੰਦਾ ਆ, ਡੁੱਬਦਾ ਆ, ਜਿਵੇਂ ਜਿਵੇਂ ਇਨਸਾਨ ਆਪਣੇ ਅੰਤਰਮੁਖੀ ਹੁੰਦਾ ਜਾਂਦਾ ਆ, ਤੇ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਬਾਹਰੀ ਦੁਨੀਆ ਦੇ ਵਿੱਚ ਕੁਝ ਵੀ ਐਸਾ ਨਹੀਂ ਹੈਗਾ ਜਿਹੜਾ ਮੈਨੂੰ ਯਕੀਨਨ ਤੌਰ ਤੇ, ਪੱਕੇ ਤੌਰ ਤੇ ਇਹ ਦੇ ਦੇਵੇ, ਆਪਣੀ ਸਥਿਰਤਾ ਦੇ ਦੇਵੇ, ਹਨਾ। ਸੋ ਕੀ ਗੱਲ ਬਣੀ ਸੰਗਤ ਜੀ? ਸਾਨੂੰ ਮਹਾਰਾਜ ਸਮਝਾਉਂਦੇ ਆ ਤੁੱਧ, ਤੁੱਧ ਦਾ ਮਤਲਬ ਅੰਦਰੂਨੀ ਜੀਵਨ ਸਾਡਾ, ਨਹੀਂ ਤੁੱਧ ਜਿਹਾ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਦੇ ਹਾਂ, ਅਸਲ ਦੇ ਵਿੱਚ ਉਹ ਸਾਨੂੰ ਸਾਡੇ ਅੰਦਰੂਨੀ ਜੀਵਨ ਦੇ ਨਾਲ ਜੋੜਦੀ ਆ। ਜਿਹੜੀ ਸਾਡੀ ਤੰਦਰੁਸਤੀ ਆ, ਉਹ ਸਾਨੂੰ ਨਮਰਤਾ ਦੇ ਵਿੱਚੋਂ ਪ੍ਰਗਟ ਹੁੰਦੀ ਆ, ਪ੍ਰਾਪਤ ਹੁੰਦੀ ਆ। ਸੋ ਮਹਾਰਾਜ ਨੇ ਕਿਹਾ ਵੀ ਤੁੱਧ, ਤੁੱਧ ਦਾ ਮਤਲਬ ਉਹ ਜਗ੍ਹਾ, ਉਹ ਥਾਂ ਜਿਹੜੀ ਕਦੇ ਵੀ ਨਹੀਂ ਬਦਲਦੀ ਹੈਗੀ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜਿਹੜੀ ਕਦੇ ਵੀ ਨਹੀਂ ਬਦਲਦੀ ਹੈਗੀ, ਹੈ ਨਾ। ਸੋ ਔ ਡਿੱਠੇ ਸਭੇ ਥਾਵ, ਬਾਕੀ ਚੀਜ਼ਾਂ ਮੈਂ ਦੇਖੀਆਂ ਨੇ ਬਦਲਦੀਆਂ ਨੇ, ਉਹ ਲਿਮਿਟਡ ਨੇ, ਪਰ ਵਾਹਿਗੁਰੂ ਤੂੰ ਨਹੀਂ ਬਦਲਦਾ ਹੈਗਾ ਕਦੇ, ਹੈ ਨਾ। ਤੇ ਉਹ ਸਾਡੀ ਜੀਵਨ ਦੀ ਕਲਾ, ਉਹ ਸਾਡੀ ਮੱਤ ਜਿਹੜੀ ਇੱਕ ਦੂਜੇ ਦੇ ਨਾਲ ਤੁਲਨਾ ਕਰਦੀ ਸੀ, ਅਸੀਂ ਇੱਕ ਦੂਜੇ ਦੇ ਨਾਲ ਤੁਲਨਾਤਮਕ ਜੀਵਨ ਜੀਂਦੇ ਸੀਗੇ, ਜਿਹਦੇ ਕਰਕੇ ਕਿ ਸਾਡੀਆਂ ਸਫਰਿੰਗ ਨੇ ਜਿਹੜੀਆਂ, ਸਾਡੇ ਦੁੱਖ ਤਕਲੀਫਾਂ ਨੇ, ਉਹ ਵੱਧਦੀਆਂ ਤੀਆਂ, ਹੈ ਨਾ। ਉਹ ਕਹਿੰਦੇ ਕਿ ਮੈਂ ਸਾਰੀ ਦੁਨੀਆਂ ਨਾਲ ਕੰਪੇਅਰ ਕਰਕੇ ਦੇਖ ਲਿਆ, ਵਾਹਿਗੁਰੂ ਜੀ ਤੇਰੇ ਵਰਗਾ ਕੁਝ ਨਹੀਂ ਹੈਗਾ, ਤੇਰੇ ਵਰਗਾ ਕੁਝ ਨਹੀਂ ਹੈਗਾ। ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਇੱਕ ਅੰਗਰੇਜ਼ੀ ਦੇ ਵਿੱਚ ਇੱਕ ਟਰਮ ਹੁੰਦੀ ਆ ਜਿਹਨੂੰ ਕਹਿੰਦੇ ਆ ਵੀ ਆਪਾਂ ਓਂਟੋਲੋਜੀਕਲ ਰੈਸਟ। ਓਂਟੋਲੋਜੀਕਲ ਰੈਸਟ ਕੀ ਹੁੰਦੀ ਆ ਸੰਗਤ ਜੀ? ਜਿੱਥੇ ਜਾ ਕੇ ਕੋਈ ਬੰਦੇ ਦੀ ਕੋਈ ਖੋਜ ਨਹੀਂ ਰਹਿੰਦੀ ਹੈਗੀ, ਜਿਹੜੀ ਥਾਂ ਤੇ ਜਾ ਕੇ ਇਨਸਾਨ ਜੀਵਨ ਦੇ ਨਾਲ ਬਾਰਗੇਨਿੰਗ ਨਹੀਂ ਕਰਦਾ, ਲੈਣ ਦੇਣ ਭਾਵ ਤੋਲ ਨਹੀਂ ਕਰਦਾ ਹੈਗਾ, ਹਨਾ। ਉਹ ਜਗ੍ਹਾ ਜਿੱਥੇ ਜਾ ਕੇ ਕੋਈ ਕੰਪਲੀਟ ਹੋ ਜਾਂਦਾ ਆ, ਟਿਕ ਜਾਂਦਾ ਆ, ਤੇ ਉਹਦੇ ਉਹਨੂੰ ਕਿਸੇ ਬਾਹਰੀ ਪ੍ਰਾਪਤੀ ਦੀ ਕੋਈ ਜਿੱਦਾਂ ਨਹੀਂ ਰਹਿੰਦੀ, ਭੁੱਖ ਨਹੀਂ ਰਹਿੰਦੀ। ਸੱਚ ਦੇ ਵਿੱਚ ਜਦੋਂ ਕੋਈ ਸਮਾ ਜਾਂਦਾ ਆ, ਉਹਦਾ ਨਾਮ ਸੰਗਤ ਜੀ ਮਤਲਬ ਤੁੱਧੇ ਆ। ਡਿੱਠੇ ਸਭੇ ਥਾਵ, ਨਹੀਂ ਤੁੱਧ ਜਿਹੇ ਆ। ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਅੱਜ ਬੜਾ ਪਿਆਰਾ ਸ਼ਬਦ ਦਿੱਤਾ ਆ। ਸੰਗਤ ਜੀ ਵਿਚਾਰ ਕਰਦੇ ਆ, ਬੇਅੰਤ ਹੀ ਭੁੱਲਾਂ ਚੁੱਕਾਂ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
0: ਕਥਾ ਵਿਚਾਰ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ
1: ਦਿੱਤਾ ਆ। ਸੰਗਤ ਜੀ ਵਿਚਾਰ ਕਰਦੇ ਆ, ਬੇਅੰਤ ਹੀ ਭੁੱਲਾਂ ਚੁੱਕਾਂ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
0: ਕਥਾ ਵਿਚਾਰ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਣ ਕਰ ਸਕਦੇ ਹੋ।

ਤਰਨ ਕਰਾਂਗੇ। ਉਹ ਧੰਨ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 207 ਉੱਪਰ ਰਾਗ ਗੌੜੀ ਵਿੱਚ ਦਰਜ ਹੈ। ਸਤਿਗੁਰੂ ਜੀ ਇਸ ਸ਼ਬਦ ਦੇ ਕੇਂਦਰੀ ਭਾਵ ਭਾਵ ਰਹਾਓ ਦੇ ਬੰਦ ਵਿੱਚ ਸਮਝਾਉਂਦੇ ਨੇ, ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਓ, ਭਾਵ ਕਿ ਜੀਵਾਂ ਨੂੰ ਪਿਆਰ ਕਰਨ ਵਾਲੇ ਮਾਲਕ ਅਕਾਲ ਪੁਰਖ ਤੁਸੀਂ ਮੈਨੂੰ ਵੀ ਮਿਲੋ, ਕਿਉਂਕਿ ਜਗਤ ਵਿੱਚ ਜੋ ਵੀ ਹੁੰਦਾ ਹੈ ਜੋ ਵਾਪਰਦਾ ਹੈ ਉਹ ਤੁਹਾਡੀ ਰਜ਼ਾ ਵਿੱਚ ਭਾਣੇ ਵਿੱਚ ਵਾਪਰਦਾ ਹੈ। ਇਸ ਕਰਕੇ ਇਸ ਭਾਣੇ ਦੀ ਖੇਡ ਵਿੱਚ ਮੈਨੂੰ ਵੀ ਦਰਸ਼ਨ ਦਿਦਾਰੇ ਦਿਓ। ਇਹ ਦਰਸ਼ਨਾਂ ਦੀ ਤਾਂਗ ਜੀਵ ਦੇ ਹਿਰਦੇ ਵਿੱਚ ਤਾਂ ਹੀ ਉਪਜਦੀ ਹੈ ਜੇ ਜੀਵ ਨੂੰ ਇਹ ਸੋਝੀ ਹੋ ਜਾਵੇ ਕਿ ਅਸੀਂ ਕਈ ਜੂਨਾਂ ਤੋਂ ਭਟਕਦੇ ਭਟਕਦੇ ਕਸ਼ਟ ਸਹਿੰਦੇ ਸਹਿੰਦੇ ਬੜੀ ਮੁਸ਼ਕਲ ਨਾਲ ਮਨੁੱਖੀ ਜਾਮਾ ਪਾਇਆ ਹੈ। ਭਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਤਾਂ ਸਤਿਗੁਰੂ ਜੀ ਕਹਿੰਦੇ ਨੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦਿਓ ਦਰਸ ਹਰ ਰਾਇਆ। ਇਹ ਮਨੁੱਖਾ ਦੇ ਹੀ ਮਾਲਕ ਦੀ ਕਿਰਪਾ ਨਾਲ ਮਿਲੀ ਹੈ ਤੇ ਇਸ ਵਿੱਚ ਉਸ ਦੇ ਦਰਸ਼ਨ ਕਰਨੇ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ। ਮਾਇਆ ਦਾ ਮੋਹ ਜਾਲ ਇਸ ਵਿੱਚ ਅਸੀਂ ਫਸੇ ਹੋਏ ਹਾਂ ਤੇ ਇਸ ਗਾਫਲ ਨੀਂਦ ਤੋਂ ਸਤਿਗੁਰੂ ਸਾਨੂੰ ਜਗਾ ਰਹੇ ਨੇ। ਸੋਈ ਹੋਵਾ ਜੋ ਤਿਸ ਭਾਣਾ ਅਵਰ ਨਾ ਕਿਨਹੀ ਕੀਤਾ, ਤੁਮਰੇ ਭਾਣੇ ਪਰਮ ਮੋਹਿ ਮੋਇਆ ਜਾਗਤ ਨਾਹੀ ਸੂਤਾ। ਪਰ ਇੱਥੇ ਇੱਕ ਅਵਸਥਾ ਦੇ ਨਾਲ ਬੇੜਾ ਵੀ ਬੰਨੇ ਲੱਗ ਸਕਦਾ ਹੈ, ਉਹ ਅਵਸਥਾ ਹੈ ਅਰਦਾਸ ਦੀ। ਸਤਿਗੁਰੂ ਕਹਿੰਦੇ ਨੇ ਜੀਵ ਇਉਂ ਜੋਦੜੀ ਕਰਿਆ ਕਰ, ਅਰਦਾਸ ਕਰਿਆ ਕਰ, ਮੈਂ ਅਨਾਥ ਨਾਥ ਹਰ ਸ਼ਰਨੀ, ਮੇਰਾ ਕੋਈ ਸਹਾਰਾ ਨਹੀਂ, ਤੁਸੀਂ ਮੇਰੇ ਮਾਲਕ ਹੋ, ਰੱਖਿਆ ਕਰੋ। ਬਿਨੋ ਸੁਣੋ ਤੁਮ ਪ੍ਰਾਨ ਪਤ ਦਾਤੇ, ਬਿਨੋ ਸੁਣੋ ਤੁਮ ਪ੍ਰਾਨ ਪਤ ਪਿਆਰੇ, ਕਿਰਪਾ ਨਿਧ ਦਿਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ, ਅਨਾਥੇ ਕਰ ਪ੍ਰਿਤ ਪਾਲਾ। ਬਸ ਇਹ ਅਰਦਾਸ ਸਾਨੂੰ ਸੱਚ ਮਾਰਗ ਤੇ ਤੋਰਦੀ ਹੈ। ਜਿਸ ਦਾ ਪਹਿਲਾ ਪੜਾ ਹੈ ਸਤਸੰਗਤ, ਬਾਕੀ ਰਾਹ ਆਪੇ ਹੀ ਖੁੱਲ ਜਾਂਦਾ ਹੈ। ਸਤਸੰਗਤ ਵਿੱਚ ਗੁਰੂ ਦੇ ਸਨਮੁਖ ਹੋਣਾ, ਚਰਨ ਧੂੜ ਮੰਗਣਾ, ਜਿਸ ਨੂੰ ਤੁਮੇ ਦਿਖਾਇਓ ਦਰਸ਼ਨ, ਸਾਧ ਸੰਗਤ ਕੇ ਪਾਸੇ ਕਰ ਕਿਰਪਾ ਧੂਰ ਦਿਓ ਸੰਤਨ ਕੀ, ਸੁਖ ਨਾਨਕ ਇਹ ਬਾਂਛੇ। ਤਾਂ ਆਓ ਇਸ ਅਵਸਥਾ ਨੂੰ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਤੇ ਜਥੇ ਰਾਹੀਂ ਕੀਰਤਨੀ ਰੂਪ ਸਰਵਣ ਕਰਦੇ ਹਾਂ। ਕੀਰਤਨ ਦੀ ਟੇਕ ਹੈ

0: ਬਹੁਤ ਸਾਰੇ ਭਗਤ ਵੀ ਕੀਰਤੀ ਸਨ। ਕਬੀਰ ਜੀ ਜੁਲਾਹੇ ਦਾ ਕੰਮ ਕਰਦੇ ਸਨ, ਧੰਨਾ ਜੀ ਕਿਸਾਨੀ ਕਰਦੇ ਸਨ, ਨਾਮਦੇਵ ਜੀ ਛਿੰਬੇ ਸਨ, ਰਵਿਦਾਸ ਜੀ ਚੰਮ ਦਾ ਕੰਮ ਕਰਦੇ ਸਨ, ਸਦਨਾ ਜੀ ਕਸਾਈ ਸਨ, ਸੈਣ ਜੀ ਨਾਈ ਸਨ। ਵਿਚਾਰ ਜਸਵੰਤ ਸਿੰਘ ਨੇਕੀ, ਕਿਤਾਬ ਗੁਰਮਤ ਮਨੋਵਿਗਿਆਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਇਹ ਸੰਸਾਰ ਭੌਜਲ ਹੈ, ਸਮੁੰਦਰ ਦੀ ਘੁੰਮਣ ਘੇਰੀ, ਪਰ ਉਹ ਮਾਲਕ ਆਪ ਹੀ ਇਸ ਵਿੱਚ ਬੇੜਾ ਏ ਤੇ ਆਪ ਹੀ ਚੱਪੂ ਹੈ। ਤਾਰਨ ਵਾਲਾ ਤਰਨ ਵਾਲਾ ਵੀ ਉਹ ਆਪ ਹੈ, ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ, ਹੋਰ ਕੋਈ ਉਸਦੇ ਸਮਾਨ ਨਹੀਂ। ਬਿਹਾਗੜੇ ਦੀ ਵਾਰ ਵਿੱਚ ਨਾਨਕ ਪਾਤਸ਼ਾਹ ਆਪਣੇ ਚੌਥੇ ਸਰੂਪ ਵਿੱਚ ਇਸੇ ਸਿਧਾਂਤ ਦਾ ਪ੍ਰਗਟਾਵਾ ਇਉਂ ਕਰ ਰਹੇ ਨੇ। ਆਪੇ ਭੌਜਲ ਆਪ ਹੈ ਬੋਇਥਾ, ਆਪੇ ਖੇਵਟ ਆਪ ਤਰੇ, ਆਪੇ ਕਰੇ ਕਰਾਏ ਕਰਤਾ, ਅਵਰ ਨਾ ਦੂਜਾ ਤੁਝੇ ਸਰੇ। ਜਿਸ ਸੇਵਕ ਨੇ ਮਾਲਕ ਦਾ ਨਾਮ ਸਤਿਗੁਰ ਦੀ ਮੱਤ ਭਾਵ ਗੁਰਮਤ ਅਨੁਸਾਰ ਜਪਿਆ ਹੋਵੇ, ਮੌਤ ਦਾ ਫਰਿਸ਼ਤਾ ਤਾਂ ਉਸ ਸੇਵਕ ਦੇ ਚਰਨਾਂ ਦਾ ਦਾਸ ਬਣ ਕੇ ਹੁਕਮ ਮੰਨਦਾ ਹੈ। ਚੰਗੀ ਸੰਗਤ ਦਾ ਪ੍ਰਭਾਵ ਵੀ ਚੰਗਾ ਹੈ, ਜਿਸ ਕਰਕੇ ਇਸ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਦਾ ਹੈ। ਜਿਨ ਜਪਿਓ ਸਤਿਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਭਗਤਾ ਕੇ, ਉਤਮ ਸੰਗਤ ਗਤ ਮਿਤ ਉਤਮ, ਜਗ ਭੌਜਲ ਪਾਰ ਤਰਾਇਆ। ਰਾਗਾਸਾ ਵਿੱਚ ਪੰਜਮ ਪਾਤਸ਼ਾਹ ਇਉਂ ਬਖਸ਼ਿਸ਼ ਕਰਦੇ ਨੇ ਕਿ ਉਸਦੇ ਹੁਕਮ ਵਿੱਚ ਰਹਿ ਕੇ ਭਗਤੀ ਕਰਨ ਵਾਲਾ ਆਚਰਨ ਅਤੇ ਵਿਵਹਾਰ ਵਿੱਚ ਵੀ ਠੀਕ ਹੋ ਜਾਂਦਾ ਹੈ। ਜਿਸ ਭਗਤ ਨੇ ਗੁਰੂ ਦਾ ਦਰਸਾਇਆ ਮੰਤਰ ਕਮਾਇਆ, ਉਹੀ ਭੌਜਲ ਤੋਂ ਪਾਰ ਉਤਰਦਾ ਹੈ। ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਕੁਮਾਰੀ, ਜੋ ਇਸ ਮੰਤਰ ਕਮਾਵੇ ਸੋ ਭੌਜਲ ਪਾਰ ਉਤਾਰੇ। ਉਸ ਮਾਲਕ ਦੇ ਸਿਮਰਨ ਲਈ ਕੋਈ ਵਿਸ਼ੇਸ਼ ਥਾਂ, ਕੋਈ ਵਿਸ਼ੇਸ਼ ਦਿਨ, ਕਿਸੇ ਵਿਸ਼ੇਸ਼ ਮਹੂਰਤ ਦੀ ਜ਼ਰੂਰਤ ਨਹੀਂ। ਬਸ ਉਸਦੀ ਮਿਹਰਬਾਨੀ ਦੇ ਪਾਤਰ ਬਣ ਕੇ ਉਹਦੇ ਦਰਸ਼ਨਾਂ ਦੀ ਦਾਤ ਮੰਗੋ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਜ਼ਰ ਕਰੇ, ਨਾਨਕ ਮੰਗੇ ਦਰਸ਼ ਦਾਨ, ਕਿਰਪਾ ਕਰੋ ਹਰੇ। ਤੇ ਆਓ ਇਸੇ ਪਵਿੱਤਰ ਸਿਧਾਂਤ ਨੂੰ ਦ੍ਰਿੜ ਕਰਾਉਂਦਾ ਹੋਇਆ ਇੱਕ ਸ਼ਬਦ ਭਾਈ ਅਮਰੀਕ ਸਿੰਘ ਜਖਮੀ ਦੇ ਜਥੇ ਪਾਸੋਂ ਸਰਵਣ ਕਰਦੇ ਹਾਂ। ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦੀ ਬਖਸ਼ਿਸ਼ ਬਾਣੀ ਬਾਰਾਂਮਾਹਾ ਮਾਜ ਮਹੱਲਾ ਪੰਜਵਾਂ ਦੀ ਅੰਤਲੀ ਪੌੜੀ ਵਜੋਂ ਦਰਜ ਹੈ। ਤਾਂ ਆਓ ਸਰਵਣ ਕਰੀਏ। ਸ਼ਬਦ ਦੀ ਟੇਕ ਹੈ, ਜਿਨ ਜਿਨ ਨਾਮ ਤੇ ਆਇਆ, ਤਿਨਕੇ ਕਾ ਸਰੇ ਹਰ ਗੁਰ ਪੂਰਾ, ਅਰਾਧਿਆ ਦਰਗੇ

ਬਾਣੀ ਸਾਡੇ ਲਈ ਜੀਵਨ ਸੇਧ ਹੈ, ਧਰਮ ਦੀ ਬੁਨਿਆਦ ਹੈ, ਜਗ ਚਾਨਣ ਹੈ, ਚੁੰਬਕੀ ਛੋਹ ਹੈ, ਆਤਮਿਕ ਪ੍ਰਕਾਸ਼ ਹੈ, ਅੰਮ੍ਰਿਤ ਦਾ ਸੋਮਾ ਹੈ, ਆਤਮਿਕ ਦਾਤ ਹੈ, ਨਾਮ ਹੈ, ਇਸ਼ਟ ਹੈ, ਗੁਰੂ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ ਹਰਮਨ ਰੇਡੀਓ ਤੇ।

0: ਗੁਰਬਾਣੀ ਕੀਰਤਨ ਅਤੇ ਗੁਰਮਤ ਵਿਚਾਰਾਂ ਰਾਹੀਂ ਗਿਆਨ ਦੀ ਸੋਝੀ ਦੇਣ ਵਾਲੇ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਦੇ ਅੱਜ ਦੇ ਪ੍ਰਵਾਹ ਦੀ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਅਸੀਂ ਆਸ ਤੇ ਅਰਦਾਸ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਰਾਹੀਂ ਆਪ ਸਭ ਗੁਰਮੁਖ ਸਰੋਤਿਆਂ ਨੂੰ ਸ਼ਬਦ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੋਈ ਹੋਵੇਗੀ। ਵੈਸੇ ਵੀ ਸਿੱਖ ਦੇ ਦਿਨ ਦੀ ਸ਼ੁਰੂਆਤ ਜਦੋਂ ਗੁਰਬਾਣੀ ਦੀ ਸ਼ਹਿਬਰ ਵਿੱਚ ਹੋਵੇ ਤਾਂ ਸਾਰਾ ਦਿਨ ਮਨ ਟਿਕਾਊ, ਸਹਿਜ, ਸਕੂਨ ਵਾਲੀ ਅਵਸਥਾ ਵਿੱਚ ਗੁਜ਼ਰਦਾ ਹੈ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਦਿਓ ਇਜਾਜ਼ਤ, ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

0: ਕਲਯੁਗ ਦੇ ਇਸ ਘੋਰ ਸਮੇਂ ਅੰਦਰ ਆਤਮਿਕ ਸੁੱਖਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਪਰਮਾਤਮਾ ਦੇ
1: ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ।

ਹਰਮਨ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਆਪ ਸਭ ਦਾ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਸਵੇਰ ਦੇ ਅਸੀਂ ਸਾਰੇ ਗੁਰਬਾਣੀ ਨਾਲ ਜੁੜਦੇ ਹਾਂ। ਦਲਜੀਤ ਸਿੰਘ ਮਹਿਤਾ ਚੌਂਕ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਵਿਚਾਰਾਂ ਹੁੰਦੀਆਂ ਨੇ, ਸ਼ਬਦ ਕੀਰਤਨ, ਕਥਾ ਤੇ ਵਿਖਿਆਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। 2 ਘੰਟੇ ਸਾਡਾ ਤੁਹਾਡਾ ਸਾਥ ਰਹੇਗਾ ਆਸਟ੍ਰੇਲੀਆ ਦੇ ਸਿਡਨੀ ਸਮੇਂ ਮੁਤਾਬਕ 10 ਵਜੇ ਤੱਕ, ਤੇ ਇਸ ਵੇਲੇ 8:01 ਹੋ ਚੁੱਕਾ ਹੈ ਈਸਟ ਕੋਸਟ ਦੇ ਉੱਤੇ, ਔਰ 7:30 ਐਡਲੇਡ ਦੇ ਵਿੱਚ ਹੋ ਚੁੱਕੇ ਨੇ, ਤੇ 3 ਘੰਟੇ ਈਸਟ ਕੋਸਟ ਤੋਂ ਪਿੱਛੇ ਪਰਥ ਹੈ, ਤੇ ਭਾਰਤ ਦਾ ਵੱਡਾ ਤੜਕਾ ਹੈ, ਤੇ ਹਜੇ ਸ਼ਨਿਚਰਵਾਰ ਚੱਲ ਰਿਹਾ ਬਹੁਤ ਸਾਰੇ ਖਿੱਤਿਆਂ ਦੇ ਵਿੱਚ, ਮਿਡਲ ਈਸਟ ਤੋਂ ਲੈ ਕੇ ਅਮਰੀਕਾ ਤੱਕ। ਸੋ ਪਿਆਰਿਓ, ਸਾਡਾ ਤੁਹਾਡਾ ਸਾਥ ਬਣਦਾ ਹੈ, ਤੇ ਇਸ ਸਾਥ ਦੇ ਨਾਲ ਅਸੀਂ 2 ਘੰਟੇ ਦਾ ਸਫ਼ਰ ਤੈਅ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਮਸਲਿਆਂ 'ਤੇ ਗੱਲਾਂ ਕਰਦੇ ਹਾਂ, ਹਾਸਾ ਮਜ਼ਾਕ ਵੀ ਹੁੰਦਾ ਆ, ਜਾਣਕਾਰੀਆਂ ਵੀ ਹੁੰਦੀਆਂ ਨੇ। ਸੋ ਇਹ ਸਫ਼ਰ ਜਿਹੜਾ ਸੁਹਾਵਣਾ ਬਣਾਉਣ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰੋ, ਮੈਸੇਜ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਮੈਸੇਜ ਭੇਜਣ ਦਾ ਪਤਾ ਆਪ ਸਭ ਨੂੰ ਹੀ ਆ ਕਿ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਵਟਸਐਪ ਮੇਰਾ ਵੀ ਚੱਲਦਾ ਆ, ਰੇਡੀਓ ਦਾ ਵੀ ਚੱਲਦਾ ਆ, ਈਮੇਲ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਵੀ, ਟੈਲੀਗ੍ਰਾਮ ਵੀ, ਫੇਸਬੁੱਕ, ਯੂਟਿਊਬ 'ਤੇ। ਅਤੇ ਪਹਿਲਾਂ ਆਓ ਫਿਰ ਸਾਰੇ ਰਲ ਕੇ ਨਾਰਾ ਬੁਲੰਦ ਕਰੀਏ ਔਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ

ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜਨਗੇ ਸਿਡਨੀ ਤੋਂ, ਔਰ ਬਹੁਤ ਸਾਰਾ ਚਿੰਤਨ ਕਰਾਂਗੇ। ਇਸ ਤੋਂ ਇਲਾਵਾ ਸਾਡੇ ਨਾਲ ਰਾਜਵਿੰਦਰ ਖੱਕ ਜੁੜ ਰਹੇ ਨੇ। ਥੋੜ੍ਹੇ ਅਸੀਂ ਟਿਊਸ਼ਨ ਦੇ ਬਾਰੇ ਗੱਲ ਕਰਾਂਗੇ, ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਕਿਉਂਕਿ ਹੁਣ ਬਹੁਤ ਸਾਰੇ ਜਿਹੜੇ ਆਪਣੇ ਨੌਜਵਾਨ ਨੇ ਉਹ ਆਏ ਹੋਏ ਨੇ, ਉਹਨਾਂ ਦੇ ਬੱਚੇ ਜਿਹੜੇ ਪੜ੍ਹ ਰਹੇ ਨੇ, ਸੈਟਲ ਹੋ ਰਹੇ ਨੇ, ਸੋ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਨਾਲ ਦੀ ਨਾਲ ਅਸੀਂ ਥੋੜ੍ਹਾ ਜਿਹਾ ਜੋਬ ਮਾਰਕੀਟਸ ਦੇ ਬਾਰੇ ਵੀ ਗੱਲ ਕਰਾਂਗੇ ਕਿ ਪੜ੍ਹਾਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਇਹ ਜਿਹੜੀ ਨਵੀਂ AI ਟੈਕਨੋਲੋਜੀ ਆ ਰਹੀ ਆ, ਇਹ ਖਤਰਾ ਆ ਜਾਂ ਇਹ ਵਰਦਾਨ ਹੋਏਗਾ, ਇਹਨੂੰ ਕਿਸ ਤਰ੍ਹਾਂ ਮਤਲਬ ਐਡਜਸਟ ਕਰਨਾ ਚਾਹੀਦਾ ਸਾਨੂੰ। ਇਸ ਤੋਂ ਇਲਾਵਾ GS ਚਾਹਲ ਵੀ ਆ ਰਹੇ ਨੇ, ਉਹਨਾਂ ਨੇ ਹਾਮੀ ਭਰ ਦਿੱਤੀ ਹੈ ਅਤੇ ਉਹ ਜਾਣਕਾਰੀਆਂ ਭੇਜ ਰਹੇ ਨੇ, ਅਤੇ ਉਹਨਾਂ ਦਾ ਵੀ ਆਪਾਂ ਸੈਕਸ਼ਨ ਜਿਹੜਾ ਦਿਲ ਵਾਲੀ ਪੜਾਸ ਹੈ ਅੱਜ ਕੱਢਾਂਗੇ। ਕਈ ਮੁੱਦੇ ਜਿਹੜੇ ਜਮ੍ਹਾਂ ਹੋਏ ਪਏ ਨੇ ਅਤੇ ਉਹਨਾਂ 'ਤੇ ਆਪਾਂ ਗੱਲ ਕਰਾਂਗੇ। ਸੋ ਪਿਆਰਿਓ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਚਲੋ ਪਹਿਲਾਂ ਅੱਜ ਆਪਾਂ ਮੌਸਮ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਕੌਫ਼ ਸਾਰਬਰ ਦੇ ਵਿੱਚ ਝੜੀ ਲੱਗੀ ਹੋਈ ਆ 5-6 ਦਿਨਾਂ ਤੋਂ। ਝੜੀ ਵੀ ਇੱਦਾਂ ਦੀ ਲੱਗੀ ਹੋਈ ਆ ਵੀ 8 ਘੰਟੇ ਝੜੀ ਲੱਗਦੀ ਹੈ, ਬਾਕੀ ਥੋੜ੍ਹਾ ਕਲੀਅਰ ਵੀ ਹੋ ਜਾਂਦਾ, ਵਿੱਚ ਧੁੱਪ ਵੀ ਖੜੀ ਜਾਂਦੀ ਹੈ, ਨਾ ਕੰਮ ਇੱਧਰ ਅਤੇ ਨਾ ਕੰਮ ਉੱਧਰ। ਸਿਡਨੀ ਦੇ ਵਿੱਚ ਅੱਜ ਬੱਦਲਵਾਈ ਆ, ਤੁਸੀਂ ਦੇਖ ਹੀ ਰਹੇ ਹੋ ਸਕਰੀਨ 'ਤੇ, 18.1 ਡਿਗਰੀ ਤਾਪਮਾਨ ਸੀਗਾ। ਅਤੇ ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, 19.4 ਡਿਗਰੀ ਤਾਪਮਾਨ ਜਿਹੜਾ ਸਵੇਰੇ ਸੀਗਾ, ਅਤੇ 23 ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਅਤੇ ਬ੍ਰਿਸਬਨ ਦੇ ਵਿੱਚ ਵੀ ਸ਼ਾਵਰ ਦੱਸੇ ਗਏ ਨੇ, 17.3 ਡਿਗਰੀ ਤਾਪਮਾਨ। ਪਰਥ ਦੇ ਵਿੱਚ 6.6 ਉੱਤੇ ਠੰਡ ਹੈ, ਅਤੇ ਐਡਲੇਡ ਦੇ ਵਿੱਚ ਮੀਂਹ ਅਤੇ ਹਵਾ ਦੋਨੋਂ ਹੀ ਦੱਸੇ ਨੇ, 12.7। ਅਤੇ ਕੈਨਬਰਾ ਦੇ ਵਿੱਚ ਸ਼ਾਵਰ, ਜਿੱਦਾਂ ਕੌਫ ਸਾਰਬਰ ਵਾਲਾ ਹੀ ਹਾਲ ਹੋਇਆ ਆ, 11.4। ਅਤੇ ਇਸ ਤੋਂ ਇਲਾਵਾ ਹੋਬਾਰਟ ਦੇ ਵਿੱਚ 15.6, ਅਤੇ ਡਾਰਵਿਨ ਦੇ ਵਿੱਚ 24.8 ਡਿਗਰੀ ਤਾਪਮਾਨ। ਜੇ ਅਸੀਂ ਨਕਸ਼ੇ ਦੀ ਗੱਲ ਕਰੀਏ ਤਾਂ ਨਕਸ਼ੇ ਦੇ ਉੱਤੇ ਆਸਟ੍ਰੇਲੀਆ ਦੇ ਉੱਤੇ ਇੱਕ ਚੱਕਰਵਾਤ, ਜਾਣੀ ਕਿ ਲੋਅ ਪ੍ਰੈਸ਼ਰ ਸੈੱਲ ਜਿਹੜਾ ਆ ਉਹ ਗ੍ਰੇਟ ਆਸਟ੍ਰੇਲੀਅਨ ਬਾਈਟ, ਤੁਸੀਂ ਸਮੁੰਦਰ ਦੇ ਹੇਠਾਂ ਐਡਲੇਡ ਦੇ ਹੇਠਾਂ ਦੇਖ ਰਹੇ ਹੋਗੇ ਕਿ ਚੱਕਰ ਬਣਿਆ ਹੋਇਆ। ਇਹ ਚੱਕਰ ਜਿਹੜਾ ਆ ਇਹ ਐਡਲੇਡ ਦੇ ਵਿੱਚ ਮੀਂਹ ਅਤੇ ਈਵਨ ਪ੍ਰਭਾਵਿਤ ਕਰ ਰਿਹਾ ਈਸਟ ਕੋਸਟ ਨੂੰ, ਤੁਸੀਂ ਦੇਖ ਰਹੇ ਹੋ ਜਿਹੜਾ ਲਾਲ ਲਕੀਰਾਂ ਬਾਹੀਆਂ ਹੋਈਆਂ, ਸਰਕਲ ਵਾਹਿਆ ਹੋਇਆ, ਇੱਥੇ ਤਕਰੀਬਨ ਠੰਡਾ ਅਤੇ ਮੀਂਹ ਪੈ ਰਿਹਾ, ਅਤੇ ਠੰਡ ਐਤਕੀ ਅਰਲੀ ਆ ਗਈ ਆ। ਐਲਪਸ ਦੇ ਵਿੱਚ ਥੋੜ੍ਹੀ ਬਰਫ਼ ਵੀ ਨੋਟ ਕੀਤੀ ਗਈ ਹੈ। ਅਤੇ ਚੱਲਦੇ ਹਾਂ ਐਕਸਟ੍ਰੀਮ ਤਾਪਮਾਨ 'ਤੇ। ਐਕਸਟ੍ਰੀਮ ਤਾਪਮਾਨ ਕੀ ਕਹਿ ਰਹੇ ਨੇ ਰਾਉਲੀ ਸ਼ੋਲਸ, ਵੈਸਟਰਨ ਆਸਟ੍ਰੇਲੀਆ ਦੇ ਵਿੱਚ 28.3 ਡਿਗਰੀ ਤਾਪਮਾਨ ਸਵੇਰੇ 4:30 ਰਿਕਾਰਡ ਕੀਤਾ ਗਿਆ, ਔਰ ਕੱਲ੍ਹ ਦੁਪਹਿਰੇ 1:07 'ਤੇ ਵੈਸਟਰਨ ਆਸਟ੍ਰੇਲੀਆ ਵਿੰਡਮ ਏਅਰਪੋਰਟ 'ਤੇ 36.5 ਡਿਗਰੀ। ਘੱਟ ਤੋਂ ਘੱਟ ਟੈਂਪਰੇਚਰ ਗਿੰਗਨ ਏਅਰਪੋਰਟ ਵੈਸਟਰਨ ਆਸਟ੍ਰੇਲੀਆ 3 ਡਿਗਰੀ ਰਿਕਾਰਡ ਕੀਤਾ ਗਿਆ। ਕਈ ਦਿਨਾਂ ਤੋਂ ਵੈਸਟਰਨ ਆਸਟ੍ਰੇਲੀਆ 'ਚ ਹੀ ਵੱਧ ਹੈ ਅਤੇ ਵੈਸਟਰਨ ਆਸਟ੍ਰੇਲੀਆ 'ਚ ਹੀ ਘੱਟ ਹੈ। ਸੋ ਉੱਥੇ ਦੋ ਫਰੰਟ ਬਣੇ ਹੋਏ ਨੇ, ਉੱਪਰਲਾ ਹਿੱਸਾ ਵੈਸਟਰਨ ਆਸਟ੍ਰੇਲੀਆ ਦਾ ਤੱਤਾ ਹੈ ਅਤੇ ਹੇਠਾਂ ਵਾਲਾ ਠੰਡਾ ਹੈ। ਅਤੇ ਮਾਊਂਟ ਵਿਲੀਅਮ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਕੱਲ੍ਹ, 29.4 mm। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ 27 ਡਿਗਰੀ ਤਾਪਮਾਨ ਇਸ ਵੇਲੇ ਆ, ਔਰ ਤਿੰਨਾਂ ਨੂੰ 37 ਤੱਕ ਪਹੁੰਚਣ ਦੀ ਸੰਭਾਵਨਾ ਹੈ। ਬੱਦਲਵਾਈ ਅੱਜ ਰਹੇਗੀ, ਕਿਤੇ ਕਿਤੇ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ, ਅਤੇ ਅਨਹੈਲਥੀ ਹਵਾ ਦੀ ਕੁਆਲਿਟੀ ਹੈਗੀ ਹੈ ਉੱਥੇ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜੁੜੇ ਨੇ, ਆਪ ਸਭ ਦਾ ਸਵਾਗਤ, ਅਤੇ ਅਸੀਂ ਸਾਰੇ ਸੁਨੇਹੇ ਲੈਂਦੇ ਹਾਂ ਜੀ, ਗੱਲਾਂ ਵੀ ਕਰਾਂਗੇ ਅਤੇ ਸੁਨੇਹੇ ਵੀ ਪੜ੍ਹਾਂਗੇ। ਪਰ ਪਹਿਲਾਂ ਇੱਕ ਟੌਪਿਕ 'ਤੇ ਅਸੀਂ ਗੱਲ ਕਰਦੇ ਹੁੰਦੇ ਹਾਂ, ਕੱਲ੍ਹ ਜਿਹੜਾ ਟੌਪਿਕ ਅਸੀਂ ਛੋਇਆ ਸੀ ਅਤੇ ਉਹਦੇ ਵਿੱਚ ਆਪਾਂ ਖਾਣ ਪੀਣ ਦੀ ਥੋੜ੍ਹੀ ਗੱਲ ਕੀਤੀ ਸੀ, ਆਹਾਰ ਦੀ ਕੀਤੀ ਸੀ, ਪੀਣ ਦੀ ਵੀ ਜ਼ਿਆਦਾ ਕੀਤੀ ਸੀ ਗੱਲ, ਅਤੇ ਇਹਦੇ ਬਾਰੇ ਅਮਰੀਕ ਭਾਅ ਜੀ ਨੂੰ ਆ ਲੈਣ ਦੇ, ਫੀਡਬੈਕ ਵੀ ਆਉਂਦੀ ਹੈ ਬਾਅਦ 'ਚ, ਇੱਕ ਫੋਨ ਵੀ ਆਉਂਦੇ, 2-3 ਫੋਨ ਵੀ ਮਿੱਤਰ ਪਿਆਰਿਆਂ ਦੇ ਆਏ, ਲੰਬੀ ਚੌੜੀ ਗੱਲਬਾਤ ਵੀ ਹੋਈ, ਥੋੜ੍ਹਾ ਮਜਾਹੀਆ ਵੀ ਸੀ, ਥੋੜ੍ਹੀ ਜਿਹੀ ਹੱਲਾਸ਼ੇਰੀ ਵੀ ਸੀਗੀ, ਅਤੇ ਚਲੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਕੁਛ ਨਾ ਕੁਛ ਸਾਰਥਕ ਗੱਲਬਾਤ ਕਰੀਏ, ਔਰ ਇਸ ਗੱਲਬਾਤ ਦੇ ਵਿੱਚੋਂ ਕੁਛ ਕੱਢਣ ਪਾਉਣ ਨੂੰ ਹੋਵੇ, ਸਾਨੂੰ ਵੀ ਕੋਈ ਸਿੱਖਣ ਨੂੰ ਮਿਲੇ, ਤੁਹਾਡੇ ਨਾਲ ਵੀ ਕੋਈ ਨੌਲੇਜ ਸ਼ੇਅਰਿੰਗ ਦੀ ਗੱਲ ਹੋਵੇ। ਸੋ ਬਹੁਤ ਸਾਰਾ ਗਿਆਨ ਦਾ ਆਦਾਨ ਪ੍ਰਦਾਨ ਹੁੰਦਾ ਹੈ, ਅਤੇ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਉਹ ਇੱਕ ਬਹੁਤ ਹੀ ਅਹਿਮ ਕਿਤਾਬ ਹੈ ਪਿਆਰਾ ਸਿੰਘ ਪਦਮ ਉਹਨਾਂ ਦੀ, ਤੁਸੀਂ ਸਕਰੀਨ 'ਤੇ ਵੀ ਉਹ ਦੇਖ ਰਹੇ ਹੋਵੋਗੇ।
ਔਰ ਪਿਆਰਾ ਸਿੰਘ ਪਦਮ ਪੰਜਾਬੀ ਦੇ ਇੱਕ ਬਹੁਤ ਵੱਡੇ ਲੇਖਕ ਹੋਏ ਨੇ ਅਤੇ ਬਹੁਤ ਇਹਨਾਂ ਦੀ ਦੇਣ ਹੈ ਪੰਜਾਬੀ ਸਾਹਿਤ ਨੂੰ। ਇਹਨਾਂ ਨੇ ਤਰਜਮੇ ਵੀ ਬਹੁਤ ਕੀਤੇ ਨੇ, ਟਰਾਂਸਲੇਸ਼ਨਸ ਵੀ ਬਹੁਤ ਕੀਤੀਆਂ। ਖਲੀਲ ਜ਼ਬਰਾਨ ਜੋ ਕਿ ਇੱਕ ਲਬਨਾਨੀ ਦਾਰਸ਼ਨਿਕ ਸਨ ਜਿਹੜੇ ਕਿ ਅਮਰੀਕਾ 'ਚ ਰਹਿ ਰਹੇ ਸਨ ਤਕਰੀਬਨ ਅੱਜ ਤੋਂ 50-60 ਸਾਲ ਪਹਿਲਾਂ, ਅਤੇ ਉਹਨਾਂ ਨੇ ਬਹੁਤ ਕੰਮ ਕੀਤਾ ਅਧਿਆਤਮ ਦੇ ਵਿੱਚ, ਲੋਕ ਭਲਾਈ ਦੇ ਵਿੱਚ। ਉਹਨਾਂ ਦੀਆਂ ਕਿਤਾਬਾਂ ਬੜੀਆਂ ਨੇ, ਉਹਨਾਂ ਦੇ ਲੈਕਚਰ ਬੜੇ ਨੇ, ਅਤੇ ਉਹ ਬੜਾ ਪ੍ਰਭਾਵ ਛੱਡਿਆ ਸੀ ਉਹਨਾਂ ਨੇ, ਹਜੇ ਵੀ ਹੈਗਾ ਉਹਨਾਂ ਦਾ। ਅਤੇ ਪਿਆਰਾ ਸਿੰਘ ਪਦਮ ਹੋਣਾ ਨੇ ਉਹਨਾਂ ਦੀ ਕਿਤਾਬ ਟਰਾਂਸਲੇਟ ਕੀਤੀ ਸੀਗੀ, ਅਤੇ ਇਹ ਕਿਤਾਬ ਜਿਹੜੀ ਹੈ books.sikharchives.org ਤੇ ਉਪਲਬਧ ਹੈ ਸਾਰੀ ਪੜ੍ਹਨ ਨੂੰ, ਹਾਈ ਕੁਆਲਿਟੀ ਕਿਤਾਬ ਹੈ। ਅਤੇ ਇਹਦੇ ਵਿੱਚੋਂ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਇਹਨਾਂ ਦੇ ਵਿਚਾਰ, ਇਸ ਕਿਤਾਬ ਦੇ ਵਿੱਚੋਂ ਵਿਚਾਰ ਨੇ। ਬਹੁਤ ਬਹੁਤ ਖੂਬਸੂਰਤ ਤਰੀਕੇ ਨਾਲ ਉਹ ਲਿਖਦੇ ਨੇ, ਛੋਟੀ ਛੋਟੀਆਂ ਕਹਾਣੀਆਂ, ਛੋਟੇ ਛੋਟੇ ਲੇਖ ਹੁੰਦੇ ਨੇ। ਅੱਜ ਦਾ ਜਿਹੜਾ ਸਿਰਲੇਖ ਹੈ ਉਹ ਹੈਗਾ ਆ ਪਾਗਲਪਣ ਤੇ ਬੁੱਧੀਮਾਨ। ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪਾਗਲਪਣ ਤੇ ਬੁੱਧੀਮਾਨ, ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਆ, ਇਹ ਇਹ ਖਲੀਲ ਜ਼ਬਰਾਨ ਇਹਨਾਂ ਦੇ ਬਾਰੇ ਕੀ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਇੱਕ ਦਿਨ ਇੱਕ ਆਦਮੀ ਮੈਨੂੰ ਮਿਲਣ ਆਇਆ, ਆਖਣ ਲੱਗਾ ਮੈਂ ਆਪ ਤੋਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ। ਮੈਂ ਕਿਹਾ ਪੁੱਛੋ ਜੀ। ਉਸਨੇ ਕਿਹਾ ਇੱਕ ਪਾਗਲ ਅਜਿਹੀਆਂ ਗੱਲਾਂ ਕਿਵੇਂ ਕਰ ਸਕਦਾ ਹੈ। ਮੈਂ ਕਿਹਾ ਤੁਹਾਡਾ ਕੀ ਮਤਲਬ, ਬੁੱਧੀਮਾਨ ਤੇ ਪਾਗਲਪਣ ਦਾ ਕੀ ਸੰਬੰਧ, ਸੰਸਾਰ ਦੇ ਕਿੰਨੇ ਹੀ ਬੁੱਧੀਮਾਨ ਹਨ ਜੋ ਅਸਲ ਵਿੱਚ ਬੁੱਧੀਮਾਨ ਨਹੀਂ, ਤੇ ਕਿਤਨੇ ਹੀ ਅਜਿਹੇ ਪਾਗਲ ਝੱਲੇ ਹਨ ਜੋ ਅਸਲ ਦੇ ਵਿੱਚ ਪਾਗਲ ਨਹੀਂ ਹਨ। ਉਹ ਕਹਿੰਦਾ ਪਾਗਲ ਤਾਂ ਹਮੇਸ਼ਾ ਹੀ ਪਾਗਲ ਹੈ। ਮੈਂ ਕਿਹਾ ਠੀਕ ਹੈ, ਪਰ ਸਾਰੇ ਪਾਗਲ ਇੱਕੋ ਜਿਹੇ ਨਹੀਂ ਹੁੰਦੇ। ਦੁਨੀਆ ਤਾਂ ਬੁੱਧੀ ਨੂੰ ਹੀ ਰਸਤੇ ਦਾ ਚਿਰਾਗ ਸਮਝਦੀ ਹੈ, ਪਰ ਕਿਸੇ ਨੂੰ ਕੀ ਪਤਾ ਕਿ ਜਿਸ ਨੂੰ ਅਸੀਂ ਪਾਗਲਪਣ ਦਾ ਨਾਮ ਦਿੰਦੇ ਹਾਂ ਉਹ ਬੁੱਧੀਮਾਨ ਤਾਂ ਹੋਵੇ। ਇੱਕ ਮਹਾਂਪੁਰਸ਼ ਨੇ ਤਾਂ ਇਹ ਵੀ ਕਿਹਾ ਹੈ ਕਿ ਆਪਣੇ ਝੱਲ ਵਲਲ ਦੇ ਰੰਗ ਵਿੱਚ ਕਿਤੇ ਕਿਤੇ ਰਹੱਸਪੂਰਨ ਪਰਮੇਸ਼ਰ ਦਾ ਭੇਦ ਵੀ ਵਖਾਣ ਕਰ ਦਿੰਦਾ ਹੈ। ਕੀ ਮੇਰਾ ਅਜਿਹਾ ਪਾਗਲਪਣ ਪ੍ਰਸ਼ੰਸਾ ਦਾ ਪਾਤਰ ਨਹੀਂ ਹੁੰਦਾ। ਕਿਤਨੀ ਵੱਡੀ ਬੇਇਨਸਾਫ਼ੀ ਹੈ ਕਿ ਚਤੁਰ ਸਿਆਣੇ ਦੀ ਦੁਕਾਨ ਤਾਂ ਵਿਦਵਤਾ ਦਾ ਭੰਡਾਰ ਮੰਨੀ ਜਾਂਦੀ ਹੈ ਅਤੇ ਪਾਗਲ ਵਿਚਾਰਾ ਜੰਗਲ ਜੰਗਲ ਟੱਕਰਾਂ ਮਾਰਦਾ ਫਿਰੇ। ਇਸ ਗੱਲ ਦਾ ਕਿਸ ਨੂੰ ਪਤਾ ਹੈ ਕਿ ਪਾਗਲਪਣ ਵਿੱਚ ਗਿਆਨ ਦੇ ਬੇਅੰਦਾਜ਼ ਗੁਣ ਹਨ, ਜਦੋਂ ਕਿ ਇਸ ਨੂੰ ਅਵਾਰਗੀ ਦੇ ਜੀਵਨ ਤੋਂ ਆਜ਼ਾਦ ਕੀਤਾ ਜਾ ਸਕੇ। ਇਸ ਦੇ ਲਈ ਕੇਵਲ ਜੰਗਲ ਬੀਆਬਾਨ ਜ਼ਰੂਰੀ ਨਹੀਂ, ਇਸ ਨੂੰ ਤਾਂ ਵਿਦਿਆਲਿਆਂ ਦਾ ਆਸਰਾ ਵੀ ਅਨੁਕੂਲ ਹੀ ਹੈ। ਤੇ ਫਿਰ ਕੋਈ ਲਾਲਸਾ, ਹੇ ਪਰਮੇਸ਼ਰ ਮੈਨੂੰ ਆਪਣੇ ਵਡਾਰੂਆਂ ਦੇ ਮਨੋਭਾਵਨਾ ਦੇ ਉਸੇ ਮਹਾਂਸਾਗਰ ਵਿੱਚ ਸ਼ਾਮਿਲ ਕਰ ਲਾ। ਮੈਂ ਬੁੱਧੀਮਾਨਤਾ ਦਾ ਸਭ ਭੇਦ ਪਾ ਲਏ ਹਨ, ਹੁਣ ਮੈਨੂੰ ਝੱਲ ਬਲੱਲਾ ਪਾਗਲ ਹੀ ਬਣਾ ਦੇ। ਹੁਣ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹ ਇਹ ਵਿਆਖਿਆ ਵਿਸਤਾਰ ਨਾਲ ਸੁਣ ਕੇ ਗਹਿਰੀ ਸੋਚ ਵਿੱਚ ਡੁੱਬ ਗਿਆ ਅਤੇ ਫਿਰ ਸਿਰ ਨੀਵਾਂ ਕਰਕੇ ਚੱਲਦਾ ਬਣਿਆ। ਇਹ ਵਿਚਾਰ ਖਲੀਲ ਜ਼ਬਰਾਨ ਦੇ ਨੇ ਕਿ ਅਸੀਂ ਆਪਣਾ ਹਿਸਾਬ ਨਾਲ, ਆਪਣੇ ਇੰਟਲੈਕਟ ਦੇ ਹਿਸਾਬ ਨਾਲ, ਬੁੱਧੀ ਦੇ ਹਿਸਾਬ ਨਾਲ ਅਸੀਂ ਅੰਦਾਜ਼ਾ ਲਾਈਦਾ ਕਿ ਇਹ ਬੁੱਧੀਮਾਨਤਾ ਆ ਜਾਂ ਇਹ ਪਾਗਲਪਣ ਆ। ਪਾਗਲਪਣ ਦਾ ਮਤਲਬ ਇਹ ਹੈ ਕਿ ਉਹ ਕਾਰਜ ਕਰ ਰਿਹਾ ਹੈ ਜਿਹੜਾ ਸਾਰਥਕ ਨਹੀਂ, ਨਾ ਉਹਦਾ ਕੋਈ ਨਤੀਜਾ ਨਿਕਲਣਾ, ਨਾ ਕੋਈ ਉਹਦੀ ਭਲਾਈ ਹੋਣੀ ਆ, ਨਾ ਕਿਸੇ ਦੀ ਭਲਾਈ ਹੋਣੀ, ਨੁਕਸਾਨ ਹੋਣਾ ਹੈ, ਉਹਨੂੰ ਪਾਗਲਪਣ ਕਹਿੰਦੇ ਆ ਵੀ ਬੰਦਾ ਪਾਗਲ ਹੋ ਗਿਆ। ਬੁੱਧੀਮਾਨਤਾ ਇਹ ਹੁੰਦੀ ਆ ਕਿ ਕੋਈ ਵੀ ਸਰਮਾਇਆ, ਕੋਈ ਵੀ ਗੱਲਬਾਤ ਹੈ, ਕੋਈ ਵੀ ਰਿਲੇਸ਼ਨ ਹੈ, ਕੋਈ ਵੀ ਸਿਚੁਏਸ਼ਨ ਹੈ, ਇਹੋ ਜਿਹੇ ਹਾਲਾਤ ਬਣੇ ਹੋਏ ਨੇ, ਉਹ ਹਾਲਾਤਾਂ ਨੂੰ ਆਪਣੇ ਅਨੁਕੂਲ ਢਾਲ ਲੈਣਾ ਜਾਂ ਉਹਨੂੰ ਟਾਲ ਦੇਣਾ ਜਾਂ ਉਹਦੇ ਵਿੱਚੋਂ ਕੋਈ ਮਤਲਬ ਸਿੱਟਾ ਕੱਢ ਲੈਣਾ, ਉਹ ਬੁੱਧੀਮਾਨਤਾ ਹੁੰਦੀ ਹੈ, ਨੁਕਸਾਨ ਨਾ ਹੋਵੇ। ਤੇ ਪਾਗਲਪਣ ਦੇ ਵਿੱਚ ਨੁਕਸਾਨ ਨਹੀਂ ਦੇਖਦਾ ਬੰਦਾ, ਉਹ ਕਹਿੰਦਾ ਵੀ ਠੀਕ ਹੈ ਮੈਂ ਆਹ ਕੰਮ ਕਰਨਾ ਹੀ ਕਰਨਾ, ਚਾਹੇ ਫਿਰ ਹੁਣ ਢਹਿ ਜਾਵੇ, ਚਾਹੇ ਜੋ ਮਰਜ਼ੀ ਹੋ ਜਾਵੇ। ਹੁਣ ਇਹਦੀ ਜਿਹੜੀ ਤਾਜ਼ਾ ਐਗਜ਼ਾਮਪਲ ਹੈ ਉਹ ਹੈਗੀ ਹੈ ਅਮਰੀਕਾ ਇਜ਼ਰਾਈਲ ਤੇ ਇਰਾਨ ਦੀ ਜੰਗ। ਹੁਣ ਇਹਦੇ ਵਿੱਚ ਪਾਗਲਪਣ ਵੀ ਆ, ਬੁੱਧੀਮਾਨਤਾ ਵੀ ਆ।
ਹੁਣ ਪਾਗਲਪਨ ਕੀ ਆ? ਜੇ ਓਪਰੀ ਨਜ਼ਰ ਨਾਲ ਦੇਖੀਏ ਤਾਂ ਪਾਗਲਪਨ ਇਉਂ ਲੱਗਦਾ ਹੈ ਕਿ ਟਰੰਪ ਅਤੇ ਇਜ਼ਰਾਈਲ, ਜਿਹੜੇ ਅਮਰੀਕਾ ਅਤੇ ਇਜ਼ਰਾਈਲ ਜਾਂ ਟਰੰਪ ਅਤੇ ਨੇਤਨਯਾਹੂ, ਉਹ ਪਾਗਲਪਨ ਕਰ ਰਹੇ ਨੇ, ਬੇਇਤਿਹਾਸ਼ਾ ਲੋਕਾਂ ਨੂੰ ਮਾਰ ਰਹੇ ਨੇ, ਉਹਨਾਂ ਬੁੱਧੀਮਾਨਤਾ ਵੀ ਆ। ਹੁਣ ਪਾਗਲਪਨ ਕੀ ਆ? ਜੇ ਓਪਰੀ ਨਜ਼ਰ ਨਾਲ ਦੇਖੀਏ ਤਾਂ ਪਾਗਲਪਨ ਇਉਂ ਲੱਗਦਾ ਹੈ ਕਿ ਟਰੰਪ ਅਤੇ ਇਜ਼ਰਾਈਲ, ਜਿਹੜੇ ਅਮਰੀਕਾ ਅਤੇ ਇਜ਼ਰਾਈਲ ਜਾਂ ਟਰੰਪ ਅਤੇ ਨੇਤਨਯਾਹੂ, ਉਹ ਪਾਗਲਪਨ ਕਰ ਰਹੇ ਨੇ, ਬੇਇਤਿਹਾਸ਼ਾ ਲੋਕਾਂ ਨੂੰ ਮਾਰ ਰਹੇ ਨੇ, ਉਹਨਾਂ ਦੇ ਘਰ ਢਾਹ ਰਹੇ ਨੇ, ਉਹਨਾਂ ਦਾ ਇਨਫਰਾਸਟ੍ਰਕਚਰ ਢਾਹ ਰਹੇ ਨੇ।

ਕਦੇ ਉਹਨੂੰ ਧਰਮ ਨਾਲ ਜੋੜਦੇ ਆ, ਕਦੇ ਕੁਰਸੇਡਾਂ ਬਣਾਉਂਦੇ ਆ, ਕਦੇ ਕੁਛ ਕਰਦੇ ਆ, ਹਰ ਬਹਾਨਾ ਮਾਰਦੇ ਆ। ਤੇ ਬੁੱਧੀਮਾਨਤਾ ਕੀ ਆ ਕਿ ਇਰਾਨ ਦੇ ਜਿਹੜੇ ਫੌਜੀ ਨੇ ਜਾਂ ਉਹਨਾਂ ਦੇ ਲੋਕ ਨੇ ਜਾਂ ਮਿਨਿਸਟਰ ਨੇ, ਉਹ ਬੁੱਧੀ ਵਰਤ ਕੇ ਡਿਪਲੋਮੈਟਿਕ ਗੱਲ ਕਰਦੇ ਨੇ, ਨਾਲ ਕਾਊਂਟਰ ਹਮਲੇ ਵੀ ਕਰੀ ਜਾਂਦੇ ਆ। ਇੰਨੇ ਵੀ ਨਹੀਂ ਕਰਦੇ ਕਿ ਹੋਰ ਜ਼ਿਆਦਾ ਹਮਲੇ ਹੋ ਜਾਣ, ਹੈ ਨਾ, ਨੁਕਸਾਨ ਜ਼ਿਆਦਾ ਹੋ ਜਾਵੇ, ਖਿਆਲ ਵੀ ਰੱਖਦੇ ਆ। ਠੀਕ ਹੈ, ਸੋ ਸਾਨੂੰ ਇੱਦਾਂ ਲੱਗਦਾ ਆ। ਪਰ ਉਹ ਕਹਿੰਦੇ ਆ ਮੋਸਟਲੀ, ਮਤਲਬ 61% ਅਮਰੀਕਾ ਵਾਲੇ ਇਸ ਜੰਗ ਦੇ ਵਿਰੁੱਧ ਨੇ, ਤੇ ਉਹਨਾਂ ਨੇ ਤਾਜ਼ੇ ਅੰਕੜਿਆਂ ਮੁਤਾਬਕ ਇਹ ਫਤਵਾ ਦਿੱਤਾ ਆ ਕਿ ਅਮਰੀਕਾ ਵੱਲੋਂ ਇਰਾਨ ਤੇ ਜਿਹੜਾ ਹਮਲਾ ਕਰਨਾ ਗਲਤ ਸੀਗਾ। ਸੋ 61% ਲੋਕਾਂ ਨੇ ਇਹ ਕੀਤਾ, ਇਹ ਪਾਗਲਪਣ ਸੀਗਾ। ਪਰ ਉਹ ਕਹਿੰਦੇ ਨਹੀਂ, ਇਹਦੇ ਚ ਸਾਨੂੰ ਫਾਇਦਾ ਆ, ਉੱਥੇ ਰੀਅਲ ਸਟੇਟ ਬਣੇਗੀ, ਉਹ ਕੰਟਰੀ ਸਾਡੇ ਹੱਥ ਆ ਜਾਏਗਾ, ਤੇ ਤੇਲ ਦੇ ਖੂਹ ਸਾਡੇ ਬੰਦਿਆਂ ਨੂੰ ਮਿਲ ਜਾਣਗੇ, ਤੇਲ ਅਸੀਂ ਕੱਢਾਂਗੇ, ਸਾਨੂੰ ਕੀ ਲੈਣ ਦੇਣਾ ਇਰਾਨ ਇਰਾਕ ਕਿ ਕੋਈ ਹੋਵੇ ਉੱਤੇ, ਅਸੀਂ ਤਾਂ ਤੇਲ ਕੱਢਣਾ ਆ, ਸਾਡੇ ਲਈ ਤਾਂ ਉਹ ਕੋਲੂ ਹੀ ਆ, ਹੋਰ ਕੁਛ ਨਹੀਂ ਹੈਗਾ। ਸੋ ਉਸ ਲਹਿਜੇ ਦੇ ਨਾਲ ਜਿਹੜੇ 39% ਲੋਕ ਹੈ ਉਹ ਕਹਿੰਦੇ ਕੋਈ ਨਹੀਂ ਕਰ ਲਓ, ਅਸੀਂ ਇਹਦੇ ਨਾ ਵਿਰੋਧ 'ਚ ਨਾ ਹੱਕ 'ਚ, ਜੇ ਤੇਲ ਮਿਲ ਗਿਆ ਤਾਂ ਆਪਾਂ ਨੂੰ ਵੀ ਫਾਇਦਾ ਹੋਣਾ। ਠੀਕ ਹੈ, ਸੋ ਦੋਨੋਂ ਪਾਸੇ ਜਿਹੜੀ ਚੀਜ਼ ਹੈ ਉਹ ਕੰਮ ਆਉਂਦੀ ਹੈ। ਹੁਣ ਬੁੱਧੀਮਾਨਤਾ ਦੀ ਗੱਲ ਇਹ ਹੈ ਕਿ ਇਰਾਨ ਨੇ ਇਹ ਤੱਤ ਕੱਢਿਆ ਵੀ ਜੇ ਅਸੀਂ ਹੱਥ ਖੜੇ ਕਰਦੇ ਹਾਂ, ਹਾਰਦੇ ਹਾਂ, ਤਾਂ ਵੀ ਅਸੀਂ ਗੁਲਾਮ ਹੈ, ਤਾਂ ਵੀ ਇਹਨਾਂ ਨੇ ਸਾਨੂੰ ਲੁੱਟਣਾ ਹੀ ਆ, ਮਾਰਨਾ ਆ, ਖਤਮ ਕਰਨਾ ਆ, ਤੇ ਸਦੀਆਂ ਤੱਕ ਇਹਨਾਂ ਨੇ ਸਾਡੇ ਤੇ ਰਾਜ ਕਰਨਾ ਆ। ਹੁਣ ਇੰਨਾ ਕੁਛ ਸਾਰਾ ਅਸੀਂ ਝੱਲਿਆ ਪਿਛਲੇ 67 ਸਾਲ ਤੋਂ, ਸਾਡਾ ਅਰਬਾਂ ਖਰਬਾਂ ਡਾਲਰਾਂ ਦਾ ਸਰਮਾਇਆ ਦੱਬ ਕੇ ਬਹਿ ਗਏ, ਲੁੱਟ ਲਿਆ ਇਹਨਾਂ ਨੇ, ਦੱਬੇ ਹੀ ਲਿਆ, ਤੇ ਹੁਣ ਜਿਹੜਾ ਅਸੀਂ ਸਮਾਨ ਬਣਾਇਆ ਆ, ਰੱਖਿਆ ਆ, ਉਹ ਫਿਰ ਅਸੀਂ ਦੀਵਾਲੀ ਮਨਾਉਣੀ ਉਹਦੀ, ਉਹ ਪਟਾਕਿਆਂ ਵਾਂਗ ਚਲਾਵਾਂਗੇ, ਚਲਾ ਲਓ, ਹੁਣ ਨੁਕਸਾਨ ਤਾਂ ਕਰੋ, ਚੱਲ ਗਿਆ ਚੱਲ ਗਿਆ। ਹੁਣ ਗੱਲ ਕੀ ਹੋ ਗਈ ਕਿ ਉਹਦੇ ਕਾਰਨ ਬਹੁਤ ਨੁਕਸਾਨ ਹੋਇਆ ਅਮਰੀਕਾ ਨੂੰ, ਬਹੁਤ ਉਹਨਾਂ ਦੇ 18-19 ਜਿਹੜੇ ਬੇਸ ਹੈ ਤਬਾਹੀ ਕਰ ਦਿੱਤੇ, ਜਰਮਨੀ ਚੋਂ ਵੀ ਫੌਜਾਂ ਵਾਪਸ, ਮਿਡਲ ਈਸਟ ਚੋਂ ਵੀ ਵਾਪਸ, ਸਪੇਨ ਤੋਂ ਵੀ ਵਾਪਸ, ਸਮੁੰਦਰੀ ਜਹਾਜ਼ ਵੀ ਵਾਪਸ, ਜਿਹੜੇ ਚੜ ਚੜ ਆਉਂਦੇ ਸੀ, ਆਰਮਾਡਾ ਜੀ ਆ ਗਿਆ ਆਰਮਾਡਾ, ਠੀਕ ਹੈ, ਇੰਨੇ ਜਹਾਜ਼ ਭੇਜਤੇ ਅਸੀਂ, ਐਂ ਕਰ ਦੇਣਾ ਸੀ, ਓਂ ਕਰ ਦੇਣਾ, ਕੁਰਸੇਡ ਆ ਗਏ ਜੀ, ਆਪਣੇ ਆਪ ਨੂੰ ਧਾਰਮਿਕ ਰੰਗਤ ਦੇ ਦਿੱਤੀ ਜੀ, ਅਸੀਂ ਤਾਂ ਹੁਣ ਬਦਲ ਦੇਣਾ ਸਾਰਾ ਹੀ, ਉਹ ਹੁਣ ਪਿਛਲੀ ਖੁਰੀਆਂ ਮੁੜੇ ਹੋਏ ਨੇ। ਸੋ ਪਾਗਲਪਣ ਤੇ ਬੁੱਧੀਮਾਨ ਦੇ ਵਿੱਚ ਫਰਕ ਹੁੰਦਾ ਆ। ਮੈਂ ਅਕਸਰ ਕਈ ਸਾਲਾਂ ਤੋਂ ਕਹਿੰਦਾ ਹਾਂ, ਇਰਾਨ ਦੇ ਬਾਰੇ ਮੈਂ ਬਹੁਤ ਜਾਣਿਆ, ਪੜ੍ਹਿਆ, ਲੋਕਾਂ ਨੂੰ ਵੀ ਮਿਲਿਆ, ਕਿ ਇਰਾਨ ਦੇ ਲੋਕ ਜਿਹੜੇ ਨੇ ਉਹ ਬੜੇ ਸਹਿਜ ਵਾਲੇ ਬੰਦੇ ਨੇ, ਉਹ ਲੜਦੇ ਨਹੀਂ ਹੈਗੇ। ਇੱਕ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਵਿਖਿਆਨ ਸੀਗਾ ਕਿ ਇਰਾਨ 1000 ਸਾਲ ਤੱਕ ਜ਼ੁਲਮ ਸਹਿੰਦਾ ਹੈ, ਇੰਨੀ ਸਹਿਣਸ਼ੀਲਤਾ ਹੈ, ਪਰ ਜਦੋਂ ਉਹ ਲੜਦਾ ਆ ਫਿਰ ਉਹ ਖਤਮ ਕਰਕੇ ਹਟਦਾ। ਉਹੀ ਗੱਲ ਅਸੀਂ ਪ੍ਰਤੱਖ ਮੈਂ ਆਪਣੇ ਜੀਵਨ ਦੇ ਵਿੱਚ ਦੇਖ ਲਈ ਕਿ ਕਿੰਨੇ ਸਾਲ ਧੱਕਾ ਸਹੀ ਗਿਆ ਸਹੀ ਗਿਆ ਸਹੀ ਗਿਆ, ਤੇ ਜਦੋਂ ਫਿਰ ਹੁਣ ਉਹ ਲੜਿਆ ਤਾਂ ਮੇਰਾ ਖਿਆਲ ਅਜੇ 2 ਮਹੀਨੇ ਹੋਏ ਆ ਲੜਾਈ ਨੂੰ, ਤੇ ਪਿਛਲ ਖੁਰੀਆਂ ਉਹਨੂੰ ਮੋੜ ਦਿੱਤੇ ਆ, ਹਮਲਾ ਹਜੇ ਕੀਤਾ ਹੀ ਨਹੀਂ ਕਿਸੇ ਤੇ, ਡਿਫੈਂਸ 'ਚ ਹੀ ਆ। ਸੋ ਪਿਆਰਿਓ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਬੁੱਧੀਮਾਨ ਹੈ, ਬੁੱਧੀਮਾਨ ਤਰੀਕੇ ਨਾਲ ਕਰ ਰਹੇ ਹਾਂ, ਉਹ ਵੀ ਗੱਲ ਠੀਕ ਹੈ, ਪਰ ਬਹੁਤ ਕੁਛ ਪਾਗਲਪਣ ਦੇ ਵਿੱਚੋਂ ਵੀ ਸਿੱਖਣ ਨੂੰ ਮਿਲਦਾ ਹੈ। ਪਾਗਲਪਣ ਹਰ ਥਾਂ ਬੰਦੇ ਕਰ ਰਹੇ ਨੇ, ਇੱਥੇ ਵੀ ਕਰ ਰਹੇ ਨੇ, ਵਿਦੇਸ਼ਾਂ 'ਚ ਵੀ ਕਰ ਰਹੇ ਨੇ, ਭਾਈਚਾਰਕ ਪੱਧਰ 'ਤੇ ਵੀ ਕਰ ਰਹੇ ਨੇ, ਧਾਰਮਿਕ ਪੱਧਰ 'ਤੇ ਵੀ ਕਰ ਰਹੇ ਨੇ, ਔਰ ਇੱਥੋਂ ਤੱਕ ਕਿ ਪਰਿਵਾਰਕ ਪੱਧਰ 'ਤੇ ਵੀ ਪਾਗਲਪਣ ਹੋ ਰਿਹਾ ਹੈ। ਹੁਣ ਜੇ ਉਹਦੇ ਬਾਰੇ ਆਪਾਂ ਬੋਲਾਂਗੇ ਨਹੀਂ ਜਾਂ ਉਹਦੇ ਬਾਰੇ ਆਪਾਂ ਗੱਲੇ ਨਹੀਂ ਕਰਨੀ, ਇਹ ਵੀ ਇੱਕ ਪਾਗਲਪਣ ਹੈ। ਉਹ ਤਾਂ ਜਿਵੇਂ ਇਹ ਗੱਲ ਹੋ ਗਈ ਵੀ ਜਦੋਂ ਪਹਿਲੇ ਪਾਤਸ਼ਾਹ ਜੋਗੀਆਂ ਦੇ ਕੋਲ ਜਾਂਦੇ ਨੇ ਸੁਮੇਰ ਪਰਬਤ 'ਤੇ, ਤਾਂ ਉਹ ਪੁੱਛਦੇ ਨੇ ਮਾਤ ਲੋਕ ਕੋ ਕਹੋ ਵਰਤਾਰਾ, ਉਹ ਕਹਿੰਦੇ ਕਿ ਉਹ ਧਰਤੀ 'ਤੇ ਜਿਹੜੇ ਸਾਡੇ ਵਰਗੇ ਬੰਦੇ ਰਹਿੰਦੇ ਨਾ ਘਰਾਂ 'ਚ, ਉਹਨਾਂ ਨੂੰ ਮਾਤ ਲੋਕ ਸੱਦਦੇ ਨੇ, ਕਿ ਜਿੱਥੇ ਲੋਕ ਰਹਿੰਦੇ ਨੇ, ਅਤੇ ਆਪ ਉਹ ਉੱਚੇ ਲੋਕ ਸਵਰਗ ਲੋਕ 'ਚ ਰਹਿ ਰਹੇ ਨੇ। ਕਹਿੰਦੇ ਕਿ ਮਾਤ ਲੋਕ ਕੋ ਕਹੋ ਵਰਤਾਰਾ, ਮਾਤ ਲੋਕ ਦੀ ਸਾਨੂੰ ਖਬਰ ਦੇ, ਤੂੰ ਮਾਤ ਲੋਕ 'ਚੋਂ ਆਇਆ, ਉੱਥੇ ਕੀ ਚੱਲ ਰਿਹਾ। ਅਤੇ ਉਹ ਫਿਰ ਗੁਰੂ ਸਾਹਿਬ ਦੱਸਦੇ ਨੇ, ਹੁਣ ਮੈਨੂੰ ਐਗਜੈਕਟ ਬਾਣੀ ਕੰਠ ਨਹੀਂ ਹੈਗੀ, ਪਰ ਮੈਂ ਤੁਹਾਨੂੰ ਅਰਕ ਦੱਸ ਦਿੰਦਾ ਕਿ ਉੱਥੇ ਬੜਾ
ਅਨਿਆਏ

0: ਰਿਹਾ, ਲੋਕਾਂ ਨੂੰ ਕੋਈ ਰਾਹ ਦੱਸਣ ਵਾਲਾ ਹੈ ਨਹੀਂ, ਲੋਕਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ। ਸਿੱਧ ਜਾਪ ਛੁੱਪੇ ਪਰਬਤੀ, ਕਿ ਜਿਹੜੇ ਤੁਹਾਡੇ ਵਰਗੇ ਸਿੱਧ ਬੁੱਧੀਮਾਨ ਪੁਰਖ ਨੇ, ਸਮਝਦਾਰ ਪੁਰਖ ਨੇ, ਉਹ ਤਾਂ ਪਰਬਤਾਂ ਦੇ ਵਿੱਚ ਜਾ ਕੇ ਛੁੱਪੇ ਹੋਏ ਨੇ, ਹਨਾ। ਮਾਤ ਲੋਕ ਨੂੰ ਕੌਣ, ਉਹਦਾ ਪਾਰ ਉਤਾਰਾ ਕੌਣ ਕਰੂਗਾ? ਸੋ ਜੇ ਬੁੱਧੀਮਾਨ ਲੋਕਾਂ ਨੇ ਛੱਡ ਦੇਣੀ ਹੈ ਸੁਸਾਇਟੀ, ਜਾਂ ਬੋਲਣੋ ਹੀ ਹਟ ਜਾਣਾ ਹੈ, ਠੀਕ ਹੈ, ਫਿਰ ਪਾਗਲਾਂ ਨੇ ਤਾਂ ਫਿਰ ਉਹੀ ਕਰਨਾ ਜੋ ਕਰਨਾ। ਸੋ ਇਸ ਕਰਕੇ ਪਿਆਰਿਓ, ਅਸੀਂ ਜਦ ਬੋਲਦੇ ਹਾਂ ਤਾਂ ਇਹ ਵੀ ਇੱਕ ਫਰਜ਼ ਅਸੀਂ ਨਿਭਾਉਂਦੇ ਹਾਂ ਕਿ ਇਹ ਸਾਈਡ ਵੀ ਦੱਸੋ, ਦੂਜੀ ਸਾਈਡ ਵੀ ਦੱਸੋ, ਇੱਕ ਸਾਈਡ ਨਾ ਸੁਣੀ ਜਾਓ। ਹੁਣ ਪਿੱਛੇ ਜੇ ਸਿੱਖ ਖੇਡਾਂ ਹੋ ਕੇ ਹਟੀਆਂ, ਇੱਕ ਸਾਲ ਤੋਂ ਇੱਕ ਸਾਈਡ ਅਸੀਂ ਦੱਸੀ ਗਏ, ਸਾਰਾ ਹੀ ਮੀਡੀਆ ਦੱਸੀ ਗਿਆ, ਜਿੱਥੇ ਸੱਦਣਾ ਉੱਥੇ ਪਹੁੰਚ ਜਾਣਾ, ਇੱਦਾਂ ਹੋ ਜਾਣੀ ਹੈ, ਇੱਦਾਂ ਹੋ ਜਾਣੀ, ਠੀਕ ਹੈ, ਓਕੇ, ਵੀ ਵਿਲ ਸੀ, ਹਨਾ। ਤੁਸੀਂ ਆਪਣਾ ਸੁਨੇਹਾ ਦੇਈ ਜਾਓ, ਅਸੀਂ ਗਾਂ ਫਾਰਵਰਡ ਕਰੀ ਗਏ, ਪਰ ਉਸ ਦੇ ਦੌਰਾਨ ਜੋ ਹੋਇਆ ਉਹ ਵੀ ਅਸੀਂ ਸੁਨੇਹੇ ਲਏ, ਹੁਣ ਅਸੀਂ ਉਹ ਵੀ ਦੱਸਦੇ ਹਾਂ। ਤੇ ਹੁਣ ਬਹੁਤ ਥੋੜੇ ਬੰਦੇ ਆ ਜਿਨ੍ਹਾਂ ਨੂੰ ਤਕਲੀਫ਼ ਹੁੰਦੀ ਹੈ, ਤੁਸੀਂ ਕਿਉਂ ਦੱਸਦੇ ਹਾਂ, ਠੀਕ ਹੈ। ਤੇ ਜੇ ਅਸੀਂ ਦੱਸਾਂਗੇ ਨਾ, ਬੋਲਾਂਗੇ ਨਾ, ਤੇ ਉਹਦੇ 'ਚ ਸੁਧਾਰ ਕਿਵੇਂ ਹੋਊਗਾ? ਉਹ ਬੰਦੇ ਜਿਹੜੇ ਫੇਲ ਹੋ ਚੁੱਕੇ ਨੇ, ਉਹ ਫੇਰ ਤਿਆਰ ਬੈਠੇ ਨੇ ਇੱਕ ਹੋਰ ਫੇਲੀਅਰ ਵਾਸਤੇ, ਫਰਦਰ ਫੇਲੀਅਰ ਵਾਸਤੇ। ਸੋ ਇਸ ਕਰਕੇ ਇਹ ਬੋਲਣਾ ਜ਼ਰੂਰ ਹੈ, ਪਾਗਲਪਣ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੀਦਾ, ਬੁੱਧੀਮਾਨ ਲੋਕਾਂ ਨੂੰ ਬੋਲਣਾ ਵੀ ਚਾਹੀਦਾ ਅਤੇ ਸਮਝਣਾ ਵੀ ਚਾਹੀਦਾ, ਇਹਦੇ ਬਾਰੇ ਹੱਲ ਵੀ ਕੱਢਣੇ ਚਾਹੀਦੇ ਆ। ਪਰ ਪਾਗਲਪਣ ਦੇ ਵਿੱਚ ਵੀ ਲੈਸਨ ਲਰਨ ਕਰਨ ਨੂੰ ਹੈ। ਕਹਿਣ ਦਾ ਮਤਲਬ ਅੱਜ ਦੇ ਸਿਰਲੇਖ ਦਾ ਇਹ ਹੈ ਕਿ ਜ਼ਰੂਰੀ ਨਹੀਂ ਕਿ ਪਾਗਲਪਣ ਜਿਹੜਾ ਆ ਉਹ ਟੋਟਲੀ ਗਲਤ ਹੈ, ਉਹਨੂੰ ਵਾਚੋ, ਉਹਨੂੰ ਦੇਖੋ, ਉਹਦੇ ਵਿੱਚੋਂ ਵੀ ਸਿੱਖਣ ਨੂੰ ਮਿਲੇਗਾ। ਜਿਹੜੇ ਬੁੱਧੀਮਾਨ ਲੋਕ ਆ ਉਹ ਸਿੱਖਣਗੇ ਉਹਦੇ ਵਿੱਚੋਂ ਵੀ, ਪਰ ਜੇ ਇਹਦੇ ਚੋਂ ਸਿੱਖਣਾ ਨਹੀਂ ਫਿਰ ਉਹ ਵੀ ਪਾਗਲਾਂ ਦੀ ਕਤਾਰ ਦੇ ਵਿੱਚ ਆ, ਉਹ ਵੀ ਫਿਰ 39% ਲੋਕਾਂ ਦੇ ਵਿੱਚ ਹੀ ਆਉਂਦੇ ਨੇ। ਸੋ ਇਹ ਸੀ ਅੱਜ ਦਾ ਵਿਚਾਰ ਖਲੀਲ ਜ਼ਿਦਰਾਨ ਦੇ ਵਚਨ ਬਿਲਾਸ ਪਿਆਰਾ ਸਿੰਘ ਪਦਮ, ਅਤੇ ਇਹ ਕਿਤਾਬ ਜਿਹੜੀ ਹੈ ਤੁਹਾਨੂੰ ਫੁੱਲ ਬਹੁਤ ਵਧੀਆ ਕਿਤਾਬ ਹੈ, books.org sikharchives.org ਤੇ ਪੜ੍ਹਨ ਨੂੰ ਮਿਲ ਜਾਏਗੀ। ਇਹ ਫੋਨ 'ਤੇ ਵੀ ਖੁੱਲ੍ਹਦੀ ਹੈ ਅਤੇ ਬਹੁਤ ਸੋਹਣਾ PDF ਖੁੱਲ੍ਹਦਾ ਆ, ਅਤੇ ਤੁਸੀਂ ਇਹ ਪੜ੍ਹ ਸਕਦੇ ਹੋ, ਹਾਈ ਕੁਆਲਿਟੀ ਕਿਤਾਬਾਂ ਪਈਆਂ ਨੇ ਇੱਥੇ। ਸੋ ਇਹ ਸੀ ਪਿਆਰਿਓ ਅੱਜ ਦਾ ਵਿਚਾਰ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਮਿੱਤਰ ਪਿਆਰੇ ਸੱਜਣ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਕੁਇਕਰ ਸੇਲ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਚੜ੍ਹਦੀ ਕਲਾ? ਅਤੇ ਜਸਵੰਤ ਜੀ ਬੁਲਗੁਲਗੇ ਤੋਂ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੇ ਵੀ ਵਿਚਾਰ ਦੀ ਸਾਂਝ ਪਾਈ ਆ, ਗੁਰਬਾਣੀ ਦੇ ਨਾਲ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ। ਸਿਮਰ ਸਿਮਰ ਪ੍ਰਭ ਭਏ ਆਨੰਦਾ, ਦੁੱਖ ਕਲੇਸ਼ ਸਭ ਨਾਠੇ, ਗੁਣ ਗਾਵਤ ਧਿਆਵਤ ਪ੍ਰਭ ਆਪਣਾ, ਕਾਰਜ ਸਗਲੇ ਸੰਠੇ। ਵੀ ਪਰਮਾਤਮਾ ਨੂੰ ਧਿਆਣਾ ਜਿਨ੍ਹਾਂ ਨੇ, ਹਨਾ, ਉਹਨਾਂ ਨੂੰ ਆਨੰਦ ਆਉਂਦਾ, ਦੁੱਖ ਤੇ ਕਲੇਸ਼ ਸਭ ਖਤਮ ਹੋ ਜਾਂਦੇ ਨੇ, ਕਿਉਂਕਿ ਪਤਾ ਲੱਗ ਜਾਂਦਾ ਅਸਲ ਦੇ ਵਿੱਚ ਦੁੱਖ ਹੁੰਦਾ ਕੀ ਆ, ਕਲੇਸ਼ ਕੀ ਹੁੰਦਾ ਆ। ਇਹ ਦੁੱਖ ਜਾਂਦਾ ਨਹੀਂ, ਦੁੱਖ ਤਾਂ ਰਹਿੰਦਾ ਆ, ਪਰ ਉਹਨੂੰ ਝੱਲਣ ਦੀ ਕਪੈਸਿਟੀ ਵੱਧ ਜਾਂਦੀ ਆ। ਗੁਣ ਗਾਵਤ ਤੇ ਆਵਤ ਪ੍ਰਭ ਆਪਣਾ, ਸਗਲ ਕਾਰਜ ਸੰਤੇ, ਸਾਰੇ ਕਾਰਜ ਜਿਹੜੇ ਨੇ ਫਿਰ ਉਹਦੇ ਰਹਿਮਤ ਦੇ ਵਿੱਚ ਪੂਰੇ ਹੋ ਜਾਂਦੇ ਨੇ। ਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਫੇਸਬੁੱਕ ਦੇ ਸੁਨੇਹਿਆਂ ਦੇ ਵਿੱਚ। ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਸਭ ਮਿੱਤਰ ਪਿਆਰਿਆਂ ਨੂੰ, ਜੀ ਆਇਆਂ ਨੂੰ। ਤੇ ਰਵਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਜੁੜ ਗਏ ਨੇ, ਜੀ ਆਇਆਂ ਨੂੰ ਪਿਆਰਿਓ, ਸ਼ੁਭ ਸਵੇਰ ਜੀ, ਗੁੱਡ ਮੋਰਨਿੰਗ, ਇਹਦਾ ਮਤਲਬ ਇਹ ਹੈ ਵੀ ਗੁੱਡ ਮੋਰਨਿੰਗ। ਤਾਂ ਮਨਜੀਤ ਸਿੰਘ ਸੰਘਾ ਬਲਗੁਲਗੇ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ। ਚਰਨ ਪ੍ਰਤਾਪ ਸਿੰਘ ਚਾਂਦਪੁਰੀ ਸਿਡਨੀ ਵਾਲੇ ਪੱਤਰਕਾਰ ਵੀਰ, ਛੋਟੇ ਵੀਰ, ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਸਾਡੇ ਰਿਸ਼ਤਿਆਂ ਵਾਲੇ ਭਾਈਵੰਦ ਸੁਰਜੀਤ ਸਿੰਘ ਬਾਜਾ ਖਾਨਾ ਆਸਟ੍ਰੇਲੀਆ ਬ੍ਰਿਸਬਨ ਵਾਲੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ। ਅਤੇ ਸਾਡੇ ਨਾਲ ਜੁੜਦੇ ਨੇ ਜੀ ਕੁਲਵੰਤ ਸਿੰਘ ਬ੍ਰਿਸਬਨ ਤੋਂ, ਇਹਨਾਂ ਦਾ ਹਾਰਦਿਕ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਅੰਮ੍ਰਿਤਪਾਲ ਸਿੰਘ ਮਿਨਹਾਸ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕੀ ਹਾਲ ਹੈ ਅੰਮ੍ਰਿਤਪਾਲ ਜੀ? ਅਤੇ ਆਪਾਂ ਗੱਲ ਕਰ ਲਈਏ, ਇਹਨਾਂ ਨੇ ਇੱਕ ਬਹੁਤ ਸੋਹਣੀ ਸਰਵਿਸ ਸ਼ੁਰੂ ਕੀਤੀ ਆ, ਬਹੁਤ ਖੂਬਸੂਰਤ, ਅਤੇ ਮੈਂ ਵੀ ਉਹਦਾ ਪਾਰਟ ਹੈ, ਮਤਲਬ ਸਬਸਕ੍ਰਾਈਬਰ ਹਾਂ। ਅਗਰ ਤੁਸੀਂ ਸੱਚਾਈ ਨਾਲ ਜੁੜਨਾ ਚਾਹੁੰਦੇ ਹੋ, ਰੂਹਾਨੀਅਤ ਨਾਲ ਜੁੜਨਾ ਚਾਹੁੰਦੇ ਹੋ, ਚਾਹੇ ਤੁਸੀਂ ਰੱਬ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ, ਪਰ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰੋ, ਪਾਠ ਕਰੋ, ਫਿਰ ਉਹ ਤੋਂ ਬਾਅਦ ਡਿਸੀਜਨ ਬਣਾਇਓ ਕਿ ਤੁਸੀਂ ਮੰਨਣਾ ਹੈ ਜਾਂ ਨਹੀਂ ਮੰਨਣਾ। ਜਿਵੇਂ ਅਸੀਂ ਕਹਿੰਦੇ ਹਾਂ ਅਸੀਂ ਸਾਇੰਸ ਨੂੰ ਨਹੀਂ ਮੰਨਦੇ ਜੀ, ਪਰ ਸਾਇੰਸ ਅਸੀਂ ਕਦੇ ਪੜ੍ਹੀ ਹੈ? ਉਹਦੇ ਬਾਰੇ ਸੋਚਿਆ ਕੀ ਹੈ ਉਹ? ਸੋ ਬਿਨਾਂ ਸੋਚੇ ਸਮਝੇ ਅਧਿਐਨ ਕੀਤੇ ਕੋਈ ਡਿਗਰੀ ਲਈ ਅਸੀਂ ਨਕਾਰ ਦਿੰਦੇ ਹਾਂ, ਨਹੀਂ ਉਹ ਵੀ ਨਹੀਂ ਨਕਾਰਨ ਦੀ ਗੱਲ। ਇੱਦਾਂ ਹੀ ਅਸੀਂ ਧਰਮ ਹੈ, ਨਹੀਂ ਜੀ ਇਹ ਤਾਂ ਇੱਦਾਂ ਹੈ, ਅਸੀਂ ਉਹ ਆਪਣੀ ਘੋਲ ਅਸੀਂ ਦੱਸ ਰਹੇ ਹੁੰਦੇ ਵੀ ਅਸੀਂ ਪੜ੍ਹਿਆ ਪੜ੍ਹਿਆ ਕੁਛ ਨਹੀਂ, ਬਸ ਐਵੇਂ ਹੀ ਅਸੀਂ ਇਹਨੂੰ ਨਕਾਰ ਦਿੰਦੇ ਵੀ ਲੋੜ ਹੀ ਨਹੀਂ ਸਾਨੂੰ। ਸੋ ਇਸ ਕਰਕੇ ਇਹਨਾਂ ਨੇ ਬਹੁਤ ਸੋਹਣੀ ਸਰਵਿਸ ਸ਼ੁਰੂ ਕੀਤੀ ਹੈ। ਤੁਸੀਂ ਈਮੇਲ ਇਹਨਾਂ ਨੂੰ ਸਕੈਨ ਕੋਡ ਮੈਂ ਮੰਗਵਾਉਣਾ ਇਹਨਾਂ ਤੋਂ, ਭੇਜਣਗੇ ਮੈਨੂੰ, ਅਤੇ ਉਹ ਕਰੋ ਤਾਂ ਮੈਥੋਂ ਲੈ ਵੀ ਲਿਓ ਜਿਨ ਲੈਣਾ ਹੈ, ਅਤੇ ਮੈਂ ਸ਼ੇਅਰ ਵੀ ਕਰ ਦਾਂਗਾ। ਐਕਚੁਲੀ ਮਿਨਾਜ ਸਾਹਿਬ ਅੰਮ੍ਰਿਤਪਾਲ ਜੀ ਇੱਕ ਮੈਸੇਜ ਦੇ ਵਿੱਚ ਬਣਾ ਕੇ ਭੇਜੋ ਲਿੰਕ, ਇੱਕ ਮੈਸੇਜ ਵੀ ਬਣਾ ਕੇ ਭੇਜੋ ਅਤੇ ਲਿੰਕ ਵੀ ਮੈਂ ਉਹ ਸਕਰੀਨ 'ਤੇ ਸ਼ੇਅਰ ਕਰਦਾ। ਬਹੁਤ ਸੋਹਣੀ ਸਰਵਿਸ। ਭੁਪਿੰਦਰ ਸਿੰਘ ਧਾਲੀਵਾਲ ਲੁਧਿਆਣੇ ਤੋਂ ਜੁੜ ਗਏ ਨੇ ਸਾਡੇ ਨਾਲ, ਅਤੇ ਹਰਮਨਦੀਪ ਸਿੰਘ ਬ੍ਰਿਸਬਨ ਤੋਂ ਜੁੜ ਗਏ ਨੇ। ਕਹਿੰਦੇ ਸਰਮਾਏਦਾਰ ਪ੍ਰਬੰਧ ਅਧੀਨ ਇਹ ਜੰਗਾਂ ਰੁਕ ਹੀ ਨਹੀਂ ਸਕਦੀਆਂ। ਸਰਮਾਇਆ ਜਿਸ ਦੇ ਵੀ ਉੱਪਰ ਸਵਾਰ ਹੋ ਜਾਂਦਾ ਹੈ ਉਸਨੂੰ ਅਣਮਨੁੱਖੀ ਅਤੇ ਹੰਕਾਰ ਬਣਾ ਦਿੰਦਾ ਹੈ। ਬਿਲਕੁਲ ਸਹੀ ਗੱਲ ਹੈ। ਉਹ ਫਿਰ ਸਰਮਾਏ ਨੂੰ ਵਧਾਉਣ ਦੇ ਚੱਕਰ ਦੇ ਵਿੱਚ, ਠੀਕ ਹੈ, ਕਈਆਂ ਸਰਮਾਏਦਾਰ ਵੀ ਜਿਹੜੇ ਜੰਗ ਦਾ ਸਮਾਨ ਬਣਾਉਂਦੇ ਨੇ ਨਾ, ਉਹੀ ਜ਼ਿਆਦਾ ਰਹਿ ਗਏ ਨੇ, ਉਹੀ ਕੰਪਨੀਆਂ ਜ਼ਿਆਦਾ ਰਹਿ ਗਈਆਂ ਨੇ ਜਿਹੜੇ ਕਿ ਫਿਰ ਜੰਗਾਂ ਛੇੜਦੀਆਂ ਨੇ। ਜਿਹੜੇ ਟਰੇਡ ਕੰਪਨੀਆਂ ਨੇ ਐਮਾਜ਼ਾਨ ਵਰਗੀਆਂ ਜਾਂ ਹੋਰ ਕੰਪਨੀਆਂ, ਉਹ ਟਰੇਡ ਜੰਗ ਛੇੜਦੀਆਂ ਨੇ, ਉਹ ਲੋਕਾਂ ਦਾ ਸਾਹ ਘੁੱਟਦੀਆਂ ਵੀ ਹੋਰ ਕੋਈ ਦੁਕਾਨਦਾਰ ਨਾ ਰਹੇ, ਅਸੀਂ ਅਸੀਂ ਅਸੀਂ ਹੋਈਏ। ਸੋ ਇਸੇ ਤਰ੍ਹਾਂ ਹਥਿਆਰਾਂ ਵਾਲੀਆਂ ਕੰਪਨੀਆਂ ਵੀ ਕਿਤੇ ਲੜਾਈ ਲੱਗੂਗੀ ਹੈ ਨਾ, ਤਾਂ ਹੀ ਉਹਨਾਂ ਦੇ ਹਥਿਆਰ ਵੇਖਣਗੇ ਅਤੇ ਤਾਂ ਹੀ ਉਹਨਾਂ ਨੂੰ ਕੰਟਰੈਕਟ ਮਿਲਣਗੇ। ਅਤੇ ਜਿਹੜੀ ਚੀਜ਼ ਇਰਾਨ 20,000 ਦੀ ਬਣਾਉਂਦਾ ਆ ਅਤੇ ਅਸੀਂ ਉਹ 4 ਮਿਲੀਅਨ ਦੀ ਬਣਾ ਕੇ ਵੇਚਾਂਗੇ, ਸਮਾਨ ਉਨੇ ਦਾ ਹੀ ਲੱਗਦਾ ਹੈ ਨਾ। ਅਤੇ ਅਮਨ ਕੰਗ ਠੀਕ ਹੈ ਠੀਕ ਹੈ ਠੀਕ ਹੈ ਜੀ, ਆਇਆਂ ਨੂੰ ਜੀ, ਅਤੇ ਬੜਾ ਵਧੀਆ ਵਿਚਾਰ ਜੀ ਅੱਜ ਭੁਪਿੰਦਰ ਸਿੰਘ ਹੁਣਾਂ ਨੇ ਕਿਹਾ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਸਾਡੇ ਨਾਲ ਮੇਰੇ ਹੀ ਸਰਨਾਮੀਏ ਜੁੜੇ ਨੇ, ਅਮਨਦੀਪ ਸਿੰਘ ਨਿੱਜਰ ਇੰਡੀਆਨਾਪੋਲਿਸ ਤੋਂ, USA ਤੋਂ। ਹਾਂ ਜੀ ਆਇਆਂ ਨੂੰ, ਜੀ ਆਇਆਂ ਨੂੰ ਨਿੱਜਰ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਸਰਬੱਤ ਦਾ ਭਲਾ ਮੰਗ ਰਹੇ ਨੇ, ਆਟਮ ਦੀ ਇੱਕ ਤਸਵੀਰ ਭੇਜ ਰਹੇ ਨੇ ਪੱਤਝੜ ਦੀ, ਵਿਜੇ ਵਿਰਦੀ ਜੀ ਅਤੇ ਮੈਲਬਨ ਤੋਂ ਸਵਾਗਤ ਹੈ। ਵਿਰਦੀ ਸਾਹਿਬ ਤੁਹਾਡਾ ਸੱਦਾ ਆ ਗਿਆ ਸੀਗਾ, ਮਿਲ ਗਿਆ ਸੀਗਾ, ਪਰ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਗੜੋਚ ਹੈ ਮੈਲਬਨ ਦੇ ਵਿੱਚ ਜਿਹੜਾ ਹੋ ਰਿਹਾ। ਸੋ ਸਮਾਂ ਕੱਢਣਾ ਮੁਸ਼ਕਲ ਹੋ ਜਾਣਾ ਹੈ ਕਿਉਂਕਿ ਸਾਡੇ ਨਾਲ ਕਈ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਵੀ ਹੈਗੀਆਂ, ਨਿਊਜ਼ੀਲੈਂਡ ਤੋਂ ਵੀ ਆਏ ਹੋਏ ਨੇ, ਉਹਨਾਂ ਦੀ ਦੇਖਭਾਲ ਵੀ ਅਸੀਂ ਕਰਨੀ ਹੈ। ਸੋ ਇਸ ਕਰਕੇ ਥੋੜ੍ਹਾ ਮੁਸ਼ਕਿਲ ਹੋ ਜਾਣਾ, ਫੰਕਸ਼ਨ ਜ਼ਿਆਦਾ ਆ 2 ਦਿਨਾਂ ਦੇ ਵਿੱਚ। ਸੋ ਇਸ ਕਰਕੇ ਇਸ ਵਾਰੀ ਐਡਵਾਂਸ ਦੇ ਵਿੱਚ ਹੀ ਮਾਫ਼ੀ ਮੰਗ ਲਾਂਗੇ, ਫਿਰ ਕਿਤੇ ਘੁੰਮਣ ਫਿਰਨ ਆਏ ਤਾਂ ਜ਼ਰੂਰ ਆਪਾਂ ਤੁਹਾਨੂੰ ਮਿਲਾਂਗੇ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਵੀ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਵਾਗਤ ਹੈ ਜੀ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ। ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਅਤੇ ਉਮੀਦ ਕਰਦੇ ਹਾਂ ਕਿ ਅੱਜ ਬ੍ਰੌਡਕਾਸਟ ਸਹੀ ਚੱਲ ਜਾਵੇ। ਕੱਲ੍ਹ ਥੋੜ੍ਹੀ ਜਿਹੀ ਸਮੱਸਿਆ ਆਈ ਸੀ ਅਤੇ ਮੇਰਾ ਖਿਆਲ ਗਿਆਨੀ ਸੰਤੋਖ ਸਿੰਘ ਜੀ ਵੱਲੋਂ ਹੀ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ ਕਿਉਂਕਿ ਉਹਨਾਂ ਨੇ ਨਵਾਂ ਸਿਸਟਮ ਲਿਆ ਆ। ਰਾਤੀ ਮੇਰੀ ਗੱਲ ਹੋਈ, 9 ਵਜੇ ਮੈਸੇਜ ਆਇਆ ਮੈਨੂੰ, ਕਹਿੰਦੇ ਮੈਨੂੰ ਕਾਲ ਕਰੋ ਜੀ, ਅਤੇ ਮੈਂ ਚਲੋ ਆਪਣਾ ਕੰਮ ਕਰ ਰਿਹਾ ਸੀ ਅਤੇ ਮੈਂ ਕਾਲ ਕੀਤੀ। ਉਹ ਬੜੇ ਹੈਰਾਨ ਹੋਏ ਕਿ ਇਸ ਵੇਲੇ ਕਾਲ ਆ ਗਈ ਹੈ ਨਾ, ਅਤੇ ਮੈਂ ਕਿਹਾ ਚਲੋ ਮੈਂ ਬੈਠਾ ਹੀ ਸੀਗਾ। ਅਤੇ ਉਹ ਕਹਿੰਦੇ ਨਾ ਮੇਰਾ ਕੰਪਿਊਟਰ ਸੀ, ਮੈਂ ਉਹਦੇ ਨਾਲ ਬਹੁਤ ਯੂਸ ਟੂ ਸੀਗਾ, ਮੈਨੂੰ ਪਤਾ ਸੀ ਮੈਂ ਕੀ ਕਰਨਾ ਆ, ਹੈ ਨਾ, ਅਤੇ ਉਹ 18-20 ਸਾਲ ਤੋਂ ਸੀ। ਮੈਂ ਕਿਹਾ 18-20 ਸਾਲ ਤੋਂ ਇੱਕੋ ਲੈਪਟਾਪ 'ਤੇ ਜੂਝੀ ਗਏ? ਕਹਿੰਦੇ ਹਾਂ। ਅਤੇ ਹੁਣ ਕਹਿੰਦਾ ਮੇਰੇ ਬੇਟੇ ਨੇ ਨਵਾਂ ਲੈਤਾ, ਅਤੇ ਉਹ ਬੜੇ ਮਯੂਸ ਸੀਗੇ ਵੀ ਨਵਾਂ ਲੈਤਾ, ਮੈਨੂੰ ਪਤਾ ਨਹੀਂ ਲੱਗਦਾ। ਮੈਂ ਕਿਹਾ ਲੈਪਟਾਪ ਤਾਂ ਲੈਪਟਾਪ ਹੀ ਹੈ, ਉਹ ਥੋੜ੍ਹੇ ਵਿੰਡੋਜ਼ ਨਵੀਆਂ ਆ ਗਈਆਂ ਅਤੇ ਉਹ ਮਤਲਬ ਆਪਾਂ ਕਰ ਲੈਂਦੇ ਹਾਂ ਨਾ, ਅਤੇ ਉਹਨਾਂ ਦੀ ਸੈਟਿੰਗ ਵਗੈਰਾ ਕਰਾਈ, ਅਤੇ ਤਾਂ ਥੋੜ੍ਹਾ ਅੰਦਾਜ਼ਾ ਹੋਇਆ ਕਿ ਥੋੜ੍ਹੀ ਸੈਟਿੰਗਸ ਦੇ ਵਿੱਚ ਨੁਕਸ ਹੋਏਗਾ, ਅਤੇ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦਰੁਸਤ ਕਰ ਲਾਂਗੇ। ਗੁਰਦੇਵ ਸਿੱਧੂ ਅੰਕਲ ਵੀ ਸਾਡੇ ਨਾਲ ਜੁੜ ਗਏ ਨੇ ਬ੍ਰਿਸਬਨ ਤੋਂ, ਬੁਲਗੁਲਗੇ ਵਾਲੇ, ਅਤੇ ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਚਾਲ ਸਾਹਿਬ ਮਸਾਲਾ ਭੇਜੀ ਜਾ ਰਹੇ ਨੇ ਦਿਲ ਵਾਲੀ ਪੜਾਸ ਦਾ ਗੱਲ, ਅਤੇ ਬਿਲਕੁਲ ਆਪਾਂ ਉਹ ਕਰਾਂਗੇ। ਅਤੇ ਜਿਹੜੀ ਮੈਂ ਗੱਲ ਕਹੀ ਸੀਗੀ ਸਰਮਾਏਦਾਰੀ ਦੀ, ਹਰਮਨਦੀਪ ਉਹਨਾਂ ਨੇ ਸ਼ਾਦੀ ਭਰੀ ਹੈ ਉਹਨਾਂ ਦੀ, ਬਿਲਕੁਲ ਸਹੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ, ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ, ਸੁਣਦੇ ਹੋ, ਅਤੇ ਲਓ ਜੀ ਹੁਣ ਆ ਗਏ ਨੇ ਸਿਡਨੀ ਤੋਂ ਸਾਡੇ ਅਮਰੀਕ ਸਿੰਘ ਫਲੋਰਾ ਭਾਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ ਭਾਜੀ। ਗੁੱਡ ਮਾਰਨਿੰਗ, ਅੱਜ ਤਾਂ ਪੂਰੀਆਂ ਐਨ ਲਾਈਟਾਂ ਜਗ ਰਹੀਆਂ ਨੇ।
1: ਡਿੱਕੀ ਖੋਲ ਕੇ ਪੂਰੇ ਚਾਰ ਡੂੰਘੇ ਸਾਹ ਲੈ ਕੇ ਪੂਰੇ ਕਾਇਮ ਹੋ ਕੇ ਮੈਂ ਏਜੇ ਪ੍ਰਤਾਪ ਸਿੰਘ ਵੈਸਟਰਨ ਸਿਟੀ ਤੋਂ ਬੋਲ ਰਿਹਾ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ। ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਸੋਹਣਾ ਚੜਿਆ ਹੋਏਗਾ, ਸਵੇਰੇ ਸਵੇਰੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ। ਕਈਆਂ ਦੇਸ਼ਾਂ ਦੇ ਵਿੱਚ ਸ਼ਾਮਾਂ ਪਈਆਂ ਹੋਣਗੀਆਂ, ਉਹ ਵੀ ਆਪਣੇ ਰੂਮ ਦੇ ਵਿੱਚ ਬੈਠ ਕੇ ਵੱਡੇ ਸਕਰੀਨ ਤੇ ਸਾਡੇ ਟੀਵੀ ਨੂੰ ਦੇਖ ਕੇ ਨਾਲੇ ਇੰਜੋਏ ਕਰ ਰਹੇ ਹੋਣਗੇ, ਨਾਲੇ ਤੁਹਾਨੂੰ ਅਮਨਦੀਪ ਸੁਨੇਹਾ ਭੇਜਣ ਨੂੰ ਉਂਗਲੀਆਂ ਵੀ ਆਪਣੇ ਲੈਪਟਾਪ ਤੇ ਜਾਂ ਆਪਣੇ ਫੋਨ ਤੇ ਚਲਾ ਰਹੇ ਹੋਣਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ, ਤੁਹਾਨੂੰ ਵੀ ਅਮਨਦੀਪ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਮੈਂ ਏਦਾਂ ਸਮਝਿਆ ਵੀ ਤੁਸੀਂ ਕਹਿਣ ਲੱਗੇ ਆ ਵੀ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਨੇ ਉਹ ਆਰਾਮ ਨਾਲ ਬੈਠ ਕੇ, ਮੈਂ ਸੋਚਿਆ ਤੁਸੀਂ ਕੁਛ ਹੋਰ ਕਹਿਣ ਲੱਗੇ, ਫਿਰ ਵੱਡੇ ਟੀਵੀ ਦੀ ਗੱਲ, ਵੱਡੇ ਟੀਵੀ ਤੇ ਸਾਨੂੰ ਦੇਖ ਰਹੇ ਹੋਗੇ ਤੇ ਨਾਲ ਦੀ ਨਾਲ ਮੈਂ ਕਿਹਾ ਸ਼ਾਇਦ ਤੁਸੀਂ ਹੋਰ ਕੋਈ ਗੱਲ ਕਹਿਣ ਲੱਗੇ। ਉਂਗਲੀਆਂ ਮਾਰ
1: ਕਹਿਣ ਦੀ ਨੀ ਹੁੰਦੀ ਅਮਨਦੀਪ, ਸਮਝਣ ਵਾਲੀ ਹੁੰਦੀ। ਤੁਸੀਂ ਵੀ ਸਿਆਣੇ ਬੰਦੇ ਬਹੁਤ ਆ, ਪਾਰਕੂ ਅੱਖ ਤੁਹਾਡੀ ਆ, ਸਮਝ ਜਾਂਦੇ। ਸਾਡੇ ਸਰੋਤੇ ਵੀ ਬੜੇ ਪਾਰਕੂ, ਉਹ ਵੀ ਸਮਝ ਗਏ ਹੋਣਗੇ। ਆਪਣਾ ਖਾਣਾ ਵਗੈਰਾ ਖਾ ਰਹੇ ਹੋਣਗੇ, ਭੁਜੀਆ ਵਗੈਰਾ ਖਾ ਰਹੇ ਹੋਣਗੇ,
0: ਭੁਜੀਆ
1: ਹੋਣਗੇ,
0: ਮੈਂ ਉਹੀ ਸੋਚ ਰਿਹਾ ਜੋ ਸਾਡੇ ਸਰੋਤੇ ਸੋਚ ਰਹੇ, ਜੋ ਤੁਸੀਂ ਕਹਿਣਾ ਚਾਹੁੰਦੇ ਪਰ ਕਹਿ ਨਹੀਂ ਰਹੇ ਸਿੱਧੇ। ਖੈਰ ਚਲੋ ਕੋਈ ਗੱਲ ਨੀ, ਅੱਜ ਇੰਨੀ ਬੜੀ ਖੁਸ਼ੀ ਆ ਕਿ ਤੁਸੀਂ ਮਤਲਬ ਲਾਈਟਾਂ ਜਗਾਈਆਂ ਹੋਈਆਂ, ਸਿਹਤ ਤੁਹਾਡੀ ਠੀਕ ਹੈ, ਤੇ ਪਿਛਲੀ ਵਾਰੀ ਤਾਂ ਥੋੜਾ ਜਿਹਾ ਬਿਨਾਂ ਲਾਈਟਾਂ ਤੋਂ ਹੀ ਕੀਤਾ ਪ੍ਰੋਗਰਾਮ, ਹਨਾ, ਤੇ ਚਲੋ ਕੋਈ ਗੱਲ ਨੀ।
1: ਮੈਂ ਅਮਨਦੀਪ ਆਪਣਾ ਨਾਮ ਹੀ ਨਵਾਂ ਰੱਖਿਆ ਹੈ, ਏਜੇ ਪ੍ਰਤਾਪ ਸਿੰਘ।
0: ਹਾਂ ਮੈਂ ਉਹੀ ਪੁੱਛਣ ਲੱਗਾ ਸੀ ਵੀ ਏਜੇ ਪ੍ਰਤਾਪ ਸਿੰਘ ਕਿੱਦਾਂ, ਮਤਲਬ ਕਿੱਧਰੋਂ ਰੱਖ ਲਿਆ।
1: ਏਜੇ ਪ੍ਰਤਾਪ ਸਿੰਘ ਅਮਰੀਕ ਜਸਵੰਤ ਪ੍ਰਤਾਪ ਸਿੰਘ।
0: ਅੱਛਾ,
1: ਮੇਰਾ ਨਾਮ ਅਮਰੀਕ ਆ, ਜਸਵੰਤ ਸਿੰਘ ਮੇਰੇ ਡੈਡੀ ਦਾ ਨਾਂ ਆ, ਪ੍ਰਤਾਪ ਸਿੰਘ ਮੇਰੇ ਬਾਬੇ ਦਾ ਨਾਂ ਆ, ਤਾਂ ਫਿਰ ਮੈਂ ਉਹਨਾਂ ਨੂੰ ਇਸ ਜਿੱਦਾਂ ਸਾਊਥ ਇੰਡੀਆ ਦੇ ਵਿੱਚ ਨਾ, ਉਹ ਤਾਂ ਅੱਗੇ ਵੀ ਇੱਕ ਦੋ ਪੀੜੀਆਂ ਅੱਗੇ ਵੀ ਚੱਲਦੇ ਆ, ਪਰ ਏਦਾਂ ਸੋਹਣਾ ਲੱਗਦਾ ਜੇ ਤੁਸੀਂ ਆਪਣੇ ਵਡੇਰਿਆਂ ਦਾ ਨਾਂ ਲੈ ਲਓ ਤੇ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੋਵੇ। ਕੋਈ ਤੁਸੀਂ ਪ੍ਰੋਜੈਕਟ ਚੰਗਾ ਕਰਨਾ ਹੋਵੇ ਤਾਂ ਉਹਨਾਂ ਦੇ ਨਾਂ ਥੱਲੇ ਹੀ ਕਰਨਾ ਚਾਹੀਦਾ। ਮੈਂ ਵੀ ਇੱਕ ਪ੍ਰੋਜੈਕਟ ਕਰ ਰਿਹਾ ਅੱਜ ਕੱਲ ਤੇ ਸਮਾਨ ਤੇ ਤੁਹਾਨੂੰ ਦੱਸਾਂਗੇ, ਤੇ ਇਹੀ ਨਾਂ ਜਿਹੜਾ ਮੈਂ ਰੱਖੂੰਗਾ ਆਪਣਾ। ਕਿੱਦਾਂ ਦਾ ਨਾਂ ਲੱਗਾ ਤੁਹਾਨੂੰ? ਏ ਜੇ ਪ੍ਰਤਾਪ ਸਿੰਘ,
0: ਬਹੁਤ ਵਧੀਆ ਲੱਗਾ। ਮੈਂ ਤਾਂ ਤੁਸੀਂ ਉਹ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਰਹੇ ਹੋ ਸ਼ਾਇਦ, ਉਸ ਲਹਿਜੇ ਤੋਂ ਉਸ
1: ਵੈਸੇ ਉਸ ਲਹਿਜੇ ਗੱਲ ਕੀਤੀ ਤਾਂ ਹੈ। ਡਿੱਕੀ ਖੋਲ ਕੇ ਪੂਰੇ ਤਿਆਰ ਹੋ ਕੇ ਚਾਰ ਡੂੰਘੇ ਸਾਹ ਲੈ ਕੇ ਕਾਇਮ ਹੋ ਕੇ
0: ਡੂੰਘੇ ਸਾਹ ਦੇ ਮਤਲਬ ਹੁਣ ਚੇਂਜ ਕਰਨਾ ਕੁਛ, ਚਾਰ ਸਾਹ ਲੈ ਕੇ। ਚਲੋ ਖੈਰ ਭਾਜੀ, ਸਾਡੇ ਨਾਲ ਨਵੀਂ ਪੱਡਾ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ ਨੇ, ਤੇ ਬਹੁਤ ਬਹੁਤ ਪਿਆਰ ਸਤਿਕਾਰ, ਤੇ ਬਿੱਕਰ ਬਾਈ ਫੂਲ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਰਮਨ ਕਾਲਕਟ ਜੀ ਵੀ ਵਾਹਿਗੁਰੂ ਦੀ ਸਾਂਝ ਪਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ ਪ੍ਰੋਗਰਾਮ ਚ। ਤੇ ਨਵਦੀਪ ਕੁਮਾਰ ਸਾਡੇ ਨਾਲ ਜੁੜੇ ਨੇ, ਬੜੀ ਰੱਬੀ ਰੂਹ ਨੇ। ਨਮਸਕਾਰ ਭਾਈ ਸਾਹਿਬ, ਪ੍ਰਣਾਮ। ਕਿਸੇ ਘਰ ਦੇ ਜੀਆਂ ਨੂੰ ਮਾਰ ਕੇ ਤਬਾਹ ਕਰਨਾ ਨਾ ਹੀ ਬੁੱਧੀਮਾਨਤਾ ਹੈ ਤੇ ਨਾ ਹੀ ਪਾਗਲਪਣ ਹੈ, ਇਹ ਨਿਰਾ ਪਾਪ ਹੈ ਜੀ। ਜੈਸਾ ਬੀਜਾ ਸੋ ਲੋਣੇ, ਕਰਮਾ ਚੰਦਰਾ ਖੇਤ। ਸੋ ਇਹ ਮੈਂ ਵਿਚਾਰ ਕਰ ਰਿਹਾ ਸੀ ਅੱਜ ਪਾਗਲਪਣ ਤੇ ਬੁੱਧੀਮਾਨਤਾ ਦੇ ਵਿੱਚ ਫਰਕ ਦਾ, ਤੇ ਇਹੀ ਅੱਜ ਆਪਾਂ ਕੰਟੀਨਿਊਸ ਰੱਖਣਾ ਹੈ ਭਾਜੀ, ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਰਹਿਣਾ। ਜਸਵੰਤ ਰਾਏ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਭਾਜੀ, ਗੱਲਾਂ ਆਪਾਂ ਅੱਜ ਕਰਨੀਆਂ ਨੇ ਕਿ ਇੱਕ ਤਾਂ ਸਾਡੇ ਨਾਲ ਰਾਜਵਿੰਦਰ ਖੱਕ ਜੋੜ ਰਹੇ ਨੇ 9 ਵਜੇ, ਹਨਾ, ਆਪਾਂ ਥੋੜੀ ਐਜੂਕੇਸ਼ਨ ਦੀ ਗੱਲ ਕਰਾਂਗੇ ਤੇ ਟਿਊਸ਼ਨਸ ਦੀ ਗੱਲ ਕਰਾਂਗੇ। ਉਹਨਾਂ ਨੇ ਸਰਵਿਸ ਸ਼ੁਰੂ ਕੀਤੀ ਆ, ਤੇ ਉਹਨਾਂ ਤੋਂ ਆਪਾਂ ਪੁੱਛਾਂਗੇ ਕਿ ਕੀ ਡਿਮਾਂਡਾਂ ਨੇ, ਕੀ ਲੋੜਾਂ ਨੇ, ਕੀ ਡਿਲੀਵਰੀ ਆ। ਇਸ ਤੋਂ ਇਲਾਵਾ ਸਾਡੇ ਨਾਲ ਜੁੜਨਗੇ ਜੀ ਐਸ ਚਾਹਲ ਸਾਹਿਬ 9:15 ਦੇ ਕਰੀਬ, ਤੇ ਆਪਾਂ ਫਿਰ ਦਿਲ ਵਾਲੀ ਭੜਾਸ ਚ ਦਿਲ ਵਾਲੀਆਂ ਭੜਾਸ ਵਾਲੀਆਂ ਗੱਲਾਂ ਕਰਾਂਗੇ। ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਏ ਪੀ ਜੇ ਸਿੰਘ ਫਲੋਰਾ ਸਾਹਿਬ ਨੂੰ ਬੇਨਤੀ। ਹਾਂ ਉਹ ਏ ਜੇ ਪੀ ਹੋ ਗਿਆ ਨਾ, ਏ ਜੇ ਪੀ ਅਬਦੁਲ ਕਲਾਮ ਹੁਣ ਕਹਿ ਲਓ, ਇਹ ਜੇ ਪੀ ਫਲੋਰਾ ਸਿੰਘ ਨੇ ਸਤਿ ਸ੍ਰੀ ਅਕਾਲ, ਇਹ ਚਾਰ ਸਾਹ ਡੂੰਘੇ ਹੀ ਕਿਉਂ ਲਏ ਨੇ? ਇਹ ਸਾਹ ਨੀ ਜੀ, ਇਹ ਦੂਜੇ ਸਾਹ ਆ,
1: ਆਕਸੀਜਨ ਆ, ਆਕਸੀਜਨ ਦੀ
0: ਇਹ ਦੂਜੇ ਸਾਹ,
1: ਇਹ ਦੂਜੇ ਇਹ ਨਾ ਐਕਚੁਅਲੀ ਸ਼ਕਤੀ ਬਾਰਡਰ ਵੱਲੋਂ ਜਾ ਰਹੇ ਆ, ਮੈਂ ਆਕਸੀਜਨ ਦੀ ਗੱਲ ਕਰ ਰਿਹਾ।
0: ਅੱਛਾ ਠੀਕ ਹੈ, ਠੀਕ ਹੈ। ਸੋ ਭਾਜੀ, ਕਿਉਂਕਿ ਅੱਜ ਆਪਾਂ ਥੋੜਾ ਜਿਹਾ ਟਿਊਸ਼ਨ ਦੇ ਬਾਰੇ ਵੀ ਗੱਲ ਕਰਨੀ ਹੈ ਤੇ ਹੋਰ ਵੀ ਗੱਲਾਂ ਕਰਨੀਆਂ। ਤੁਸੀਂ ਪੜ੍ਹਾਉਂਦੇ ਹੋ, ਤੁਸੀਂ ਟੀਚਰ ਹੋ, ਠੀਕ ਹੈ, ਤੇ AI ਜਿਹੜੀ ਹੈ ਉਹ ਆ ਗਈ ਹੈ, ਹੈਨਾ? ਸਾਡੇ ਤਾਂ ਪਹਿਲੇ ਆਉਂਦੀ ਹੁੰਦੀ ਸੀ, ਮੈਂ ਜਦੋਂ ਘਰ ਕਹਿੰਦਾ ਹੁੰਦਾ ਸੀ ਨਾ, ਇਹ ਆਈ ਜਰਾ, ਤੇ ਉਹ ਆ ਜਾਂਦੀ ਸੀ, AI ਸੀ, AI ਜਰਾ, ਤੇ ਸਾਡੇ ਤਾਂ ਬਹੁਤ ਦੇਰ ਦੀ ਆਉਂਦੀ ਹੈ ਪੰਜਾਬੀਆਂ ਦੇ ਘਰਾਂ ਦੇ ਵਿੱਚ ਤਾਂ। ਪਰ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਹੈ ਰੀਅਲ ਸੈਂਸ ਦੇ ਵਿੱਚ, ਉਹ ਹੁਣ ਲਾਗੂ ਹੋ ਰਹੀ ਹੈ, ਉਸਨੂੰ ਇੰਪਲੀਮੈਂਟ ਕੀਤਾ ਜਾ ਰਿਹਾ, ਠੀਕ ਹੈ। ਲੋਕ ਇਹ ਕਰੀ ਜਾ ਰਹੇ ਜੀ, ਜੀ ਜੋਬਾਂ ਜਾਂਦੀਆਂ ਲੱਗਣੀਆਂ, ਇਹ ਇਸ ਤਰ੍ਹਾਂ ਹੋ ਜਾਣਾ, ਤੇ ਇਹਦੇ ਨਾਲ ਜਿਹੜੇ ਬੱਚੇ ਹੈ ਜਾਂ ਪੇਰੈਂਟਸ ਹੈ ਉਹ ਵੀ ਕਾਫੀ ਕਹਿ ਲਓ ਕਿ ਉਥਲ ਪੁਥਲ ਦੇ ਵਿੱਚ ਨੇ ਕਿ ਅਸੀਂ ਹੁਣ ਆਪਣੇ ਬੱਚਿਆਂ ਨੂੰ ਪੜ੍ਹਾਈਏ ਤਾਂ ਕੀ ਪੜ੍ਹਾਈਏ, ਕਿੱਦਾਂ ਦੀਆਂ ਜੋਬਾਂ ਕਰੀਏ, ਕਿਉਂਕਿ ਮੈਸੇਜ ਆ ਰਿਹਾ ਜੀ ਆਉਣ ਵਾਲੇ ਟਾਈਮ 'ਚ ਡਾਕਟਰਾਂ ਦੀਆਂ ਜੋਬਾਂ ਵੀ ਨਹੀਂ ਰਹਿਣੀਆਂ, ਅਕਾਊਂਟੈਂਟਾਂ ਦਾ ਵੀ ਨਹੀਂ ਰਹਿਣੀਆਂ, ਲਾਇਰਸ ਦੀਆਂ ਵੀ ਨਹੀਂ ਰਹਿਣੀਆਂ, ਹੈਂ, ਸੈਕਟਰੀ ਦੀਆਂ ਵੀ ਨਹੀਂ ਰਹਿਣੀਆਂ। ਤੇ ਫਿਰ ਹੁਣ ਜਿਹੜੇ ਆਪਣੇ ਪੰਜਾਬੀ ਭਾਈਚਾਰਾ, ਭਾਰਤੀ ਭਾਈਚਾਰਾ, ਉਹ ਤਾਂ ਬਣਾਉਣਾ ਹੀ ਡਾਕਟਰ ਚਾਹੁੰਦਾ ਆਪਣੇ ਬੱਚਿਆਂ ਨੂੰ, ਜਾਂ ਅਕਾਊਂਟੈਂਟ ਬਣਾਉਣਾ ਚਾਹੁੰਦਾ, ਜਾਂ ਲਾਇਰ ਬਣਾਉਣਾ ਚਾਹੁੰਦਾ, ਜਾਂ ਫਾਰਮਾਸਿਸਟ। ਹੁਣ ਫਾਰਮਾਸਿਸਟ ਤਾਂ ਵੀ ਲੋੜ ਨਹੀਂ ਹੈਗੀ ਕਹਿੰਦੇ, ਠੀਕ ਹੈ। ਸੋ ਇਹ AI ਨੇ ਕਹਿੰਦੇ ਵੀ ਇਹ ਜ਼ਿਆਦਾ ਵੱਡੇ ਸੈਕਟਰ ਹੈ ਜਿੱਥੇ ਇਹ ਜੋਬਾਂ ਖਾਣੀਆਂ ਹੈ। ਹੁਣ ਸਾਡੇ ਪੇਰੈਂਟਸ, ਤੁਹਾਨੂੰ ਮਹਿਸੂਸ ਹੁੰਦਾ ਕਿ ਇਹ ਥੋੜੇ ਦਿੱਕਤ ਦੇ ਵਿੱਚ ਹੈ ਕਿ ਅਸੀਂ ਆਪਣੇ ਬੱਚੇ ਨੂੰ ਪੜ੍ਹਾਈਏ ਤਾਂ ਕੀ ਪੜ੍ਹਾਈਏ?
1: ਅਮਨਦੀਪ, ਦਿੱਕਤ ਵਿੱਚ ਜਾਣ ਦੀ ਕੋਈ ਲੋੜ ਹੈ ਹੀ ਨਹੀਂ।
0: ਅੱਛਾ,
1: ਜੋ ਸਕੂਲ ਕੈਰੀਕੁਲਮ ਹੈਗੇ ਆ ਉੱਥੇ ਵੱਡੇ ਵੱਡੇ ਬ੍ਰੇਨ ਬੈਠੇ ਆ, ਪਲੈਨਰ ਬੈਠੇ ਆ, ਕ੍ਰਿਕਟ ਐਡਵਾਈਜ਼ਰ ਬੈਠੇ ਆ, ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਅੱਗੇ ਕੀ ਹੋਣ ਵਾਲਾ ਆ। AI ਦੇ ਨਾਲ, ਜਿਹਨੂੰ ਆਰਟੀਫਿਸ਼ਲ ਇੰਟੈਲੀਜੈਂਸ ਵੀ ਅਸੀਂ ਕਹਿੰਦੇ ਹਾਂ, ਕੋਈ ਜੋਬ ਨਹੀਂ ਜਾਣੀ, ਕਿਸੇ ਜੋਬ ਚ ਕੋਈ ਕੱਟ ਨਹੀਂ ਲੱਗਣੀ ਸਮਾਂ, ਲੇਕਿਨ ਇਹਦੇ ਨਾਲ ਕਈ ਹਜ਼ਾਰ ਹੋਰ ਜੋਬਸ ਕ੍ਰੀਏਟ ਹੋਈਆਂ। ਮੈਂ ਇੱਥੇ ਇੱਕ, ਜੇ ਤੁਸੀਂ ਕੋਈ ਗੱਲ ਕਹੋ ਨਾ, ਉਹਦਾ ਐਵੀਡੈਂਸ ਦੇਣਾ ਪੈਂਦਾ, ਐਵੀਡੈਂਸ ਬੇਸ ਤੁਹਾਨੂੰ ਗੱਲ ਕਰਨੀ ਪੈਂਦੀ, ਐਵੀਡੈਂਸ ਵੀ ਤੁਹਾਨੂੰ ਪਾਸ ਤੋਂ ਲੈਣਾ ਪੈਂਦਾ। 1998 ਦੇ ਵਿੱਚ, 2000 ਦੇ ਵਿੱਚ ਜਦੋਂ ਕੰਪਿਊਟਰਾਈਜ਼ ਸਿਸਟਮ ਹੋਇਆ, ਪਹਿਲਾਂ ਲੋਕਲ ਕੰਪਿਊਟਰ ਹੁੰਦੇ ਸੀ, ਆਫਿਸ ਦੇ ਵਿੱਚ ਹੀ ਚੱਲਦੇ ਹੁੰਦੇ ਸੀ, ਇੱਕ ਦੂਜੇ ਨਾਲ ਲਿੰਕ ਹੁੰਦੇ ਸੀ, ਛੋਟੇ ਜਿਹੇ ਸਕੇਲ ਤੇ ਚੱਲਦੇ ਹੁੰਦੇ ਸੀ। ਤੇ ਇੰਟਰਨੈਟ ਆ ਗਿਆ, ਫਿਰ ਇੰਟਰਨੈਟ ਆਉਣ ਦੇ ਨਾਲ ਉਹ ਜਿਹੜਾ ਸਕੇਲ ਆ ਨੈਸ਼ਨਲ ਹੋ ਗਿਆ, ਸਟੇਟ ਵਾਈਡ ਹੋ ਗਿਆ, ਫਿਰ ਉਹ ਤੋਂ ਐਡਵਾਂਸ ਜਾ ਕੇ ਉਹ ਇੰਟਰਨੈਸ਼ਨਲ ਲੈਵਲ ਧਾਰਨ ਕਰ ਗਿਆ, ਸਾਰੀ ਦੁਨੀਆ ਇੰਟਰਨੈਟ ਦੇ ਨਾਲ ਜੁੜ ਗਈ। ਕਿਹਾ ਜਾਣ ਲੱਗਿਆ ਉਸ ਵੇਲੇ, ਇਹ ਕਿਹਾ ਜਾਂਦਾ ਸੀ ਅੱਜ ਤੋਂ 25-30 ਸਾਲ ਪਹਿਲਾਂ, ਕਿ ਜੋਬਾਂ ਤਾਂ ਰਹਿਣੀਆਂ ਹੀ ਨਹੀਂ ਹੈ, ਇਹ ਤਾਂ ਇੰਟਰਨੈਟ ਤੇ ਸਭ ਕੁਛ ਇੰਟਰਨੈਟ ਤੇ ਹੋਈ ਜਾਣਾ, ਕੰਪਿਊਟਰ ਨੇ ਸਭ ਕੁਛ ਕੈਪਚਰ ਕਰ ਲੈਣਾ। ਉਸ ਸਮੇਂ ਐਵੀਡੈਂਸ ਮੈਂ ਤੁਹਾਨੂੰ ਦੇ ਰਿਹਾ, ਕਿਉਂਕਿ ਸਾਨੂੰ ਜਿਸ ਵੇਲੇ ਵੀ ਕੋਈ ਵੀ ਸਟੇਟਮੈਂਟ ਤੁਹਾਨੂੰ ਕਲਾਸ ਰੂਮ ਵਿੱਚ ਦੇਣੀ ਪੈਂਦੀ ਹੈ, ਤੁਹਾਨੂੰ ਐਵੀਡੈਂਸ ਦੇਣੇ ਪੈਂਦੇ ਆ। ਐਵੀਡੈਂਸ ਇਹ ਆ ਕਿ ਉਦੋਂ 25 ਸਾਲ ਪਹਿਲਾਂ ਮਾਰਕੀਟ ਦੇ ਵਿੱਚ ਜਿਹੜੀਆਂ ਜੋਬਸ ਬਹੁਤ ਘੱਟ ਹੁੰਦੀਆਂ ਸੀ, ਈਵਨ ਪ੍ਰੋਸੈਸ ਵਰਕ ਕਰਨ ਦੇ ਲਈ ਜੇ ਤੁਸੀਂ ਫੈਕਟਰੀ ਵਿੱਚ ਜਾਂਦੇ ਸੀ ਤਾਂ ਅਗਰ ਤੁਸੀਂ ਜੋਬ ਬਾਰੇ ਪੁੱਛਦੇ ਸੀ ਤਾਂ ਇੱਕਦਮ ਜਵਾਬ ਮਿਲ ਜਾਂਦਾ ਸੀ, ਹੈ ਨਹੀਂ, ਸਾਡੀ ਜੋਬ ਹੈ ਨਹੀਂ, ਸਾਡੇ ਕੋਲ ਬਿਲਕੁਲ ਹੈ ਨਹੀਂ। ਈਵਨ ਜਿਹੜੇ ਪ੍ਰੋਫੈਸ਼ਨਲ ਜੋਬਸ ਹੁੰਦੀਆਂ ਸੀ, ਟੀਚਰਸ, ਅਕਾਊਂਟੈਂਟ, ਇੰਜੀਨੀਅਰਸ, ਜਿਹੜੇ ਕੰਮ ਏ ਉਹ ਵੀ ਇੰਨੇ ਹੁੰਦੇ ਸੀ ਕਿ ਤੁਹਾਨੂੰ ਮਤਲਬ ਕੋਈ ਕੋਰਸ ਕਰਨ ਦੀ ਤਮੰਨਾ ਨਹੀਂ ਹੁੰਦੀ ਸੀ। ਉਦੋਂ ਲੋਕ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਜੀ ਕੰਪਿਊਟਰ ਦਾ ਕੋਰਸ ਕਰ ਲਓ, ਇਹਦੇ 'ਚ ਜੋਬਾਂ ਆ। ਲੇਕਿਨ ਅੱਜ ਦੀ ਸਥਿਤੀ ਅਤੇ ਉਸ ਸਥਿਤੀ ਦੇ ਵਿੱਚ ਬੜਾ ਫਰਕ ਆ। ਅੱਜ ਤੁਸੀਂ ਕਿਸੇ ਵੀ ਫੈਕਟਰੀ ਵਿੱਚ ਜਾਓ, ਉਹਦੇ ਬਾਅਦ ਸਾਨੂੰ ਲਿਖਿਆ ਹੋਇਆ ਮਿਲੂਗਾ ਸਟਾਫ ਵਾਂਟਿਡ। ਤੁਸੀਂ ਕਿਸੇ ਕੈਫੇ ਤੇ ਜਾਓ, ਉਹਦੇ ਬਾਅਦ ਲਿਖਿਆ ਹੋਊਗਾ ਸਟਾਫ ਵਾਂਟਿਡ। ਕਿਸੇ ਇੰਜੀਨੀਅਰਿੰਗ ਕੰਪਨੀ ਵਿੱਚ ਜਾਓ, ਉੱਥੇ ਤੁਹਾਨੂੰ ਇੰਜੀਨੀਅਰ ਚਾਹੀਦੇ ਆ। ਕਿਸੇ ਸਕੂਲ ਵਿੱਚ ਜਾਓ, ਉੱਥੇ ਤੁਹਾਨੂੰ ਟੀਚਰਸ ਚਾਹੀਦੇ ਆ। ਹੋਸਪਿਟਲ ਜਾਓ, ਤੁਹਾਨੂੰ ਨਰਸਿਸ ਚਾਹੀਦੀਆਂ ਆ। ਉਹ ਜਿਹੜੀ ਥਿਊਰੀ ਸੀ, ਉਹ ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਉਸ ਵੇਲੇ, ਨੈਗੇਟਿਵ ਨੈਰੇਟਿਵ ਕਹਿੰਦੇ ਇਹਨੂੰ, ਜਿਹੜਾ ਕਿ ਇੱਕ ਭੁਲੇਖਾ ਪਾਉ ਨੈਰੇਟਿਵ ਹੁੰਦਾ ਆ, ਉਹ ਉਸ ਵੇਲੇ ਸਿਰਜਿਆ ਗਿਆ। ਹੋਇਆ ਉਹਦੇ ਉਲਟ।
0: ਤੁਸੀਂ ਮਤਲਬ ਇਹ ਕਹਿਣਾ ਚਾਹੁੰਦੇ ਕਿ ਜਦੋਂ ਕੰਪਿਊਟਰ ਆਏ ਤਾਂ ਬੜਾ ਰੌਲਾ ਪਿਆ ਵੀ ਜੋਬਾਂ ਖਤਮ ਹੋ ਜਾਣੀਆਂ, ਪਰ ਉਹ ਹੋਇਆ ਉਹ ਤੋਂ ਉਲਟ, ਹਨਾ?
1: ਉਲਟ, ਏਦਾਂ ਹੀ ਜਿਹੜੀ ਏ ਆਈ ਆ ਆਰਟੀਫਿਸ਼ਲ ਇੰਟੈਲੀਜੈਂਟ ਹੈ, ਇਹਨੇ ਇਹ ਸਿਰਫ ਕੀ ਆ, ਇੱਕ ਫੈਸਿਲੀਟੇਟਰ ਆ। ਇਹ ਜਿਹੜਾ ਇੰਪਲੋਇਰ ਆ, ਇੰਪਲੋਈਜ਼ ਆ, ਉਹਨੂੰ ਫੈਸਿਲੀਟੇਟ ਕਰਦਾ ਕਿ ਉਹਦਾ ਟਾਈਮ ਘੱਟ ਲੱਗ ਕੇ ਜ਼ਿਆਦਾ ਓਫੀਸ਼ੀਐਂਸੀ ਦੇ ਨਾਲ ਕੰਮ ਕਰ ਸਕਦਾ ਤੇ ਉਹਦੇ ਨਾਲ ਪ੍ਰੋਡਕਟਿਵਿਟੀ ਲੈਵਲ ਵਧੂਗਾ। ਬਟ ਪ੍ਰੋਡਕਟਿਵਿਟੀ ਲੈਵਲ ਜਿਸਲੇ ਵੱਧਦਾ ਆ, ਲੋਕਾਂ ਨੂੰ ਕੰਜਮਪਸ਼ਨ ਦੀਆਂ ਜਿਹੜੀਆਂ ਚੀਜ਼ਾਂ ਹੋਰ ਜ਼ਿਆਦਾ ਮਿਲੂਗੀਆਂ, ਉਹ ਕੁਆਲਿਟੀ ਵਾਈਜ਼ ਚੀਜ਼ਾਂ ਮਿਲੂਗੀਆਂ, ਤੇ ਜੋਬਸ ਤਾਂ ਕਿਤੇ ਜਾਣੀਆਂ ਨਹੀਂ ਹੈ। ਜਿਹੜਾ ਅਕਾਊਂਟੈਂਟ ਬੈਠਾ ਉਹਨੇ ਆਪਣੇ ਅਕਾਊਂਟੈਂਟ ਦਾ ਕੰਮ ਕਰਨਾ ਆ, ਜਿਹੜਾ ਇੰਜੀਨੀਅਰ ਬੈਠਾ ਉਹਨੇ ਇੰਜੀਨੀਅਰਿੰਗ ਦਾ ਕੰਮ ਕਰਨਾ, ਨਰਸ ਨੇ ਨਰਸਿੰਗ ਦਾ ਕੰਮ ਕਰਨਾ। ਹੁਣ ਏ ਆਈ ਨੇ ਟੀਕੇ ਥੋੜੇ ਲਾਉਣ ਲੱਗ ਪੈਣਾ ਆ ਕੇ ਬਾਹਾਂ ਦੇ ਵਿੱਚ, ਉਹ ਤਾਂ ਨਰਸ ਨੂੰ ਹੀ ਲਾਣੇ ਪੈਣੇ ਆ, ਡਾਕਟਰ। ਜਿਹੜਾ ਹਿਮਨ ਬ੍ਰੇਨ ਆ ਨਾ, ਜਿਹੜਾ ਹਿਮਨ ਬ੍ਰੇਨ ਆ, ਇਹ ਪਤਾ ਕਿੱਡਾ ਵੱਡਾ ਆ। ਦੁਨੀਆਂ ਦੇ ਸਾਰੇ ਕੰਪਿਊਟਰ ਮਿਲਾ ਲਓ, ਏ ਆਈ ਵੀ ਵਿੱਚੇ ਰੱਖ ਲਓ, ਇੱਕ ਬ੍ਰੇਨ ਦੇ ਬਰਾਬਰ ਨਹੀਂ ਹੁੰਦਾ। ਜਿਹੜਾ ਹਿਊਮਨ ਬ੍ਰੇਨ ਆ, ਬੜਾ ਸ਼ਾਰਪ ਆ, ਬੜਾ ਇੰਟੈਲੀਜੈਂਟ ਆ, ਬਹੁਤ ਹੀ ਰਿਲਾਇਬਲ ਆ, ਤੇ ਹਿਊਮਨ ਬ੍ਰੇਨ ਨੂੰ ਕੋਈ ਵੇਟ ਨਹੀਂ ਕਰ ਸਕਦਾ। ਜੇ ਏ ਆਈ ਆਊਗੀ ਤਾਂ ਹਿਊਮਨ ਬ੍ਰੇਨ ਮੂਹਰੇ ਬੈਠਾ ਉਹਨੂੰ ਉਹਦੇ ਕੋਲ ਉਹਦੀ ਵੀ ਕਾਟ ਹੈਗੀ ਆ। ਤੋ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸਕੂਲ ਵਿੱਚ ਨਿਆਣੇ ਆਪਣੇ ਭੇਜੋ, ਸਕੂਲ ਵਾਲਿਆਂ ਨੂੰ ਸਾਰਾ ਪਤਾ ਆ ਕਿ ਉਹਨਾਂ ਨੇ ਕੀ ਕਰਨਾ ਆ, ਭਵਿੱਖ ਵਿੱਚ ਕੀ ਹੋਣਾ, ਇਹਦੀ ਚਿੰਤਾ ਤੁਸੀਂ ਬਿਲਕੁਲ ਨਾ ਕਰੋ। ਤੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਅਮਨਦੀਪ, ਤੁਸੀਂ ਕਈ ਕੋਟ ਦੇ ਸਕਦੇ ਹੋ ਉਹਦੇ ਵਿੱਚੋਂ, ਕਿ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ ਹੈ।
0: ਚਿੰਤਾ
1: ਪੱਥਰ ਦੇ ਵਿੱਚ ਵੀ ਤੁਹਾਡਾ ਪੱਥਰ ਦੇ ਵਿੱਚ ਵੀ ਅਨਾਜ ਫਿੱਟ ਕੀਤਾ ਹੈ, ਜਿਹੜੇ ਕੀੜੇ ਉੱਥੋਂ ਖਾਂਦੇ ਆ। ਇਹਦੇ ਕੀ, ਜਿਹਨੇ ਪੈਦਾ ਕੀਤਾ ਆ, ਜਿਹਨੇ ਸਿਰਜਿਆ, ਉਹਨੇ ਤੁਹਾਨੂੰ ਖਾਣ ਨੂੰ ਵੀ ਦੇਣਾ ਹੈ, ਸਭ ਕੁਝ ਠੀਕ ਠਾਕ ਹੋਣਾ, ਕੋਈ ਤੁਹਾਨੂੰ ਫਿਕਰ ਕਰਨ ਦੀ ਲੋੜ ਬਿਲਕੁਲ ਹੈ ਨਹੀਂ।
0: ਹਾਂ, ਇਹ ਅਸਲ ਚ ਚਿੰਤਾ ਦਾ ਵਿਸ਼ਾ ਬਣ ਜਾਂਦਾ ਆ, ਕਿਉਂਕਿ ਅਸੀਂ ਤਾਂ ਚਲੋ ਇਹ 50 ਪਲੱਸ ਹੋ ਗਏ ਆ ਨਾ, ਇੱਦਾਂ ਦੀਆਂ ਗੱਲਾਂ ਕਰਦੇ ਆ, ਤੱਤ ਕੱਢਦੇ ਆ। ਕਿਉਂਕਿ ਮੈਂ ਕੱਲ ਹੀ ਇੱਕ ਵਿਚਾਰ ਸੁਣ ਰਿਹਾ ਸੀ, ਕਹਿੰਦੇ ਜਦੋਂ ਬੰਦਾ 50 ਪਲੱਸ ਹੋ ਜਾਂਦਾ ਨਾ, ਤੇ ਉਹਨੂੰ ਇੱਦਾਂ ਲੱਗਣ ਲੱਗ ਜਾਂਦਾ ਵੀ ਨਮੋਸ਼ੀ ਨਮੋਸ਼ੀ ਜੀ ਲੱਗਣ ਲੱਗ ਜਾਂਦੀ ਆ। ਉਹ ਫਿਰ ਬੈਠਾ ਆ, ਸੋਚਦਾ, ਕਈ ਵਾਰੀ ਸੋਚਦਾ, ਤੇ ਇਹ ਉਹਨੂੰ ਨੈਗੇਟਿਵ ਲੈ ਲੈਂਦੇ ਆ। ਕਈ ਲੋਕ ਕਹਿੰਦੇ ਇਹਨੂੰ ਡਿਪਰੈਸ਼ਨ ਹੋ ਗਈ, ਜਾਂ ਇਹਨੂੰ ਬਯੋਗ ਲੱਗ ਗਿਆ, ਜਾਂ ਇਹਦੀ ਉਮਰ ਹੋ ਗਈ। ਪਰ ਅਸਲ ਦੇ ਵਿੱਚ ਇਹਨੂੰ ਪੋਜ਼ਿਟਿਵ ਲੈਣਾ ਚਾਹੀਦਾ, ਉਸ ਵਿਚਾਰ ਦੇ ਮੁਤਾਬਕ ਮੈਂ ਕੱਲ ਸੁਣ ਰਿਹਾ ਸੀਗਾ, ਤੇ ਅਸਲ 'ਚ ਬੰਦੇ ਨੂੰ ਸੋਚਣ ਦਾ ਟਾਈਮ ਉਦੋਂ ਮਿਲਦਾ ਕਿ ਮੈਂ ਹੁਣ ਬਹਿ ਗਿਆ ਆ, ਖਿਮਾ ਦੀ ਉਹਦੇ 'ਚ ਸ਼ਕਤੀ ਵੱਧ ਜਾਂਦੀ ਆ। ਉਹ ਕਹਿੰਦਾ ਛੱਡੋ, ਤੇ ਹੁਣ ਸਾਲ 10-20 ਹੋਰ ਰਹਿ ਗਏ ਨੇ, ਕਿਉਂ ਕਲੇਸ਼ ਪਾਈ ਜਾਣਾ। ਬੰਦੇ ਦੀ ਨਾ 50 ਸਾਲ ਤੋਂ ਉੱਤੇ ਖਿਮਾ ਸ਼ਕਤੀ ਵੱਧ ਜਾਂਦੀ, ਸੋ ਅਸੀਂ 50 ਸਾਲ ਤੋਂ ਉੱਤੇ ਹੋ ਗਏ ਹਾਂ। ਸੋ ਸਾਡੀ ਜਿਹੜੀ ਮਤਲਬ ਸਾਡੀਆਂ ਜਿਹੜੀਆਂ ਇਹ ਸ਼ਕਤੀਆਂ ਐਕਟੀਵੇਟ ਹੋ ਗਈਆਂ ਨੇ, ਜਿਹੜੇ ਆਪਾਂ ਇਸ ਐਂਗਲ ਤੋਂ ਸੋਚਣ ਵਾਲੀਆਂ।
1: ਤੁਸੀਂ ਹੁਣ 50 ਸਾਲ ਦੇ ਹੋਏ, ਅਸੀਂ 20 ਸਾਲ ਪਹਿਲਾਂ 50 ਸਾਲ ਦੇ ਹੋ ਗਏ ਸੀ ਜਦੋਂ ਦੀ ਮੈਂ ਗੱਲਾਂ ਕਰ ਰਿਹਾ ਨਾ, ਉਹ ਮੈਂ 50 ਸਾਲ ਦਾ ਸੀ।
0: ਹਾਂ, ਉਦੋਂ ਸੀ, ਹੁਣ ਅਸੀਂ ਇੱਦਾਂ ਕਹਿ ਸਕਦੇ ਤੁਸੀਂ ਹੁਣ 70-72 ਗਏ ਹਨਾ।
1: ਅਮਨਦੀਪ, ਟੈਨਸ਼ਨ ਉਦੋਂ ਹੁੰਦੀ ਆ, ਐਂਗਜ਼ਾਇਟੀ ਉਦੋਂ ਆਉਂਦੀ ਆ ਜਦੋਂ ਸਾਡੇ ਆਦੇਸ਼ ਖਤਮ ਹੋ ਜਾਂਦੇ ਆ, ਜਿਸ ਵੇਲੇ ਤੁਹਾਡੇ ਟੀਚੇ ਖਤਮ ਹੋ ਜਾਂਦੇ ਆ, ਉਸ ਵੇਲੇ ਤੁਸੀਂ ਫਿਰ ਗਿਰਾਵਟ ਵੱਲ ਜਾਂਦੇ ਆ, ਨੈਗੇਟਿਵ ਸੋਚ ਹੁੰਦੀ ਆ। ਜੇ ਤੁਹਾਡੇ ਟੀਚੇ ਸਿਰਫ ਜੋਬ ਦਾ ਹੀ ਟੀਚਾ ਨਹੀਂ ਹੁੰਦਾ, ਕਈ ਸ਼ੌਕ ਅਧੂਰੇ ਰਹਿ ਗਏ ਹੁੰਦੇ ਆ ਜਿਹੜੇ ਤੁਸੀਂ ਪੂਰੇ ਕਰਨੇ ਹੁੰਦੇ ਆ, ਉਹ ਕਦੋਂ ਕਰ ਸਕਦੇ ਆ, ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਆ, ਥੋੜਾ ਕੰਮ ਕਰਦੇ ਆ, ਥੋੜਾ ਸਮਾਂ ਹੁੰਦਾ, ਤੁਸੀਂ ਨਿਆਣੇ ਆਪਣੇ ਪਾਲ ਲਏ ਹੋ, ਆਪਣਾ ਆਪਣਾ ਕੰਮ ਕਰ ਰਹੇ ਆ, ਤੁਸੀਂ ਚੰਗਾ ਘਰ ਵੀ ਆ ਤੁਹਾਡੇ ਕੋਲ, ਬਾਹਰ ਸੂਰਜ ਦੇ ਥੱਲੇ ਬੈਠ ਕੇ ਵਿਟਾਮਿਨ ਡੀ ਲਓ, ਨਾ ਕਿ ਤੁਸੀਂ ਕੈਪਸੂਲ ਵਾਲੇ ਵਿਟਾਮਿਨ ਡੀ ਲਓ। ਇੱਦਾਂ ਦੀਆਂ ਜਿਹੜੀਆਂ ਗੱਲਾਂ ਜਿਹੜੇ ਸੋਚਦੇ ਆ, ਪੋਜ਼ਿਟਿਵ ਤੁਸੀਂ ਹੁੰਦੇ ਆ, ਫਿਰ ਜਿਹੜੀ ਢਾਊ ਮਾਰ ਜਿਹੜੀ ਪ੍ਰਵਿਰਤੀ ਆ, ਢਾਂਦੀ ਆ ਤੁਹਾਨੂੰ, ਉਹ ਤੁਹਾਡੇ ਦੂਰ ਰਹਿੰਦੀ ਆ।
0: ਆਪਾਂ ਇਹ ਪ੍ਰਵਚਨ ਵੱਲ ਨੂੰ ਨਾ ਜਾਈਏ, ਇਹ ਵੀ 50 ਪਲੱਸ ਦੇ ਸਾਈਨ ਹੈ ਪ੍ਰਵਚਨ ਦੇਣੇ, ਤੇ ਆਪਾਂ ਕਰੀਏ ਜਿਹੜੇ ਜਾਣੀ ਕਿ 50 ਪਲੱਸ ਨੀ, ਜਿਹੜੇ 30s ਦੇ ਵਿੱਚ ਨੇ, ਜਿਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਪੜ੍ਹਦੇ ਨੇ, ਜਾਂ 40s ਦੇ ਵਿੱਚ ਨੇ, ਕਿ ਆਪਾਂ ਏ ਆਈ ਦੇ ਬਾਰੇ ਥੋੜੀ ਗੱਲ ਕਰਨੀ ਆ। ਕਿ ਮੈਂ ਐਗਜ਼ਾਮਪਲਸ ਦਿੰਦਾ ਆ ਇਹਦੇ, ਪੋਜ਼ਿਟਿਵ ਐਗਜ਼ਾਮਪਲਸ ਹਨਾ। ਹੁਣ ਅਸੀਂ ਰੇਡੀਓ ਅਦਾਰਾ ਚਲਾ ਰਹੇ ਹਾਂ, ਖੇਤੀਬਾੜੀ ਚਲਾ ਰਹੇ ਹਾਂ, ਹੋਰ ਕਈ ਕਮਿਊਨਿਟੀ ਦੇ ਕੰਮ ਅਸੀਂ ਕਰਦੇ ਹਾਂ। ਮੈਂ ਦੋ ਤਿੰਨ ਪ੍ਰੈਕਟੀਕਲ ਐਗਜ਼ਾਮਪਲਸ ਦਊਂਗਾ। ਮੇਰਾ ਬੇਟਾ ਵੱਡਾ ਜਿਹੜਾ ਨਾ, ਉਹ ਫਾਇਰ ਕੰਟਰੋਲਰ ਹੈ, ਤੇ ਉਹਦੇ ਕੋਲ ਨਾ ਇੱਕ ਜੋਬ ਟਾਸਕ ਆਇਆ। ਹੁਣ ਦੇਖੋ, ਜੇ ਅੱਗ ਬੁਝਾਉਣੀ ਹੈ, ਏ ਆਈ ਨੇ ਤਾਂ ਬੁਝਾਉਣੀ ਨਹੀਂ ਜਾ ਕੇ, ਠੀਕ ਹੈ, ਉਹ ਬੰਦਿਆਂ ਨੂੰ ਹੀ ਫੀਲਡ 'ਚ ਜਾਣਾ ਪੈਣਾ, ਔਰ ਉਹ ਔਨ ਕਾਲ ਰਹਿੰਦਾ ਹੈ ਨਾ, ਕੁਈਨਜ਼ਲੈਂਡ ਦੇ ਵਿੱਚ ਜਾਂਦਾ, ਸੈਂਟਰਲ ਕੁਈਨਜ਼ਲੈਂਡ ਉਹਦੇ ਕੋਲ ਹੈ, ਤੇ ਉਹਦੇ ਕੋਲ ਨਾ ਪਲਾਨ ਆਉਂਦੇ ਆ। ਹੁਣ ਇੱਕ ਨਿਊ ਸਾਊਥ ਵੇਲਸ ਦਾ ਪਲਾਨ ਆਇਆ ਵੀ ਜਿਹੜਾ ਇੱਥੇ ਰੂਰਲ ਫਾਇਰ ਸਰਵਿਸਿਜ਼ ਹੈ, ਇਹਨਾਂ ਕੋਲ ਘੱਟੋ ਘੱਟ 250-300 ਰੂਰਲ ਸਟੇਸ਼ਨ ਹੈ, ਉੱਥੇ ਗੱਡੀਆਂ ਖੜੀਆਂ ਨੇ, ਐਸੈਟ ਪਏ ਨੇ, ਟਰੱਕ ਖੜੇ ਨੇ, ਅੱਗ ਬੁਝਾਉਣ ਵਾਲੇ ਯੰਤਰ ਖੜੇ ਨੇ, ਪੰਪ ਖੜੇ ਨੇ, ਬੜਾ ਮਟੀਰੀਅਲ ਹੈ, ਉਹਨਾਂ ਦੀ ਲਿਸਟ ਹੁੰਦੀ ਹੈ। ਤੇ ਉਹ ਹੁਣ ਉਹਦੀ ਜਿਹੜੀ ਰਿਪੇਅਰ ਕਰਨੀ ਆ ਹਨਾ, ਉਹਦੀ ਦੇਖਣੀ ਇੰਸਪੈਕਸ਼ਨ ਕਰਨੀ ਆ ਵੀ ਉਹ ਸਹੀ ਆ ਜਾਂ ਨਹੀਂ ਸਹੀ, ਉਹਦਾ ਨਾ ਇਹਦੇ ਕੋਲ ਜੋਬ ਆਈ ਵੀ ਇਹਦਾ ਇੱਕ ਪਲਾਨ ਬਣਾ ਵੀ ਇਹ ਸਾਲ ਦੇ ਵਿੱਚ ਇੱਕ ਵਾਰੀ ਸਾਰਿਆਂ ਨੂੰ ਚੈੱਕ ਕਰਨਾ, ਹਰ ਗੱਡੀ ਨੂੰ, ਹਰ ਐਸੈਟ ਨੂੰ, ਠੀਕ ਹੈ। ਉਹਨੇ ਨਕਸ਼ਾ ਬਣਾ ਕੇ ਭੇਜਤਾ ਵੀ ਲਓ ਜੀ ਅਲਬਰੀ 5 ਖੜੀਆਂ ਆ, ਬਾਗਾ ਬਾਗਾ 2 ਖੜੀਆਂ ਆ, ਸਿਡਨੀ ਦੇ ਆਲੇ ਦੁਆਲੇ 300 ਆ, ਇੱਧਰ ਗ੍ਰਿਫਤ ਇਲਾਕੇ ਚ 15 ਆ, ਇੱਧਰ ਸਾਰੇ ਨਕਸ਼ੇ ਬਣਾ ਬਣਾ ਕੇ ਦੇਤੇ, ਨਕਸ਼ੇ ਇੱਕੋ ਨਕਸ਼ੇ ਤੇ ਦੇਤਾ ਵੀ ਇੱਥੇ ਆ ਵੀ ਇਹਦਾ ਘਰ। ਹੁਣ ਉਹ ਬੇਚਾਰਾ ਲੱਗਾ ਰਿਹਾ ਹਨਾ, ਤੇ ਉਹ ਕਹਿੰਦਾ ਵੀ ਕਿੱਦਾਂ ਕੀਤਾ ਜਾਵੇ ਵੀ ਜੇ ਜਾਣਾ ਹੈ ਕੌਫ ਸਰਵਰ ਤੋਂ। ਤਾਂ ਮੈਨੂੰ ਕਹਿੰਦਾ ਡੈਡ ਵੀ ਮੈਂ ਨਾ ਚੈਟ GPT ਤੋਂ ਪੁੱਛਿਆ, ਉਹਨੇ ਕਹਿੰਦਾ ਮੈਨੂੰ ਕੋਈ ਸੋਲਿਡ ਆਂਸਰ ਨਹੀਂ ਦਿੱਤਾ, ਕੋਈ ਤੁਹਾਡੇ ਕੋਲ ਹੋਰ ਜ਼ਬਰਦਸਤ AI ਹੈਗੀ ਆ? ਤੇ ਕਿਉਂਕਿ ਮੈਂ ਕਹਿੰਦਾ ਟਰਾਈ ਕਰ ਹਟਿਆ ਤੇ ਮੈਂ ਪਹਿਲਾਂ ਇੱਥੋਂ ਮਿਣਦਾ ਸੀ, ਫਿਰ ਉਹਦੇ ਕਿਲੋਮੀਟਰ ਗਿਣਦਾ ਸੀ, ਫਿਰ ਉਹਨੂੰ ਟੇਬਲ ਚ ਭਰਦਾ ਸੀ ਉੱਥੇ 2.5 ਘੰਟੇ ਇੱਕ ਜੋਬ ਤੇ ਲੱਗਣੇ, ਫਿਰ ਅਗਲਾ ਕਰਨਾ, ਫਿਰ ਨੀਅਰੈਸਟ ਕਿਹੜਾ ਆ। ਮੇਰਾ ਤਾਂ ਕਹਿੰਦਾ ਦਿਮਾਗ ਘੁੰਮ ਗਿਆ। ਇਹਦੇ ਲਈ ਤਾਂ ਕਹਿੰਦਾ ਪੂਰਾ ਇੱਕ ਡਿਪਾਰਟਮੈਂਟ ਚਾਹੀਦਾ, ਬੰਦੇ ਪਲੈਨਿੰਗ ਵਾਲੇ ਚਾਹੀਦੇ ਆ, ਹੈਂ 4-5, ਫਿਰ ਇਹਨਾਂ ਨੂੰ ਹਫ਼ਤਾ ਲੱਗੂਗਾ ਪਲੈਨ ਬਣਾਉਣ ਨੂੰ। ਮੈਂ ਕਿਹਾ ਮੇਰੇ ਕੋਲ ਹੈਗਾ ਇੱਕ, ਮੈਂ ਆਪਣੇ ਪ੍ਰੋਗਰਾਮਿੰਗ ਦੇ ਲਈ ਯੂਜ਼ ਕਰਦਾ ਹਾਂ। ਕਹਿੰਦੇ ਉਹ 'ਤੇ ਟਰਾਈ ਕਰੋ। ਮੈਂ ਨਾ ਉਹਨੂੰ ਉਹ ਭਾਜੀ PDF ਫਾਈਲ ਦਿੱਤੀ ਨਕਸ਼ੇ ਵਾਲੀ, ਅਤੇ ਉੱਥੇ ਲਿਖਿਆ ਵੀ ਬਾਈ ਆਹ ਹੈਗਾ ਨਕਸ਼ਾ, ਅਤੇ ਅਸੀਂ ਕੌਫ ਸਰਵਰ ਤੋਂ ਜਾਣਾ ਆ, ਤਾਂ ਇੱਦਾਂ ਪਲੈਨ ਬਣਾ ਜਿਹੜਾ ਫਿਊਲ ਐਫੀਸ਼ੀਐਂਟ ਵੀ ਹੋਵੇ, 2.5 ਘੰਟੇ ਇੱਕ ਜੋਬ 'ਤੇ ਲੱਗਣੇ ਆ, ਅਤੇ 5 ਦਿਨਾਂ ਦਾ ਪ੍ਰੋਗਰਾਮ ਬਣਾ, ਮਤਲਬ 2 ਦਿਨ ਛੁੱਟੀ, ਅਤੇ ਕਿੱਥੇ ਰਹਿਣਾ ਆ, ਕਿੱਥੋਂ ਕਿੱਥੇ ਜੋਬ ਕਰਨੀ ਆ, ਅਤੇ ਮਤਲਬ ਇਹ ਸਾਰੀਆਂ ਕਵਰ ਹੋ ਜਾਣ। ਭਾਜੀ ਵੀ ਪੂਰੇ 3 ਮਿੰਟ ਲਾਏ, 3 ਮਿੰਟ ਦੇ ਵਿੱਚ ਨਾ ਇੱਕ ਪ੍ਰੋਪਰ ਟੇਬਲ ਬਣਾ ਕੇ ਕਿਲੋਮੀਟਰਾਂ ਦਾ ਵੀ, ਕਿੰਨੇ ਕਿਲੋਮੀਟਰ ਹੈ, ਕਿੰਨਾ ਟਾਈਮ ਲੱਗਣਾ, ਕਿੰਨਾ ਤੇਲ ਲੱਗਣਾ, ਭਾਅ ਦੇ ਹਿਸਾਬ ਨਾਲ ਕਿੰਨੀ ਕੋਸਟ ਆਣੀ ਹੈ, ਮਤਲਬ ਇੱਕ ਕੰਪ੍ਰੀਹੈਂਸਿਵ, ਉਹਦੇ 'ਚ ਸਿਰਫ 1 ਜਾਂ 2 ਗਲਤੀਆਂ ਸੀਗੀਆਂ, ਪ੍ਰੋਪਰ ਡਾਕੂਮੈਂਟ ਬਣ ਕੇ ਆਇਆ, ਜਿਹੜਾ ਕਿ 4 ਬੰਦਿਆਂ ਨੇ, ਪਹਿਲੀ ਗੱਲ ਤਾਂ ਕਰਨਾ ਹੀ ਨਹੀਂ ਸੀਗਾ, ਹੋਇਆ ਹੀ ਨਹੀਂ ਉਹਨਾਂ ਤੋਂ ਤਾਂ ਹੀ। ਸੋ ਇਸ ਕਰਕੇ ਉਹ ਜਿਹੜੇ ਹੁਣ ਇਹ ਜੋਬ ਕਰਦਾ, ਇਹਨੇ ਇਹਦੇ 7-8 ਦਿਨ ਲੱਗਣੇ ਸੀਗੇ ਉਹਨੂੰ ਕੰਪਲੀਟ ਕਰਨ ਨੂੰ, ਜਿਹੜਾ ਕਿ 3-4 ਮਿੰਟਾਂ ਦੇ ਵਿੱਚ ਹੋ ਗਿਆ। ਇਨ ਦਾ ਐਂਡ ਕੰਮ ਕੀ ਸੀਗਾ? ਕੰਮ ਨਕਸ਼ਾ ਬਣਾਉਣਾ ਥੋੜ੍ਹਾ ਸੀ ਜਾਂ ਟਾਈਮ ਟੇਬਲ ਬਣਾਉਣਾ ਥੋੜ੍ਹਾ, ਕੰਮ ਤਾਂ ਗੱਡੀਆਂ ਨੂੰ ਇੰਸਪੈਕਸ਼ਨ ਕਰਨ ਦਾ ਸੀਗਾ ਤੇ ਉਹਨਾਂ ਦੇ ਚੈੱਕ ਕਰਨੇ।
1: ਇਹ ਤੁਸੀਂ ਗੱਲ ਬਹੁਤ ਵਧੀਆ ਦੱਸੀ ਗਈ, ਟਾਈਮ ਬਹੁਤ ਘੱਟ ਲੱਗਾ, 3 ਮਿੰਟ ਦੇ ਵਿੱਚ ਕੰਮ ਹੋ ਗਿਆ। ਇੱਥੇ ਮੈਂ ਵੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਜਿਹੜਾ ਕਿ ਫਿਊਚਰ ਵਿੱਚ ਹੋਣ ਵਾਲੀ ਆ, ਆਉਣ ਵਾਲੇ ਸਮੇਂ ਵਿੱਚ ਇਹ ਗੱਲ ਹੋਊਗੀ। ਜਿੱਦਾਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਪੁਲਿਸ ਖੜੀ ਹੁੰਦੀ ਆ ਸੜਕਾਂ ਦੇ ਉੱਪਰ ਸ਼ਾਮ ਨੂੰ ਜਾਂ ਸਵੇਰੇ, ਕਈ ਵਾਰੀ ਤੜਕੇ ਵੀ, ਉਹਨਾਂ ਕੋਲ ਮੀਟਰ ਹੁੰਦੇ ਜਿਹੜੇ ਸ਼ਰਾਬ ਪੀਂਦੇ, ਉਹਨਾਂ ਨੂੰ ਚੈੱਕ ਕਰਦੇ ਆ। 4-5 ਗੱਡੀਆਂ ਖੜੀਆਂ ਕਰਕੇ ਬਾਕੀ ਲੰਘੀ ਜਾਣੀਆਂ ਅੱਗੇ ਨੂੰ, 4-5 ਹੀ ਕਰਦੇ ਆ ਉਹ, 2 ਘੰਟੇ ਚ, 3 ਘੰਟਿਆਂ ਚ 20 ਕਰ ਲੈਂਦੇ ਹੋਊਗੇ। ਜਿੱਦਾਂ ਹੁਣ AI ਨੇ ਆ ਜਾਣਾ, ਉਹਨੇ ਇੰਨਾ ਹੀ ਦੱਸਾਂ ਵੀ ਸਲੋ ਡਾਊਨ ਹੋ ਜਾਓ, ਲੰਘੀ ਜਾਓ, ਆਪੇ ਉਹਨੇ ਟੈਸਟ ਕਰੀ ਜਾਣੇ ਆ, ਆਟੋਮੈਟਿਕ ਟੈਸਟ ਹੋਈ ਜਾਣੇ, AI ਨੇ ਕਰੀ ਜਾਣਾ, ਕਾਰ ਵਿੱਚ ਬੈਠੇ ਰੋਕਣਾ ਹੀ ਨਹੀਂ ਤੁਹਾਨੂੰ। ਜਿਹਦਾ ਸ਼ਰਾਬ ਦਾ ਆ ਗਿਆ, ਮੋਹਰੇ ਇੱਕ ਹੋਰ AI ਬੈਠੇ ਹੋਣੇ ਆ, ਉਹਨੂੰ ਇੰਡੀਕੇਸ਼ਨ ਚੱਲ ਜਾਣ ਵੀ ਆਹ ਜਿਹੜੀ ਗੱਡੀ ਆ ਰਹੀ ਨਾ, ਇਹਨੂੰ ਰੋਕੋ। ਗੱਡੀ ਦੇ ਵਿੱਚ ਟਿਕ ਟਿਕ ਟਿਕ ਟਿਕ ਹੋਣ ਲੱਗ ਪੈਣੀ ਵੀ ਤੁਸੀਂ ਦਾਰੂ ਪੀਤੀ ਹੋ ਆ, ਮੋਹਰੇ ਤੁਹਾਨੂੰ ਉਡੀਕ ਰਹੇ ਆ ਤੇ ਸੱਜਣ, ਉਹਨਾਂ ਕੋਲ ਤੁਹਾਡੀ ਗੱਡੀ ਖੜੀ ਕਰਨੀ ਪੈਣੀ ਆ। ਤੇ ਗੱਡੀਆਂ ਜਿਹੜੀਆਂ ਹਜ਼ਾਰਾਂ ਹੀ ਗੱਡੀਆਂ ਉਹ AI ਨੇ ਘੰਟੇ ਦੇ ਵਿੱਚ ਟੈਸਟ ਚੈੱਕ ਕਰ ਲਿਆ ਕਰਨੀਆਂ, ਜਿਹੜੀਆਂ ਕਿ ਹੁਣ ਤੇ ਹੁਣ ਮਤਲਬ 5-4 ਘੰਟਿਆਂ ਵਿੱਚ 20-25 ਹੁੰਦੀਆਂ ਮਸੀ। ਸੋ ਏਦਾਂ ਜਿਹੜੀ AI ਆ ਨਾ, ਇਹ ਜਿਹੜੀ ਆ ਨਾ ਕਾਰਾਂ ਦੀ ਸਿਰਫ ਨੀ ਚੈੱਕ ਕਰੂਗੀ।
0: ਅੱਛਾ ਇੱਕ ਮਿੰਟ, ਤੁਸੀਂ ਮਤਲਬ ਇਸ਼ਾਰਾ ਕਰ ਰਹੇ ਹੋ ਇੱਧਰ ਨੂੰ?
1: ਮੈਂ ਇਸ਼ਾਰਾ, ਮੈਂ ਤਾਂ ਫੋਟੋ ਦੇਖੀ ਨੀ, ਹੁਣ ਤੁਸੀਂ ਲਾਈ ਆ, ਤਾਂ ਨਵਾਂ ਹੀ ਸਾਹਿਬ ਕੱਢ ਦਿੱਤਾ। ਨਜ਼ਾ ਛੱਡੋ, ਜ਼ਿੰਦਗੀ ਨੂੰ ਅਪਣਾਓ, ਗਲਤ ਆ ਤਾਂ ਠੀਕ ਆ, ਹਰ ਰੇਡੀਓ ਦੇ
0: ਨਹੀਂ। ਮਤਲਬ ਮੈਨੂੰ ਕੁਦਰਤੀ ਮੈਂ ਲੋਡ ਕੀਤੀ ਸੀ ਇਹ ਟੋਪਿਕ ਕਰਨਾ ਸੀਗਾ, ਮਤਲਬ ਮੈਂ ਆਹ ਤਾਂ ਕਿਸੇ ਹੋਰ ਟੋਪਿਕ ਤੇ ਜਦ ਪੜਾਸ ਵਾਲੇ ਚ ਸੈਕਸ਼ਨ ਚ ਚਾਲ ਸਾਹਿਬ ਨੂੰ ਦਿਖਾ ਲੈਣਾ ਸੀਗਾ ਇਹ। ਹੁਣ ਤੁਸੀਂ AI ਦੀ ਆ ਮੀਟਰ ਦੀ ਗੱਲ ਕੀਤੀ ਤੇ ਮੈਂ ਕਿਹਾ ਵੀ ਆਹ ਮੀਟਰ ਦੀ ਗੱਲ, ਇਹ ਮੀਟਰ ਜਾਂਦੇ ਲੱਗਣਗੇ ਜਿਹੜੇ ਮਤਲਬ ਏਦਾਂ ਟੈਸਟ
1: ਚੈੱਕ ਜਾਂਦੇ ਲੱਗਣੇ ਆ। ਮਨਦੀਪ, ਜੇ ਵਿਧਾਨ ਸਭਾ ਚ ਰੌਲਾ ਪੈ ਜਾਵੇ ਕਿ ਸੱਜਣ ਨੇ ਸ਼ਰਾਬ ਪੀਤੀ ਹੋਆ, ਉਹਨੂੰ ਇਹ ਕਰਾਉਣ ਦੀ ਤਾਂ ਲੋੜ ਹੀ ਨਹੀਂ ਹੈ। AI ਨੇ ਜਾਣਾ ਚੁੱਪ ਚੁਪੀ ਤੇ, ਉਹਦੇ ਘਰ ਰੂਪ ਹੁੰਦਾ AI ਦਾ, ਸਰੂਪ ਤਾਂ ਹੁੰਦਾ ਹੀ ਨਹੀਂ ਹੈ। ਹੁਣ ਤਾਂ ਅਨਵਿਜੀਬਲ ਹੀ ਜਾਣਾ ਉਹਦੇ ਕੋਲ, ਉਹਦਾ ਟੈਸਟ ਕਰਕੇ ਲਿਸਟ ਆਪਣੇ ਵਕੀਲ ਸਾਹਿਬ ਕੋ ਆ ਜਾਣੀ, ਵਕੀਲ ਸਾਹਿਬ ਮਤਲਬ ਸਪੀਕਰ ਸਾਹਿਬ ਕੋ ਆ ਜਾਣੀ ਆ, ਤੇ ਆਹ ਬੰਦੇ ਨੇ ਸ਼ਰਾਬ ਪੀਤੀ ਹੋ, ਆਹ ਬੰਦੇ ਨੇ ਸ਼ਿਕੰਜੀ ਪੀਤੀ ਹੋ, ਆਹ ਬੰਦੇ ਨੇ ਚਾਹ ਪੀਤੀ ਹੋ, ਆਹ ਬੰਦੇ ਨੇ ਗਰਮ ਮਸਾਲਾ
0: ਖਾਣਾ, ਪਤਾ ਕੀ ਕਹਿਣਾ?
1: ਹਾਂਜੀ
0: ਉਹਨੂੰ ਸਾਨੂੰ ਬੈਠੋ ਬੈਠੋ ਬੈਠੋ
1: ਬੈਠੋ ਬੈਠੋ ਸਾਹਿਬ ਬੈਠੋ ਬੈਠੋ, ਆ ਗਈ ਆ ਗਈ ਗੱਲ ਤੁਹਾਡੀ, ਵਿਚਾਰ ਕਰਾਂਗੇ ਵਿਚਾਰ, ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ, ਅਸਲ ਚ ਪਤਾ ਉਹ ਬੈਠੋ ਬੈਠੋ ਨੀ ਕਰਦਾ, ਉਹ ਕਹਿੰਦਾ ਤੁਹਾਡੀ ਗੱਲ ਬਹੁਤ ਵਧੀਆ, ਬਹਿ ਜਾ ਹੋ ਗਈ
0: ਬਹਿ ਜਾ, ਉਹ ਅਸਲ ਦੇ ਵਿੱਚ ਮਤਲਬ ਜਿਹੜਾ ਮੈਂ ਇੱਥੇ ਇਹ ਦੇਖਦਾ, ਜਿੱਦਾਂ ਤੁਹਾਡਾ ਆਈਡੀਆ ਜਿਹੜਾ ਬਹੁਤ ਬੈਸਟ ਹੈ, ਇਹ AI ਤਾਂ ਸਾਨੂੰ ਉਦਾਂ ਹੀ ਪਤਾ ਹੁੰਦੀ ਹੈ, ਜਿਹੜੇ ਪਿੰਡ ਦੇ ਨਾ ਬਹੁਤ ਸੂਝਵਾਨ ਬੰਦੇ ਹੁੰਦੇ ਆ ਜਾਂ ਮੁਹੱਲੇ ਦੇ, ਉਹ ਬੰਦੇ ਨੂੰ ਸਾਈਕਲ ਤੇ ਆਉਂਦਾ ਦੇਖ ਕੇ ਹੀ ਦੱਸ ਦਿੰਦੇ ਆ ਵੀ ਇਹਦੀ ਲੱਗੀ ਹੋਈ ਹੈ ਜਾਂ ਨਹੀਂ ਲੱਗੀ ਹੋਈ,
1: ਠੀਕ ਹੈ
0: ਹਨਾ। ਸੋ ਇੱਦਾਂ ਹੀ ਉਹ ਪਿੰਡ ਵਾਲੇ ਵੀ ਆ, ਉਹ ਗਲੀ ਚ ਬੰਦੇ ਨੂੰ ਆਉਂਦੇ ਨੂੰ ਜਾਂਦੇ ਨੂੰ ਦੇਖ ਕੇ ਜਾਂ ਉਹਦੇ ਬੋਲੀ ਦੇ ਲਹਿਜੇ ਤੋਂ ਹੀ ਦੱਸ ਦਿੰਦੇ ਵੀ ਯਾਰ ਇਹਦੀ ਲੱਗੀ ਹੋਈ ਹੈ, ਠੀਕ ਹੈ। ਸੋ ਇਹ ਹੁਣ ਜਿਹੜੀ ਟੈਕਨੋਲੋਜੀ ਆ, ਜਿੱਦਾਂ ਤੁਸੀਂ ਕਹਿੰਦੇ ਆ ਵੀ ਕੈਮਰੇ ਲੱਗੇ ਹੋਏ ਨੇ, ਨਿਊ ਸਾਊਥ ਵੇਲਸ ਲੱਗੇ ਵੀ ਹੋਏ ਨੇ, ਉਹ ਬੈਲਟਾਂ ਵਗੈਰਾ ਦੇ ਲੱਗੇ ਹੋਏ ਨੇ ਜਾਂ ਤੁਸੀਂ ਖਾ ਪੀ ਰਹੇ ਹੋ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸ਼ਾਰਟ ਲਿਸਟ ਕਰ ਲਿਆ ਕਰਨਗੇ ਵੀ ਕਿਹੜੇ ਬੰਦੇ ਦੀ ਪੀਤੀ ਹੋਈ ਹੈ ਜਾਂ ਨਹੀਂ ਪੀਤੀ ਹੋਈ, ਤੇ ਉਹਨਾਂ ਨੂੰ ਹੀ ਰੋਕਿਆ ਜਾਵੇ, ਬਾਕੀਆਂ ਨੂੰ ਕੱਢੀ ਜਾਓ। ਸੋ ਇੱਦਾਂ ਹੀ ਵਿਧਾਨ ਸਭਾ ਦੇ ਵਿੱਚ ਵੀ ਜਾਂ ਪਿੰਡਾਂ ਦੇ ਵਿੱਚ ਵੀ CCTV ਕੈਮਰੇ ਲੱਗੇ ਹੋਏ ਆ, ਸਾਡੇ ਪਿੰਡ ਵੀ ਲੱਗੇ ਹੋਏ, ਅਸੀਂ ਵੀ ਲਵਾਏ ਹੋਏ ਆ ਸਾਰੇ ਰਲ ਕੇ ਹਨਾ, ਇੱਕ ਦੂਜੇ ਹੈਲਪ ਕਰ, ਉਹਦੇ ਵਿੱਚ ਇਹ ਹੋਣਾ ਚਾਹੀਦਾ ਵੀ ਆਹ ਬੰਦੇ ਦੀ ਪੀਤੀ ਹੋਈ ਆ, ਠੀਕ ਹੈ। ਹੁਣ ਮਤਲਬ ਵਿਧਾਨ ਸਭਾ ਚ ਆਉਂਦੇ ਨੇ ਵਿਧਾਇਕ ਐਂਟਰ ਹੁੰਦੇ ਨੇ, ਉਹ ਆਉਂਦੇ ਤਾਂ ਤੁਰ ਕੇ ਹੀ ਹੈ ਨਾ, ਇੱਕ ਕੋਰੀਡੋਰ ਚੋਂ ਆਉਂਦੇ ਨੇ, ਉਹ ਕੋਰੀਡੋਰ ਚ ਕੈਮਰੇ ਹੋਣ ਜਿਹੜੇ ਕਿ ਮਤਲਬ ਉਹ ਬਲਿੰਕ ਕਰਨ ਲੱਗ ਪੈਣ ਵੀ, ਕਿਉਂਕਿ ਬੰਦੇ ਦੀ ਚਾਲ ਵੀ ਬਦਲ ਜਾਂਦੀ ਹੈ, ਬੰਦੇ ਦੇ ਫੇਸ਼ੀਅਲ ਐਕਸਪ੍ਰੈਸ਼ਨ ਵੀ ਬਦਲ, ਹੁਣ ਤੁਸੀਂ ਫੋਟੋ ਚ ਦੇਖੋ ਅੱਖਾਂ ਦਾ ਕੀ ਹਾਲ ਹੈ।
1: ਮੈਂ ਅਮਨਦੀਪ ਮੈਨੂੰ ਇੱਕ ਗੱਲ ਤਾਂ ਦੱਸਿਓ, ਮੈਨੂੰ ਸਮਝ ਨਹੀਂ ਆਈ, ਇਹ ਜਿਹੜੀ ਫੋਟੋ ਆ, ਜਿੱਦਾਂ ਮੈਂ ਇੰਡੀਆ ਵਿੱਚ ਗਿਆ ਸੀ 23 ਜਨਵਰੀ ਨੂੰ ਪਿਛਲੇ ਸਾਲ 2025 ਦੇ ਵਿੱਚ, ਇਹ ਫੋਟੋ ਮੈਂ ਏਅਰਪੋਰਟ ਤੇ ਲੱਗੀ ਦੇਖੀ, ਤੇ ਮੈਂ ਸਰ ਮੁਹੱਬਤ ਨੂੰ ਆਪਣੇ ਛੋਟੇ ਵੀਰ ਨੂੰ ਪੁੱਛਿਆ ਵੀ ਇਹ ਫੋਟੋ ਕਿਹਦੀ ਆ, ਉਹ ਮੈਨੂੰ ਕਹਿੰਦੇ ਭਾਜੀ ਟਿਚਰਾਂ ਨਾ ਕਰੋ, ਤੁਹਾਨੂੰ ਸਾਰਾ ਪਤਾ ਕਿਹਦੀ ਫੋਟੋ ਆ। ਹੁਣ ਮੈਨੂੰ ਸੱਚੀ ਨੀ ਪਤਾ ਸੀ ਇਸ ਫੋਟੋ ਬਾਰੇ, ਹੁਣ ਤੁਸੀਂ ਦੱਸੋ ਫੋਟੋ ਹੈ ਕਿਹਦੀ?
0: ਪਤਾ ਨੀ, ਪੰਜਾਬ ਦੇ ਵਿੱਚ ਥਾਂ ਥਾਂ ਲੱਗੀ ਉਹ ਫੋਟੋ, ਪਤਾ ਨੀ ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਕਿਹਦੀ ਫੋਟੋ ਹੈ, ਪਰ
1: ਮੀਟਰ ਦਾ ਕੀ ਚੱਕਰ ਆ?
0: ਉਹ ਮੀਟਰ ਦਾ ਇਹ ਚੱਕਰ ਆ ਕਿ ਉਹ ਮਤਲਬ ਪੀਤੀ ਦੇ ਵਿੱਚ ਕਈ ਕੁਛ ਕਹਿ ਗਏ ਤੇ ਵਿਧਾਨ ਸਭਾ ਦੇ ਵਿੱਚ, ਤੇ ਉਹਦਾ ਪੈ ਗਿਆ ਰੌਲਾ, ਤੇ ਵਿਰੋਧੀ ਧਿਰ ਨੇ ਕਿਹਾ ਵੀ ਇਹਨਾਂ ਦੇ ਟੈਸਟ ਕਰਾਓ ਮੁੱਖ ਮੰਤਰੀ ਸਾਹਿਬ ਦੇ, ਤੇ ਸਾਰਿਆਂ ਦੇ ਕਰਾਓ, ਕੱਲੇ ਕੱਲੇ ਇਹਦੇ ਨੀ ਕਰਾਓ, ਸਾਰਿਆਂ ਦੇ ਕਰਾਓ, ਸਾਰਿਆਂ ਦੇ ਕਰਾਓ। ਤੇ ਉਹ ਮਤਲਬ ਇੱਕ ਜੈਨੂਇਨ ਕਾਲ ਸੀਗੀ, ਤੇ ਹੱਥ ਵੀ ਦੇਖੋ ਨਾ, ਹੱਥ ਦੇ ਵਿੱਚ ਉਹ ਫੜਿਆ ਵੀ ਹੋਇਆ ਨਾ, ਤੇ
1: ਉਹ ਧਿਆਨ ਹੀ ਨਹੀਂ ਆਉਂਦੀ ਕਿ ਮੈਂ ਆਪਣਾ ਖਾਲੀ ਗਲਾਸ ਲੈ ਕੇ ਬੈਠਾ ਪਾਣੀ ਵਾਲਾ
0: ਨਾ। ਹੁਣ ਤੁਸੀਂ ਵੀ ਇੱਦਾਂ ਦਾ ਰੰਗ ਕਰ ਲਓ, ਹਜੇ ਤਾਂ ਅਰਲੀ ਆ ਬਹੁਤ ਭਾਜੀ ਤੁਹਾਡੇ ਲਈ ਤਾਂ।
1: ਇਸ ਕੰਮ ਲਈ ਕੋਈ ਅਰਲੀ ਨਹੀਂ ਹੁੰਦੀ, ਕੋਈ ਲੇਟ ਨਹੀਂ ਹੁੰਦੀ, ਇਹ ਨਾ ਅਰਲੀ ਲੇਟ ਕੋਈ ਨਹੀਂ ਹੁੰਦੀ, ਜਿਸ ਵੇਲੇ ਤੁਹਾਡੀ ਤਮੰਨਾ ਹੁੰਦੀ ਹੈ ਉਸ ਵੇਲੇ ਹੀ ਕਾਰਾ ਕਰ ਲਿਆ ਜਾਂਦਾ ਆ।
0: ਜੇ ਕਾਰਾ
1: ਦੇਖਿਆ ਨੀ, ਪੈਨ ਵੀ ਮੋਹਰੇ ਪਿਆ, ਮੰਦੀ
0: ਪੈਨ ਵੀ ਪਿਆ, ਉਹ ਤਾਂ ਡਾਕਟਰ ਦਾ ਆ, ਇਹਨਾਂ ਦਾ ਥੋੜਾ ਪੈਨ। ਤੇ ਗੱਲ ਇਹ ਹੈ ਭਾਜੀ ਵੀ ਜਿਹੜਾ ਇਹ ਆਪਾਂ ਫੋਟੋ ਦੇਖ ਕੇ ਹਟੇ ਆ, ਮਤਲਬ ਜੇ ਆਪਾਂ ਇਹ ਫੋਟੋ ਬਣਾਉਣੀ ਹੋਵੇ ਪਹਿਲਾਂ ਆਪਾਂ ਨੂੰ ਗੋਗਾ ਪੇਂਟਰ ਲੱਭਣਾ ਪੈਣਾ, ਠੀਕ ਹੈ, ਉਹਨੂੰ ਕਹਵੇ ਇਹ ਪੇਂਟਿੰਗ ਬਣਾ, ਉਹਨੂੰ 2-3 ਦਿਨ ਲੱਗਣੇ ਪੇਂਟਿੰਗ ਬਣਾਉਣ ਨੂੰ, ਠੀਕ ਹੈ। ਹੁਣ ਅੱਜ ਕੱਲ ਟੂਲ ਇਹੋ ਜਿਹੇ ਨੇ ਵੀ ਤੁਸੀਂ ਉਹਨਾਂ ਨੂੰ ਦੱਸੋ, ਲਿਖੋ ਵੀ ਆਹ ਹੱਥ ਚ ਪੈਗ ਹੋਵੇ, ਟੈਸਟ ਕਰਨਾ ਹੈ, ਮੁੱਖ ਮੰਤਰੀ ਦੀ ਆਹ ਫੋਟੋ ਆ, ਉਹਦੀ ਆਹ ਫੋਟੋ ਹੈ, ਆਹ ਲਿਖਿਆ ਹੋਣਾ ਚਾਹੀਦਾ, ਭਾਜੀ ਉਹ ਮਤਲਬ ਮਿੰਟ ਦੇ ਹੇਠਾਂ ਹੇਠਾਂ ਹੀ ਫੋਟੋ ਬਣਾ ਕੇ ਤੁਹਾਨੂੰ ਦੇ ਦਿੰਦੇ ਨੇ, ਠੀਕ ਹੈ। ਸੋ ਇਹ ਜਿਹੜੀ
1: ਧਿਆਨ ਨਾ ਫੋਟੋ ਨੂੰ ਦੇਖਿਓ, ਮੈਂ ਤਾਂ ਡਾਕਟਰ ਦੇ ਕੋਲ ਵੀ ਛੋਟੀ ਜਿਹੀ ਸ਼ੀਸ਼ੀ ਪਈ ਲੱਗਦੀ ਹੈ, ਕਿਤੇ ਉਹਨੇ ਤਾਂ ਨਹੀਂ ਲਾਈ, ਉਹਨੇ ਵੀ ਹੋ ਸਕਦਾ।
0: ਨਹੀਂ ਨਹੀਂ ਨਹੀਂ, ਉਹ ਡਾਕਟਰ ਦੇ ਕੋਲ ਕੋਈ ਸ਼ੀਸ਼ੀ ਨਹੀਂ ਹੈਗੀ, ਤੁਹਾਨੂੰ ਭੁਲੇਖਾ ਹੀ ਲੱਗਦਾ ਸ਼ੀਸ਼ੀਆਂ ਦੇਖਦੀਆਂ, ਉਹਦੇ ਕੋਲ ਤਾਂ ਮੀਟਰ ਹੀ ਆ, ਤੇ ਪੈਨ ਹੈ ਤਾਂ ਨੋਟ ਪੈਡ ਹੈ, ਤੇ ਚਲੋ ਐਨੀਵੇ ਭਾਜੀ ਆਪਾਂ AI ਦੀ ਗੱਲ ਕਰ ਰਹੇ ਨਾ, AI ਨਾਲ ਇਹ ਫੋਟੋ ਬਣਾਈ ਹੈ, ਇਹ ਰੀਅਲ ਨਹੀਂ ਹੈਗੀ, ਇਹ ਮਤਲਬ ਸਕੈਚ ਹੈ, ਜਿਹੜਾ ਕਿ ਇੱਕ ਕਾਰਟੂਨ ਸਕੈਚ ਮੰਗਰ ਹੈ, ਜਿਹੜਾ ਕਿ ਸਪੈਸ਼ਲਾਈਜ਼ਡ ਕੋਈ ਕੋਈ ਬਣਾਉਂਦਾ ਹੁੰਦਾ ਸੀ, ਹੁਣ ਇਹ ਹੈ ਵੀ ਤੁਸੀਂ ਵੀ ਬਣਾ ਸਕਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਚੀਜ਼ ਹੈ ਤਾਂ ਤੁਸੀਂ ਉਹ ਬਣਵਾ ਸਕਦੇ ਹੋ। ਸੋ ਇਹ AI ਦੀ ਪਾਵਰ ਹੈ, ਤੇ ਪਾਵਰ ਦੀ ਗੱਲ ਕਰੀਏ ਕਿ ਮੈਸੇਜ ਆ ਰਿਹਾ, ਉਹਦੇ ਦੇਖੋ ਗੱਲ ਹੋ ਰਹੀ ਹੈ, ਤੇ ਨਾਲ ਦੀ ਨਾਲ ਆਪਾਂ ਮੈਸੇਜ ਵੀ ਲੈ ਲੈਣੇ ਆ, ਬਹੁਤ ਸਾਰੇ ਮਿੱਤਰ ਪਿਆਰੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਹਰਜਿੰਦਰ ਘੁੰਮਣ ਭਾਜੀ ਸਾਡੇ ਨਾਲ ਜੁੜੇ ਹੋਏ ਨੇ ਐਡਲੇਟ ਤੋਂ, ਤੇ ਉਹ ਵੀ ਮਤਲਬ ਮੈਸੇਜ ਭੇਜ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ, ਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਭਾਜੀ ਚਾਹਲ ਸਾਹਿਬ ਆ ਰਹੇ ਨੇ ਅੱਜ, ਬਿਲਕੁਲ ਆ ਰਹੇ ਨੇ ਜੀ ਤੇ ਰੈਡੀ ਨੇ। ਤੇ ਉਹ ਕਹਿੰਦੇ ਨੇ ਉਹਨਾਂ ਨੇ ਕਿੱਕਲੀ ਕਲੀਰ ਦੀ ਭੇਜੀ ਆ, ਕਿੱਕਲੀ ਕਲੀਰ ਦੀ ਰੱਜਿਆ ਫਿਰਦਾ ਵੀਰ ਜੀ ਵਿਧਾਨ ਸਭਾ ਪੈਗ ਲਾ ਕੇ ਆਈਦਾ, ਟੈਸਟ ਦੇ ਨਾਂ ਤੇ ਭੱਜ ਜਾਈਦਾ, ਗੱਲਾਂ ਕਰੇ ਵੱਡੀਆਂ ਵੱਡੀਆਂ, ਕੰਮ ਆਉਣ ਤੇ ਲੱਭੇ ਨਾ ਵੀਰ ਜੀ ਹਨਾ, ਤੇ ਮੁੜ ਮੁੜ ਕਹੇ ਹੋਜੂ ਹੋਜੂ ਪਰ ਹੱਥੋਂ ਕੁਝ ਹੋਵੇ ਨਾ ਵੀਰ ਜੀ। ਸੋ ਇਹ ਕਿੱਕਲੀ ਕਲੀਰ ਦੀ ਪਾਈ ਸੀ ਭਗਵੰਤ ਮਾਨ ਨੇ ਤੇ ਪਾਉਂਦਾ ਹੁੰਦਾ ਸੀ, ਤੇ ਹੁਣ ਉਹੀ ਕਿੱਕਲੀਆਂ ਕਲੀਰ ਦੀਆਂ ਇਹਨਾਂ ਦੀਆਂ ਪੈ ਰਹੀਆਂ ਨੇ। ਤੇ ਭਾਜੀ ਭੁਪਿੰਦਰ ਸਿੰਘ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ ਏ ਜੇ ਪ੍ਰਤਾਪ ਜੀ, ਠੀਕ ਹੈ
1: 5889 ਇਹਦਾ ਮਤਲਬ ਦੱਸਣ, 5889
0: ਉਹਨਾਂ ਦਾ
1: ਫੋਨ ਨੰਬਰ।
0: ਹਾਂ ਲਖਵੀਰ ਸਿੰਘ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਰਮਨਦੀਪ ਸਿੰਘ ਕਹਿੰਦੇ ਨੇ ਕਿ ਇਹੋ ਟਰੰਪ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ, ਮੈਨੂੰ ਕਰਨ ਦਿਓ ਜੋ ਕਰਨਾ ਤੁਸੀਂ ਕਹਿ ਰਹੇ ਨੇ, ਚਿੰਤਾ ਨਾ ਕਰੋ। ਤੇ ਟਰੰਪ ਵੀ ਇੱਦਾਂ ਹੀ ਕਹਿੰਦਾ। ਤੇ ਜੋਗਿੰਦਰ ਸੋਹੀ ਭਾਜੀ ਜੁੜੇ ਨੇ, ਕਹਿੰਦੇ ਇੰਜੋਏ ਕਰ ਰਹੇ ਆ ਤੇ ਚਲੋ ਦੱਬੀ ਚਲੋ, ਬਹੁਤ ਵਧੀਆ ਟੋਪਿਕ। ਤੇ ਭੁਪਿੰਦਰ ਸਿੰਘ ਧਾਲੀਵਾਲ ਕਹਿ ਰਹੇ ਨੇ ਫਲੋਰਾ ਸਾਹਿਬ ਬਹੁਤ ਕੀਮਤੀ ਹੈ, ਭੁਲੇਖੇ ਦੂਰ ਕਰਨ ਵਾਲਾ, ਹਾਸਲ ਕਰਵਾ ਰਹੇ ਹੋ ਗਿਆਨ। ਠੀਕ ਹੈ ਜੀ, ਤਰਮੀਮ ਗਿਆਨ ਹਾਸਲ ਕਰਵਾ ਰਹੇ ਹੋ, ਅੱਛਾ। ਤੇ ਸਤਨਾਮ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਤੇ ਸੁਖਵੰਤ ਸਿੰਘ ਹੁਣੀ ਕਹਿ ਰਹੇ ਨੇ ਕਿ ਮਤਲਬ ਤੁਸੀਂ AI ਹੁਣ ਠੇਕੇ ਵੀ ਬੰਦ ਕਰਾਉਗੀ। ਦੇਖੋ ਠੇਕੇ ਬੰਦ ਕਰਾਉਣ ਨੂੰ ਤਾਂ ਕੋਈ ਨੀ ਕਹਿੰਦਾ, ਇੱਦਾਂ ਤਾਂ ਭਾਜੀ ਅਸੀਂ ਇਹ ਥੋੜੋ ਕਹਿੰਦੇ ਆ ਵੀ ਬੰਦੇ ਕਰ ਦਿਓ PO ਨਾ ਕੋਈ, ਜਾਂ ਮਤਲਬ ਉਹਨੂੰ ਇੱਕ ਸੱਭਿਅਕ ਤਰੀਕੇ ਨਾਲ ਇਹਦੀ ਵਰਤੋਂ ਹੋਣੀ ਚਾਹੀਦੀ ਹੈ ਨਾ। ਹੁਣ ਰੌਲਾ ਇੱਥੇ ਪੈਂਦਾ ਆ ਕਿ ਜਦੋਂ ਤੁਸੀਂ ਉਹ ਸ਼ਰਾਬ ਜਿਹੜੀ ਪੀਣੀ ਆ, ਠੀਕ ਹੈ, ਆਪਣੇ ਘਰ ਬੈਠ ਕੇ ਪੀਣੀ ਚਾਹੀਦੀ ਆ, ਇੱਕ ਦੋ ਪੈਗ ਲਾ ਲੈਣੇ ਚਾਹੀਦੇ ਆ। ਜੇ ਜਿਹੜਾ ਬੰਦਾ ਜ਼ਿਆਦਾ ਹੀ ਹੋਇਆ, ਵੈਸੇ ਤਾਂ ਪੀਣੀ ਨਹੀਂ ਚਾਹੀਦੀ, ਅਸੀਂ ਇਹਦਾ ਕਰਦੇ ਨਹੀਂ, ਪਰ ਜਿਹੜਾ ਅਡਿਕਟਡ ਹੋਇਆ ਆ, ਆਦੀ ਹੋਇਆ, ਉਹ ਘਰ ਬੈਠ ਕੇ, ਮੈਂ ਤਾਂ ਇੱਥੋਂ ਤੱਕ ਵੀ ਮਤਲਬ ਕਹਿੰਦਾ ਹੁੰਦਾ ਆਪਣੇ ਸਰਕਲ ਦੇ ਵਿੱਚ ਕਿ ਪਾਰਟੀਆਂ ਦੇ ਵਿੱਚ ਵੀ ਜਾ ਕੇ ਪੀਣੀ ਨਹੀਂ ਚਾਹੀਦੀ,
1: ਬਿਲਕੁਲ ਪਾਰਟੀ ਦੇ ਵਿੱਚ,
0: ਕਿਉਂਕਿ ਤੁਸੀਂ ਉੱਥੇ ਤੁਸੀਂ
1: ਬਿਲਕੁਲ ਨਹੀਂ ਪੀਣੀ ਚਾਹੀਦੀ,
0: ਐਕਸਪਲੋਇਟ ਹੋ ਸਕਦੇ ਆ।
1: ਸਾਡੇ ਕੁੜਮ ਕਹਿੰਦੇ ਹੁੰਦੇ ਆ, ਉਹਨਾਂ ਨੇ ਇੱਕੋ ਸ਼ਰਤ ਕਹੀ ਹੈ ਲੜਕੀ ਦੇ ਵਿਆਹ ਤੇ, ਤੁਸੀਂ ਸ਼ਰਾਬ ਨਹੀਂ ਪਿਲਾਉਣੀ, ਨਹੀਂ ਤਾਂ ਡਿਮਾਂਡ ਹੁੰਦੀ ਹੈ ਤੁਸੀਂ ਸਾਰਿਆਂ ਨੂੰ ਸ਼ਰਾਬ ਪਿਲਾਓ। ਤੇ ਅਸੀਂ ਫਿਰ ਸ਼ਰਾਬ ਪਿਲਾਈ ਨਹੀਂ, ਕਈ ਅਲਾਂਬੇ ਵੀ ਆਏ, ਪਰ ਸਾਨੂੰ ਕੁੜਮਾਂ ਦੀ ਗੱਲ ਜ਼ਰੂਰ ਮੰਨਣੀ ਚਾਹੀਦੀ। ਉਹਨਾਂ ਨੇ ਇੱਕ ਗੱਲ ਮੈਨੂੰ ਚੰਗੀ ਲੱਗੀ, ਕਹਿੰਦੇ ਇਹ ਆਨੰਦ ਕਾਰਜ ਆ, ਇਹ ਆਨੰਦ ਦਾ ਕਾਰਜ ਆ ਜਿਹੜੇ ਕਿ ਗੁਰੂਆਂ ਨੇ ਸਿਰਜਿਓ ਆ, ਉਹਦੇ ਵਿੱਚ ਤੁਹਾਨੂੰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਨਹੀਂ ਪੀਣੀਆਂ ਚਾਹੀਦੀਆਂ। ਆਨੰਦ ਕਾਰਜ ਜਿਹੜੇ ਵਿਆਹ ਦੇ ਕਾਰਜ ਹੁੰਦੇ ਉਹਨਾਂ ਦੇ ਵਿੱਚ, ਚਲੋ ਬਾਅਦ ਵਿੱਚ ਪਾਰਟੀ ਸ਼ਾਰਟੀ ਹੁੰਦੀ ਆ ਉਹਦੇ ਵਿੱਚ ਤੁਸੀਂ ਪੀ ਲਓ, ਕੋਈ ਗੱਲ ਨਹੀਂ
0: ਭਾਜੀ, ਆਪਾਂ ਇਹ ਨਹੀਂ ਹੈਗਾ ਪੀਣ ਵਾਲਿਆਂ ਨੇ ਪੀਣੀ ਆ, ਪਰ ਜੇ ਨਾ ਤੁਸੀਂ ਇਹਨੂੰ ਇੱਕ ਸੰਜੀਦਾ ਤਰੀਕੇ ਨਾਲ ਇਹਦੀ ਵਰਤੋਂ ਕਰਨੀ ਆ ਤਾਂ ਪਬਲਿਕ ਦੇ ਵਿੱਚ ਨਹੀਂ ਪੀਣੀ ਚਾਹੀਦੀ। ਮਤਲਬ ਮੈਂ ਇਹ ਕਹਿਣਾ ਚਾਹੁੰਦਾ, ਪਬਲਿਕ ਦੇ ਵਿੱਚ ਗੱਲ ਇਹ ਆ ਜਾਂਦੀ ਆ ਕਿ ਜਦੋਂ ਪਾਰਟੀਆਂ ਹੋਣ ਉਹ ਹੋਣੀਆਂ ਤਾਂ ਉੱਥੇ ਨਹੀਂ ਇਹਦਾ ਸੇਵਨ ਕਰਨਾ ਚਾਹੀਦਾ, ਔਰ ਖਾਸ ਕਰਕੇ ਜਿਹੜੇ ਪਬਲਿਕ ਥਾਂ ਆ, ਜਿੱਦਾਂ ਹੁਣ ਵਿਧਾਨ ਸਭਾ ਆ, ਉੱਥੇ ਪੰਜਾਬ ਦੇ ਹਰ ਖਿੱਤੇ ਤੋਂ ਲੋਕ ਚੁਣ ਕੇ ਉੱਥੇ ਗਏ ਹੋਏ ਨੇ, ਉਹਨਾਂ ਚੋਂ ਵੀ ਕਈ ਪੀਂਦੇ ਹੋਣਗੇ, ਪਰ ਮੈਨੂੰ ਲੱਗਦਾ ਹੈ ਕਿ ਮਤਲਬ ਆ ਪਬਲਿਕਲੀ ਪਹਿਲੀ ਵਾਰੀ ਮਤਲਬ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੰਦਾ ਬੈਠ ਕੇ ਮਤਲਬ ਪੀ ਕੇ ਲੈਕਚਰ ਦੇ ਰਿਹਾ ਆ, ਔਰ ਸਪੀਕਰ ਸਾਹਿਬ ਮਤਲਬ ਵਿਰੋਧੀ ਰੌਲਾ ਵੀ ਪਾਏ ਜਾ ਰਹੇ, ਉਹ ਸਪੀਕਰ ਸਾਹਿਬ ਸੁਣ ਨਹੀਂ ਰਹੇ, ਔਰ ਮੈਨੂੰ ਲੱਗਦਾ ਖੁਦ ਉਹ ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਹੀ ਬੰਦ ਕਰ ਲੈਣਾ ਚਾਹੀਦਾ ਵੀ ਤੁਸੀਂ ਭਾਈ ਬੈਠੋ, ਉਹਨਾਂ ਨੂੰ ਕਹਿਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਬੈਠੋ ਬੈਠੋ ਬੈਠੋ, ਸੁਣ ਲਈ ਤੁਹਾਡੀ ਗੱਲ ਹੈ ਨਾ।
1: ਤੇ ਹਿੰਮਤ ਹੈ ਹੀ ਨੀ ਅਮਨ ਦੀ, ਹਿੰਮਤ ਜਿਹੜਾ ਜਿਹੜਾ ਸਪੀਕਰ ਹੈ ਨਾ ਇਹਦੇ ਵਿੱਚ ਬਿਲਕੁਲ ਹੀ ਹਿੰਮਤ ਹੈ ਨੀ ਕੋਈ ਗੱਲ ਕਹਿਣ ਦੀ, ਇਹਦੀ ਰੀੜ ਦੀ ਹੱਡੀ ਮੇਰੇ ਬਹੁਤ ਕਮਜ਼ੋਰ ਆ, ਇਹ ਸਿਰਫ ਵਿਰੋਧੀਆਂ ਨੂੰ ਡਾਂਟ ਸਕਦਾ, ਆਪਣੀ ਪਾਰਟੀ ਵਾਲੇ ਕਿਸੇ ਨੂੰ ਵੀ ਇਹਨੂੰ ਕਹਿਣ ਦੀ ਹਿੰਮਤ ਹੈ ਹੀ ਨੀ ਹੈ। ਹਾਲਾਂਕਿ ਗੁਰਸਿੱਖ ਅਸੀਂ ਇਹ ਇੱਜ਼ਤ ਕਰਦੇ ਹਾਂ, ਗੁਰਸਿੱਖ ਹੋ ਕੇ ਤਾਂ ਹੌਸਲਾ ਆ ਜਾਂਦਾ,
0: ਨਹੀਂ
1: ਸੱਚੀ ਗੱਲ ਕਹਿਣ ਦਾ ਤੁਹਾਨੂੰ
0: ਹੌਸਲਾ
1: ਮਿਲਦਾ ਆ, ਤਾਕਤ ਮਿਲਦੀ ਆ।
0: ਉਹ ਗਲਤ ਗੱਲ ਹੈ, ਜਿਹੜਾ ਕੋਈ ਸੱਚੀ ਗੱਲ ਕਹਿ ਰਿਹਾ ਉਹਦੀ ਉਹਨੂੰ ਚੁੱਪੇ ਕਰਾਇਆ ਜਾ ਰਿਹਾ, ਉਹਨੂੰ ਸੁਣ ਲੈ, ਤੇ ਇਹ ਚ ਗੁਰਸਿੱਖੀ ਵਾਲਾ ਤਾਂ ਕੋਈ ਬਹੁਤਾ ਕੰਮ ਨਹੀਂ ਹੈਗਾ ਹਨਾ। ਸੋ ਇਸ ਕਰਕੇ ਇਹ ਜਿਹੜੇ ਵਰਤਾਰੇ ਨੇ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ AI ਹੈ, AI ਠੇਕੇ ਨਹੀਂ ਬੰਦ ਕਰਾਏਗੀ, AI ਹੁਣ ਇੱਥੋਂ ਤੱਕ ਆ ਜਾਏਗੀ ਕਿ ਉਹ ਪਬਲਿਕਲੀ ਮਤਲਬ ਆਇਡੈਂਟੀਫਾਈ ਕਰ ਸਕਦੀ ਆ ਕਿ ਇਹ ਬੰਦੇ ਦੇ ਨਸ਼ੇ ਖਾਧੇ ਹੋਏ ਆ, ਸ਼ਰਾਬ ਪੀਤੀ ਹੋਈ ਆ, ਸੋਬਰ ਹੈ, ਸੋਫੀ ਆ। ਇਹ ਡੈਫੀਨੇਟਲੀ ਤੁਹਾਡੇ ਸਾਹਮਣੇ ਦੇਖੋ, ਇਹ ਜਿਹੜੇ ਤੁਸੀਂ ਫੀਚਰ ਅੱਜ ਮਜ਼ਾਕ 'ਚ ਕਰ ਰਹੇ ਹੋ ਨਾ, ਇਹ ਆਉਣਗੇ, ਇਹ ਐਂਟਰੀਆਂ 'ਤੇ ਕੈਮਰੇ ਲੱਗਣਗੇ, ਉਹ ਡਿਟੈਕਟ ਕਰਨਗੇ ਕਿ ਬੰਦਾ ਮਤਲਬ ਸੋਫੀ ਆ ਜਾਂ ਪੀਤੀ ਹੋਈ ਆ ਉਹਦੇ ਉੱਤੇ ਟੈਸਟ ਹੋਇਆ ਕਰਨਗੇ। ਹੁਣ ਜਿੱਦਾਂ ਏਅਰਪੋਰਟ ਤੇ ਆਪਾਂ ਜਾਂਦੇ ਹਾਂ, ਆਸਟ੍ਰੇਲੀਆ ਦੇ ਕਿਸੇ ਵੀ ਏਅਰਪੋਰਟ ਤੇ ਚਲ ਜਾਓ, ਜਦ ਤੁਸੀਂ ਸਿਕਿਉਰਿਟੀ ਕਰਕੇ ਨਿਕਲਦੇ ਆ ਬਾਹਰ ਦੂਜੇ ਪਾਸੇ ਆਪਣਾ ਸਮਾਨ ਚੱਕਣ ਵਾਸਤੇ, ਤੇ ਸਮਾਨ ਚੱਕਣ ਦੇ ਨਾਲ ਹੀ ਇੱਕ ਡੈਸਕ ਲੱਗਾ ਹੁੰਦਾ, ਕਈਆਂ ਦਾ ਟੈਸਟ ਵੀ ਹੋਇਆ ਹੋਣਾ, ਉਹ ਟੈਸਟ ਜਿਹੜਾ ਆ ਉਹ ਡਰੱਗ ਐਂਡ ਐਕਸਪਲੋਸਿਵ ਟੈਸਟ ਹੁੰਦਾ ਆ। ਉਹ ਰੈਂਡਮ ਕਰਦੇ ਨੇ, ਉਹ ਇੱਦਾਂ ਕਰਦੇ ਨੇ ਕਿ ਉਹਨੀ ਘੰਟੇ ਚ 10 ਕਰਨੇ ਹੁੰਦੇ ਆ ਜਾਂ 15 ਕਰਨੇ ਹੁੰਦੇ ਆ। ਉਹ ਬੰਦੇ ਉੱਥੇ ਲੈ ਕੇ ਸਵਾਬ ਕਰੇ ਟੱਚ ਕਰਕੇ ਮਸ਼ੀਨ ਚ ਪਾਉਂਦੇ ਨੇ, ਤੇ ਉਹ ਵਿਦ ਇਨ ਫਿਊ ਸੈਕਿੰਡਸ ਉਹ ਦੱਸ ਦਿੰਦੀ ਆ ਵੀ ਇਹ ਬੰਦੇ ਨੇ ਪਿਛਲੇ ਟਾਈਮ ਦੇ ਵਿੱਚ ਡਰੱਗ ਨਾਲ ਇਹਦਾ ਕੋਈ ਟੱਚ ਹੋਇਆ ਹੋਵੇ ਜਾਂ ਐਕਸਪਲੋਸਿਵ ਦਾ ਕਿਤੇ ਟਰੇਸ ਨਿਕਲਿਆ ਹੋਵੇ, ਜਿਵੇਂ ਕਿ ਕੋਈ ਬੰਬ ਬਣਾਉਣ ਦੀ ਸਮੱਗਰੀ ਹੋਵੇ ਇੱਦਾਂ ਦੀ, ਤਾਂ ਉਹ ਕਹਿੰਦੇ ਚਲੋ ਜਾਓ ਜੀ ਜਾਓ, ਠੀਕ ਹੈ, ਉਹ ਟਰੇਸ ਕਰ ਲੈਂਦੇ ਨੇ। ਸੋ ਇਹ
1: ਡਰੱਗਸ ਤੋਂ ਕੀ ਮਤਲਬ, ਕਿੱਦਾਂ ਦੇ ਡਰੱਗਸ, ਕੀ
0: ਡਰੱਗਸ, ਜਿੱਦਾਂ ਕੈਮੀਕਲ ਡਰੱਗਸ ਹੋ ਗਏ, ਚਿੱਟਾ ਹੋ ਗਿਆ, ਜਿੱਦਾਂ ਜੇ ਤੁਹਾਡੇ ਕੱਪੜਿਆਂ ਦੇ ਉੱਤੇ ਧੂੜਾ ਪਿਆ ਹੋਇਆ, ਤੁਸੀਂ ਉਹਨੂੰ ਡੀਲ ਕਰਦੇ ਹੋ, ਪੈਕੇਜਿੰਗ ਕਰਦੇ ਹੋ, ਡਰੱਗਾਂ ਦਾ ਕੰਮ ਕਰਦੇ ਹੋ, ਤਾਂ ਉਹ ਤੁਹਾਡੇ ਹੱਥਾਂ ਦੇ ਸਕਿਨ ਦੇ ਵਿੱਚ ਵੀ ਹੋ ਸਕਦਾ, ਕੱਪੜਿਆਂ ਚ ਵੀ ਹੋ ਸਕਦਾ ਆ, ਕਿਉਂਕਿ ਉਦਾਂ ਦਾ ਹੀ ਮਾਹੌਲ ਹੋਣਾ ਨਾ ਜਿੱਦਾਂ ਤੁਹਾਡੀ ਪੈਕਿੰਗ ਹੋਣੀ ਆ ਘਰ ਦੇ ਵਿੱਚ। ਸੋ ਜੇ ਤੁਸੀਂ ਮਤਲਬ ਐਕਸਪਲੋਸਿਵ ਨਾਲ ਡੀਲ ਕਰ ਰਹੇ ਹੋ, ਪਟਾਸ਼ ਨਾਲ ਕਰ ਰਹੇ ਹੋ ਜਾਂ ਇੱਦਾਂ ਦੇ ਕੈਮੀਕਲ ਜਿਹੜੇ ਬਣਾਉਣ ਨੂੰ ਲੱਗਦੇ ਨੇ, ਤਾਂ ਉਹਨਾਂ ਦਾ ਵੀ ਤੁਹਾਡੇ ਕੱਪੜਿਆਂ ਦੇ ਵਿੱਚ ਟਰੇਸ ਰਹਿ ਜਾਂਦਾ ਆ। ਸੋ ਉਹ ਆਲਰੇਡੀ ਟੈਕਨੋਲੋਜੀ ਹੈਗੀ ਆ ਜਿਹੜੀ ਟਰੇਸ ਕਰਕੇ ਦੱਸ ਸਕਦੀ ਆ, ਪਰ ਉਹ ਹੁਣ ਕੈਮਰੇ ਇੱਦਾਂ ਦੇ ਆ ਜਾਣਗੇ ਜਾਂ ਪ੍ਰੋਫਾਈਲ ਬੰਦੇ ਦੀ ਇੱਦਾਂ ਆ ਜਾਊਗੀ ਵੀ ਇਹ ਬੰਦੇ ਦਾ ਪਹਿਲਾਂ ਸ਼ੱਕ ਹੈ ਜਾਂ ਕਿੱਦਾਂ, ਤੇ ਉਸ ਹਿਸਾਬ ਨਾਲ ਉਹ ਉਹਨੂੰ ਪਹਿਲਾਂ ਹੀ ਆਈਸੋਲੇਟ ਕਰ ਲਿਆ ਵੀ ਇਹ ਬੰਦੇ ਦਾ ਕਰਨਾ ਹੀ ਕਰਨਾ। ਇੱਦਾਂ ਹੀ ਜਦੋਂ ਆਪਾਂ ਏਅਰਪੋਰਟ ਤੇ ਤੁਰੇ ਆਉਂਦੇ ਆ ਜਾਂ ਆਪਾਂ ਕਿਤੇ ਦੇਖਣਾ ਸਕਰੀਨਿੰਗ ਕਰਨੀ ਆ ਵੀ ਬੰਦੇ ਨੇ ਪੀਤੀ ਆ ਜਾਂ ਨਹੀਂ ਪੀਤੀ, ਤਾਂ ਏ ਆਈ ਜਿਹੜੀ ਆ ਉਹਦੀ ਚਾਲ ਦੇਖ ਕੇ ਉਹਦੇ ਐਕਸ਼ਨ ਦੇਖ ਕੇ ਉਹ ਆਈਡੈਂਟੀਫਾਈ ਕਰਦੀ ਆ, ਆਲਰੇਡੀ ਹੈਗੇ ਆ ਕਿ ਇਹ ਬੰਦੇ ਦੇ ਸੰਭਾਵੀ ਸ਼ਰਾਬੀ ਹੋਣ ਦੇ ਚਾਂਸਿਸ ਹੈਗੇ ਨੇ।
1: ਅਮਨਦੀਪ, ਮੈਨੂੰ ਨਾ ਹਰਨਾਮ ਸਿੰਘ ਨਾਲ ਬਹੁਤ ਵਾਹ ਪੈਂਦਾ ਗੱਲਬਾਤ ਕਰਨ ਦਾ।
0: ਅੱਛਾ,
1: ਤੇ ਉਹ ਕਹਿੰਦਾ ਜਦੋਂ ਕਹਿੰਦਾ ਮੈਂ ਪਹਿਲੀ ਵਾਰ ਫਲੋਰ ਗਿਆ ਨਾ ਸਾਈਕਲ ਤੇ, ਮੈਂ ਕਹਿੰਦਾ ਗਿਆ ਐਟਲ ਦਾ ਸਾਈਕਲ, ਐਟਲ ਨੇ ਹਰਕਲੀਸ ਦਾ ਸਾਈਕਲ ਸੀਗਾ ਮੇਰੇ ਕੋਲ,
0: ਉਹ ਫਲੋਰ ਵਿਆਹ ਆ ਨਾ,
1: ਵਿਆਹ ਫਲੋਰ ਵਿਆਹ ਆ। ਤੇ ਕਹਿੰਦਾ ਜਲੇ ਪਹਿਲੀ ਵਾਰ ਫਲੋਰ ਗਿਆ ਤਾਂ ਮੈਂ ਕਹਿੰਦਾ ਜਲੇ ਗਿਆ ਤਾਂ ਮੈਂ ਆ ਗਿਆ, ਕੋਈ ਗੱਲ ਨੀ ਹੋਈ। ਦੂਜੇ ਘੰਟੇ ਘੰਟੇ ਕੇ ਬਾਅਦ ਮੈਂ ਫੇਰ ਫਲੋਰ ਦਾ ਚੱਕਰ ਮਾਰਿਆ, ਫੇਰ ਕਹਿੰਦਾ ਜਿਹੜੀਆਂ ਸਾਰੀਆਂ ਏ ਆਈ ਸੀ ਆ ਨਾ ਉੱਥੇ ਉਹ ਸਾਰੀਆਂ ਆਨ ਹੋ ਗਈਆਂ। ਪਹਿਲਾਂ 2 ਘੰਟੇ ਵੀ ਆਇਆ, ਇਹਨੂੰ ਅੱਗੇ ਕਦੇ ਦੇਖਿਆ ਨੀ ਹੈ, ਫਿਰ 2 ਘੰਟੇ ਬਾਅਦ ਫੇਰ ਕੀ ਕਰਨ ਆਇਆ। ਕਹਿੰਦਾ ਮੈਨੂੰ ਤਾਂ ਉਹਦਾ ਉਸ ਵੇਲੇ ਸੈਂਸ ਨਹੀਂ ਹੋਈ। ਫਿਰ ਕਹਿੰਦਾ ਫੇਰ ਜਦ ਤੀਜੀ ਵਾਰ ਫੇਰ ਮੈਂ ਕਹਿੰਦਾ ਚੱਕਰ ਮਾਰਿਆ 2 ਘੰਟੇ ਬਾਅਦ, ਫੇਰ ਕਹਿੰਦਾ ਇੱਕ ਔਰਤ ਆਈ ਘਰੋਂ ਨਿਕਲ ਕੇ, ਉਹਨੇ ਕਹਿੰਦੀ ਪੱਟ ਕੇ ਮੇਰੇ ਥੱਪੜ ਮਾਰਿਆ ਵੀ ਤੂੰ ਕਹਿੰਦੇ ਬਾਰ ਬਾਰ ਕੀ ਕਰਨਾ ਆਉਂਦਾ। ਉਹ ਕਹਿੰਦਾ ਮੈਨੂੰ ਇੱਦਾਂ ਲੱਗਾ ਵੀ ਮੈਨੂੰ ਪਿਆਰ ਦੇ ਗਈ ਇਹ ਮੇਰੇ ਸਿਰ ਤੇ ਹੱਥ ਲਾ ਕੇ। ਕਹਿੰਦਾ ਉੱਥੇ ਏ ਆਈ ਦੀਆਂ ਜਿਹੜੀਆਂ ਨਜ਼ਰਾਂ ਹੁੰਦੀਆਂ ਨਾ ਪੰਜਾਬ ਦੇ ਪਿੰਡਾਂ ਦੇ ਵਿੱਚ, ਜਿਹੜੇ ਸਾਡੇ ਰਾਖੇ ਆ, ਉਹ ਅੱਛਾ ਕਲਚਰ ਆ ਵੈਸੇ, ਉਹ ਚੁਰਸਤਿਆਂ ਚ ਬੈਠੇ ਆ, ਤਾਸ਼ੇ ਨੀ ਖੇਡਦੇ, ਉਹਨਾਂ ਦੀ ਅੱਖਾਂ ਚਾਰੇ ਪਾਸੇ ਘੁੰਮਦੀਆਂ ਕਿ ਕਿਹੜੀ ਬਲਾ ਪਿੰਡ ਦੇ ਵਿੱਚ ਆ ਰਹੀ ਆ, ਕਿਹੜਾ ਬੇਗਾਨਾ ਪਿੰਡ ਦੇ ਵਿੱਚ ਆ ਰਿਹਾ, ਕਿਹੜੀ ਚੀਜ਼ ਜਿਹੜੀ ਪਿੰਡ ਦੇ ਵਿੱਚ ਨਹੀਂ ਆਣੀ ਚਾਹੀਦੀ। ਕਈ ਆਫਤਾਂ ਬਾਰੇ ਉਹਨਾਂ ਨੂੰ ਪੂਰਾ ਨੌਲੇਜ ਹੁੰਦਾ। ਤੇ ਏਦਾਂ ਏ ਆਈ ਤਾਂ ਏ ਆਈ ਤਾਂ ਸਾਡੇ ਪਹਿਲਾਂ ਹੀ ਚੱਲਦੀ ਆ, ਜਿੱਦਾਂ ਜੀ ਐਸ ਟੀ ਸੀ ਸਾਡੇ ਪਹਿਲਾਂ ਹੀ ਚੱਲਦੀ, ਜੀ ਐਸ ਟੀ ਤਾਂ ਪਿੰਡਾਂ ਵਿੱਚ ਪਹਿਲਾਂ ਹੀ ਚਾਹੀਦੀ ਆ, ਦਸਵੰਧ ਅਸੀਂ ਦਿੰਦੇ ਰਹੇ ਆ,
0: ਦਸਵਾਂ ਹਿੱਸਾ।
1: ਜਿਸ ਵੇਲੇ ਕੋਈ ਵਿਆਹ ਹੁੰਦਾ ਸੀ ਅਸੀਂ ਲੱਗ ਗਈ ਆ ਉਹਨੂੰ 1 ਰੁਪਇਆ ਦਿੰਦੇ ਹੁੰਦੇ, ਹੁਣ ਤਾਂ 1,000 ਦੇਣਾ ਪੈਂਦਾ, ਦਸਵਾਂ ਹਿੱਸਾ ਮਤਲਬ ਦੇਣਾ ਪੈਂਦਾ ਆ। ਸਾਡੇ ਤਾਂ ਪਹਿਲਾਂ ਹੀ ਸਿਸਟਮ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਕਲਚਰ ਦੇ ਵਿੱਚ, ਸਾਡੇ ਧਰਮ ਦੇ ਵਿੱਚ ਇਹ ਪਹਿਲਾਂ ਹੀ ਆ। ਏ ਆਈ ਕੀ ਆ? ਕੁਛ ਵੀ ਨੀ ਆ।
0: ਆਪਾਂ ਜੀ ਕੁਛ ਸੁਨੇਹੇ ਲੈਣੇ ਆ, ਉਸ ਤੋਂ ਬਾਅਦ ਖੱਕ ਸਾਹਿਬ ਵੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਤੇ ਬਲਵੰਤ ਸੰਧੂ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ, ਸਭ ਤੋਂ ਮਾੜਾ ਹੈ ਜੀ ਸਪੀਕਰ ਹੁਣ ਤੱਕ, ਮਤਲਬ ਆਈ ਐਮ ਨੋਟ ਬਿਗ ਫੈਨ ਆਫ ਹਿਮ ਈਦਰ, ਹੈ ਨਾ, ਮੈਂ ਵੀ ਕੋਈ ਵੱਡਾ ਫੈਨ ਨਹੀਂ ਹੈਗਾ। ਤੇ ਸਾਡੇ ਨਾਲ ਸੁਖਵੰਤ ਸਿੰਘ ਹੁਣੀ ਜੁੜੇ ਨੇ, ਕਹਿੰਦੇ ਨੇ ਕਿ ਪੀਣ ਵਾਲਾ ਬੰਦਾ ਪਾਰਟੀ ਚ ਨਾ ਪੀਵੇ, ਕਲੱਬ ਚ ਜਾ ਕੇ ਫਿਰ ਟੈਕਸੀ ਬੁਲਾਵੇ, ਇਹ ਕੰਮ ਹੋ ਗਏ ਨੇ, ਤਾਂ ਮਤਲਬ ਸ਼ਰਾਬ ਛੱਡਣ ਵਾਲਾ ਹੀ ਕੰਮ ਹੋ ਗਿਆ ਸਮਝ ਲਓ, ਮਤਲਬ ਠੇਕੇ ਬੰਦ। ਨਹੀਂ ਨਹੀਂ ਨਹੀਂ, ਤੁਸੀਂ ਘਰੇ ਲਿਆ ਕੇ ਪੀਣ ਵਾਲੇ ਆ ਪੀ ਸਕਦੇ ਆ, ਘਰ ਬੈਠ ਕੇ ਦੋ ਦੋ ਲਵਲੀ ਪੈਗ
1: ਲਾ। ਪੱਬ ਬਣੇ ਹੋ ਅਮਨਦੀਪ, ਜਿਹੜਾ ਪੱਬ ਬਣੇ ਹੋ ਆ ਉਹ ਸ਼ਰਾਬ ਪੀਣ ਦੇ ਲਈ ਬਣੇ ਹੁੰਦੇ, ਉਹਨਾਂ ਦਾ ਮੰਤਬੇ ਹੁੰਦਾ, ਉੱਥੇ ਜਾ ਕੇ ਪੀ ਸਕਦੇ ਆ, ਉਹਦੇ ਨਾਲ ਬਿਜ਼ਨਸ ਵੀ ਕ੍ਰੀਏਟ ਹੁੰਦਾ। ਇੱਕ ਤਾਂ ਪੱਬ ਦੇ ਵਿੱਚ ਜਿਹੜੇ ਇੰਪਲੋਈਜ਼ ਹੁੰਦੇ ਆ,
0: ਫਾਇਦੇ ਨਾ ਗਣਾਓ ਪਲੀਜ਼,
1: ਬਿਜ਼ਨਸ
0: ਤੁਸੀਂ ਫਾਇਦੇ ਨਾ,
1: ਗੱਲ ਕਰਦਾ ਫਾਇਦੇ ਨੀ, ਉਹ ਅਸਲੀਅਤ ਦੱਸਦਾ।
0: ਅੱਛਾ, ਹਰਪ੍ਰੀਤ ਸਿੰਘ ਰਾਜੂ ਮੰਗਲੀ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਔਰ ਸਾਡੇ ਬੜੇ ਸਤਿਕਾਰਤ ਮਿੱਤਰ ਪਿਆਰੇ ਬਲਦੀਪ ਸਿੰਘ ਰਾਮੂ ਵਾਲੇ ਆ ਜੀ ਵੀ ਗੁਰਫਤਿਹ ਬੁਲਾ ਰਹੇ ਨੇ ਗੁਰਫਤਿਹ ਜੀ ਤੇ ਹਰਮਨਦੀਪ ਮੈਂ ਤੁਹਾਡਾ ਲੰਬਾ ਮੈਸੇਜ ਹੈ ਮੈਂ ਪੜਾਂਗਾ ਥੋੜੀ ਦੇਰ ਬਾਅਦ ਕਿਉਂਕਿ ਹੁਣ ਇੱਕ ਬੜੀ ਅਹਿਮ ਗੱਲਬਾਤ ਅਸੀਂ ਕਰਨੀ ਹੈ ਸਾਡੇ ਨਾਲ ਸਾਡੇ ਬੜੇ ਹੀ ਪੁਰਾਣੇ ਮਿੱਤਰ ਰਾਜਵਿੰਦਰ ਖੱਕ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਰਾਜਵਿੰਦਰ ਖੱਕ ਜੀ ਥੋੜਾ ਨੇੜੇ ਆਓ ਤੇ ਹਾਂ ਹਾਂ ਅਸੀਂ ਥੋੜਾ ਹਾਂ ਠੀਕ ਠੀਕ ਹੈ ਜੀ ਆਇਆਂ ਨੂੰ ਤੁਹਾਡਾ ਵੈਲਕਮ ਟੂ ਦਾ ਪ੍ਰੋਗਰਾਮ ਬੜੀ ਦੇਰ ਬਾਅਦ ਆਏ ਹੋ ਸਤਿ ਸ੍ਰੀ ਅਕਾਲ
1: ਰਾਜਵਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਡੀ ਲੁੱਕ ਤੋਂ ਹੀ ਲੱਗਦਾ ਤੁਸੀਂ ਐਜੂਕੇਸ਼ਨਿਸਟ ਲੱਗਦੇ ਆ
0: ਹਾਂਜੀ ਹਾਂਜੀ ਇਹ ਅਸਲ ਦੇ ਵਿੱਚ ਪੜ੍ਹੇ ਲਿਖੇ ਆ ਤੇ ਵੈਸੇ ਬਿਲਡਿੰਗ ਦਾ ਵੀ ਕੰਮ ਬਿਲਡਰ ਦਾ ਵੀ ਕੰਮ ਇਹਨਾਂ ਨੇ ਕਰ ਰਹੇ ਹੋ ਜਾਂ ਹਜੇ
2: ਹਾਂਜੀ ਭਾਜੀ 2014 ਤੋਂ ਫਾਈਨੈਂਸ ਦਾ ਕਰ ਰਹੇ ਆ
0: ਅੱਛਾ
2: ਤੇ ਆਲਮੋਸਟ ਦੇਖ ਰਿਹਾ ਸੀ 4000 ਕਸਟਮਰ ਸਰਵ ਕਰਤਾ
0: ਹੁਣ
2: ਤੱਕ ਛੱਤ ਦਵਾਤੀ ਇਹਨੇ ਲੋਕਾਂ ਨੂੰ
0: ਠੀਕ
2: ਤੇ ਬਾਕੀ ਡਿਵੈਲਪਮੈਂਟ ਪ੍ਰੋਪਰਟੀ ਡਿਵੈਲਪਮੈਂਟ ਕਰਦੇ ਆ
0: ਨਵਾਂ ਕਾਰਜ ਵਿੱਢਿਆ ਆ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ ਤੇ ਜਾਣੀ ਕਿ ਜਿਹੜਾ ਤੁਸੀਂ ਕੱਲ ਵੀ ਭੇਜਿਆ ਸੀ ਪ੍ਰਾਈਮ ਮੈਂਟਰ ਨਾਂ ਦਾ ਇੱਕ ਤੁਸੀਂ ਕਾਰਜ ਸ਼ੁਰੂ ਕੀਤਾ ਆ ਜਿਹੜਾ ਕਿ ਇੱਕ ਟਿਊਸ਼ਨ ਸਿਸਟਮ ਹੈ ਤੇ ਤੁਸੀਂ ਫ੍ਰੀ ਟ੍ਰਾਇਲ ਕਲਾਸ ਵੀ ਦੇ ਰਹੇ ਹੋ ਬੱਚਿਆਂ ਵਾਸਤੇ ਤੇ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਆਪਾਂ ਨੂੰ ਚਾਹੀਦੀ ਪਹਿਲਾਂ ਆਪਾਂ ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਬਾਅਦ ਦੇ ਵਿੱਚ ਆਪਾਂ ਇਹਨੂੰ ਫਰਦਰ ਨੰਬਰ ਵਗੈਰਾ ਦਿੰਨੇ ਆ ਤੇ ਇਹਦੀ ਕੀ ਲੋੜ ਮਹਿਸੂਸ ਹੋ ਰਹੀ ਹੈ ਤੁਹਾਨੂੰ ਮੈਲਬਨ ਦੇ ਵਿੱਚ
2: ਬਾਈ ਪਹਿਲੇ ਇਹ ਤਾਂ ਬਿਜ਼ਨਸ ਨਹੀਂ ਹੈ ਮੇਰੇ ਵਾਸਤੇ
0: ਜੀ
2: ਇਹ ਤਾਂ ਸਿਰਫ ਸੇਵਾ ਵਾਲੀ ਗੱਲ ਹੈ ਜਿਵੇਂ ਬਿਜ਼ਨਸ ਤਾਂ ਹੁਣ ਪ੍ਰੋਪਰਟੀ ਡਿਵੈਲਪਮੈਂਟ ਦਾ ਜਿਹੜਾ ਟੌਪ ਤੇ ਚੱਲਦਾ ਆਪਣਾ ਹਨਾ ਲੋੜ ਇਹ ਸੀ ਕਿ ਐਕਚੁਅਲ ਚ ਮੈਂ ਵੀ ਭਾਜੀ ਮਾਂ ਕੇ ਸ਼ੁਰੂ ਚ ਤਾਂ ਮੈਂ ਪਹਿਲੀ ਮੇਰੀ ਇੰਡੀਆ ਚ ਜੋਬ ਮੈਂ ਟੀਚਰ ਲੱਗਿਆ ਸੀ ਮੈਂ ਜਦੋਂ ਮੈਂ MSc ਕੀਤੀ ਫਿਜ਼ਿਕਸ ਦੀ ਨਾ
0: ਅਮਰੀਕ ਭਾਜੀ
2: ਸਕੂਲ ਚ ਮੈਂ ਟੀਚਰ ਲੱਗ ਗਿਆ ਤੇ ਪਰ ਮੈਨੂੰ ਚੰਗਾ ਨੀ ਲੱਗਿਆ ਪਹਿਲੇ ਸਾਲ ਹੀ ਛੱਡਤਾ ਸੀ ਮੈਂ
0: ਭਾਜੀ ਹੱਸ ਰਹੇ
1: ਜਿਸ ਵੇਲੇ ਤੁਸੀਂ ਸਾਡੇ ਘਰ ਆਉਗੇ ਨਾ ਅਸੀਂ ਪ੍ਰੋਟੋਕੋਲ ਤਾਂ ਫੋਲੋ ਕਰਨਾ ਹੀ ਹੈ
0: ਪ੍ਰੋਟੋਕੋਲ ਦਾ ਮਤਲਬ ਕੱਖ ਸਾਹਿਬ ਇਹ ਹੈ ਤੁਹਾਨੂੰ ਪੁੱਛਣਾ ਨੀ ਵੀ ਤੁਸੀਂ ਪੀਂਦੇ ਹੋ ਜਾਂ ਨਹੀਂ ਬੋਤਲ ਮੂਹਰੇ ਰੱਖ ਲੈਣੀ
2: ਕਿਤੇ ਮੈਂ ਵੀ ਇੱਕ ਸਾਲ ਲਾਇਆ ਸਰਕਾਰੀ ਮਾਸਟਰਾਂ ਨਾਲ ਕਿਤੇ ਉਹ ਕਹਾਣੀਆਂ ਮੈਂ ਤੁਹਾਨੂੰ ਦੱਸਾਂ ਨਾ ਤੁਸੀਂ ਹੱਸ ਹੱਸ ਦੂਰੇ ਹੋ ਜਾਓਗੇ ਵੀ ਏਦਾਂ ਕਰਦੇ ਨੇ ਮੈਨੂੰ ਇੰਟਰਨ ਨਾਲ ਜਾਣੀ ਸਾਰਾ ਪਤਾ
0: ਚੱਲ ਉਹ ਆਪਾਂ ਫੇਰ ਸੁਣਾਂਗੇ ਪਹਿਲਾਂ ਅੱਜ ਆਪਾਂ
1: ਇੱਕ ਛੋਟੀ ਛੋਟੀ ਦਾਸਤਾਨ ਸੁਣਾਏ ਦਿਓ ਛੋਟੀ ਜਿਹੀ ਦਾਸਤਾਨ ਸੁਣਾਏ ਇੱਕੋ ਹੀ ਸਿਰਫ
2: ਭਾਜੀ ਦਾਸਤਾਨ ਉਹ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਈ ਜਿੱਥੇ ਮੈਂ ਅਪੁਆਇੰਟ ਹੋਇਆ
0: ਅੱਛਾ
2: ਮੈਂ ਗਿਆ ਤੁਸੀਂ ਪਹਿਲੇ ਦਿਨ ਤੁਸੀਂ ਦੇਖੋ ਉਹਨਾਂ ਨੇ ਮੈਨੂੰ ਕੀ ਪੁੱਛਿਆ ਟੀਚਰਾਂ ਨੇ ਤੂੰ ਕਿਹੜੀ ਕਾਸਟ ਨਾਲ ਬਿਲੋਂਗ ਕਰਦਾ
0: ਅੱਛਾ
2: ਮੈਂ ਸਵਾਲ ਕਿਹੋ ਜਿਹਾ ਵੀ ਤੂੰ ਜਨਰਲ ਹੈ ਜਾਂ SC BC ਚ ਮੈਂ ਕਿਹਾ ਵੀ ਮੈਂ ਜਨਰਲ ਹਾਂ ਵੀ ਨਾਲ ਦਾ ਪਿੰਡ ਹੈ ਸਾਡਾ
0: ਹਨਾ
2: ਫਲਾਣਾ ਜੱਟਾਂ ਕਹਿੰਦਾ ਵੀ ਇਹ ਗਰੁੱਪ ਜਿਹੜਾ ਉਹ ਹੈ ਮਾਸਟਰ ਨੇ ਇਹ ਅਲੱਗ ਹੈ ਇਹ ਜ਼ਰੂ ਵਾਲੇ ਨੇ ਦੋ ਟੀਮਾਂ ਸੀ ਉਹਨਾਂ ਦੀਆਂ
0: ਠੀਕ
2: ਆ ਤੁਸੀਂ ਦੇਖ ਲੋ ਵੀ ਸ਼ੁਰੂਆਤ ਪਹਿਲਾ ਦਿਨ ਕਿਹੋ ਜਿਹਾ ਹੋਊਗਾ ਇੱਕ ਟੀਚਰ ਦਾ ਤੇ ਉਹਨਾਂ ਦੀ ਚਾਹ ਅਲੱਗ ਬਣਦੀ ਸੀ ਠੀਕ ਹੈ ਉਹ ਦੁੱਧ ਆਪਣਾ ਅਲੱਗ ਲੈ ਕੇ ਆਉਂਦੇ ਸੀ ਉਧਰ ਦੂਜੇ ਪਾਸੇ ਵਾਲੇ ਅਲੱਗ ਲੈ ਕੇ ਆਉਂਦੇ ਸੀ ਸਕੂਲ ਤੁਹਾਨੂੰ ਮੈਂ ਦੱਸਦਾ ਹੁੰਦਾ ਕੀ ਸੀ ਪਹਿਲਾਂ 9 ਵਜੇ ਸਕੂਲ ਲੱਗਣਾ ਪ੍ਰੇਅਰ ਹੋਣੀ ਤੇ ਉਦੋਂ ਬਾਅਦ ਟੀਚਰਾਂ ਨੇ ਆ ਜਾਣਾ ਇਕੱਠੇ ਹੋ ਜਾਣਾ ਆਪਾਂ ਦੋਨਾਂ ਗਰੁੱਪਾਂ ਵਾਲਿਆਂ ਨੇ ਸਾਰੀਆਂ ਅਖਬਾਰਾਂ ਮੰਗਾ ਲੈਣੀਆਂ ਉਹਨਾਂ ਨੇ ਅਲੱਗ ਲਵਾਈਆਂ ਸੀ ਇਹਨਾਂ ਨੇ ਅਲੱਗ ਲਵਾਈਆਂ ਫਿਰ ਉਹਨਾਂ ਨੇ ਚਾਹ ਕਰ ਲੈਣੀ ਚਾਹ ਧਰ ਲੈਣੀ ਗੱਲਾਂ ਚੱਲ ਪੈਣੀਆਂ ਵੀ ਬਾਦਲ ਹੋਣਾ ਦੀ ਸਰਕਾਰ ਹੁੰਦੀ ਸ਼ਾਇਦ ਕੈਪਟਨ ਉਹਨਾਂ ਦੀ ਉਦੋਂ ਦੀਆਂ ਗੱਲਾਂ ਨੇ ਆਹ ਹੋ ਗਿਆ ਉਹ ਹੋ ਗਿਆ ਕੋਈ ਜਵਾਕਾਂ ਨੂੰ ਬਸ ਘੂਰ ਦੇਣਾ ਵੀ ਤੁਸੀਂ ਬੈਠ ਜਾਓ ਉਸ ਤੋਂ ਬਾਅਦ ਭਾਜੀ ਮੈਂ ਥੋੜਾ ਜਿਹਾ ਮੈਨੂੰ ਸੀਗਾ ਮੈਂ ਹਜੇ ਨਵਾਂ ਨਵਾਂ ਪੜ੍ਹ ਕੇ ਆਇਆ ਸੀ ਹਨਾ ਤੇ ਮੈਨੂੰ ਉਹਦੇ ਕਲਾਸ ਲੈ ਲਈਏ +1-2 ਵਾਲਿਆਂ ਨੂੰ ਮੈਥ ਦੀ ਕਲਾਸ ਲੈਣੀ ਸੀ ਉਹਨਾਂ ਦੀ ਅਜੇ ਮੈਂ ਫਸਟ ਕਲਾਸ ਲੈਣੀ ਸੈਕਿੰਡ ਪੀਰੀਅਡ ਲੈਣਾ ਥਰਡ ਜਦੋਂ ਮੈਂ ਕਿਤੇ ਸ਼ੁਰੂ ਸ਼ੁਰੂ ਅਜੇ ਕਰਦਾ ਆਉਣਾ ਜਾਂ ਹਾਫ ਚ ਆਉਣਾ ਤਾਂ ਮੈਨੂੰ ਸੁਨੇਹਾ ਆ ਜਾਣਾ ਕਿ ਫਲਾਣੇ ਸਰ ਨੇ ਕਿਹਾ ਕਿ ਵਾਲੀਬਾਲ ਗਰਾਊਂਡ ਚ ਆ ਜਾਓ ਵੀ ਵਾਲੀਬਾਲ ਖੇਡਣੀ ਬੰਦਾ ਘੱਟਦਾ ਜਿਹੜੇ ਸੁਨੇਹਾ ਸੀ ਉਹ ਜਾਣੀ ਉਹਨਾਂ ਦੀ ਉਹ ਚੱਲਦੀ ਸੀ ਸਕੂਲ ਚ ਤੁਹਾਨੂੰ ਮੰਨਣੀ ਪੈਂਦੀ ਸੀ ਠੀਕ ਹੈ ਹੁਣ ਜਾਣਾ ਪੈਣਾ ਚਲੋ ਜੀ ਖੇਡਣ ਲਾ ਲੈਣਾ ਇੱਕ ਪਾਸੇ ਟੀਚਰਾਂ ਨੇ ਹੋ ਜਾਣਾ ਵਿਚੋਂ ਜੇ ਉਹਨਾਂ ਨੇ ਘਟਣਾ ਤਾਂ 6-6 ਜਾਣੇ ਹੁੰਦੇ ਨੇ ਪਲੇਅਰ 2-4 ਉਹਨਾਂ ਨੇ ਸਟੂਡੈਂਟ ਵੀ ਪਾ ਲੈਣੇ ਨਾਲ ਭਾਜੀ ਤੀਜੇ ਚੌਥੇ ਪੀਰੀਅਡ ਤੋਂ ਕਈ ਵਾਰੀ ਵਾਲੀਬਾਲ ਖੇਡਣ ਲੱਗਣਾ ਅੱਧੀ ਛੁੱਟੀ ਲੰਘ ਜਾਣੀ ਛੁੱਟੀ ਹੋ ਜਾਣੀ
0: ਅੱਛਾ
2: ਛੁੱਟੀ ਹੋ ਜਾਣੀ, ਮਾਸਟਰਾਂ ਨੇ ਉੱਥੇ ਚਾਹ ਜੀ ਪੀ ਕੇ ਫੇਰ ਸ਼ੁਰੂ ਕਰ ਲੈਣਾ ਸਮੋਸੇ ਖਾ ਕੇ। ਅਸੀਂ ਜਦੋਂ ਘਰਾਂ ਨੂੰ ਜਾਣਾ 4 ਵਜੇ, ਬੱਚਿਆਂ ਨੇ ਘਰੋਂ ਕੱਪੜੇ ਚੇਂਜ ਕਰਕੇ, ਕੋਈ ਸਾਈਕਲ ਤੇ ਟਿਊਸ਼ਨ ਪੜ੍ਹਨ ਜਾ ਰਿਹਾ, ਕੋਈ ਪੱਠੇ ਲੈਣ ਜਾ ਰਿਹਾ, ਜੋ ਕੰਮ ਪਿੰਡਾਂ ਪੁੰਡਾਂ ਵਾਲੇ ਬੱਚੇ ਕਰਦੇ ਨੇ। ਕਹਿੰਦੇ ਮੈਨੂੰ ਇੰਨੀ ਸ਼ਰਮ ਆਉਣੀ, ਮੈਂ ਕਿਹਾ ਮੈਨੂੰ ਤਾਂ ਖਤਮ ਕਰ ਦੇਣਗੇ ਥੋੜੇ ਦੇਰ ਚ, ਬਹੁਤ ਮੈਨੂੰ ਸ਼ਰਮ ਆਉਣੀ। ਦੇਖ ਲੋ ਇਹਨਾਂ ਦੀਆਂ ਤਨਖਾਵਾਂ, ਉਦੋਂ ਵੀ ਮੈਨੂੰ ਲੱਗਦਾ 30-40 ਹਜ਼ਾਰ ਤਨਖਾਹ ਸੀ, ਹੁਣ ਤਾਂ ਉਹ 1,00,000+ ਹੋ ਗਏ ਸ਼ਾਇਦ, ਰਿਟਾਇਰ ਹੋ ਗਏ ਹੋਣਗੇ।
1: ਜਿਹੜਾ ਪਿਉਨ ਸੀ ਨਾ, ਉਹ ਚਪਰਾਸੀ ਸੀ, ਜਿਹੜਾ ਪਿਉਨ ਸੀ ਉਹ ਹੈਡਮਾਸਟਰ ਕੋਲ, ਹਨਵਾਰ ਸਾਹਿਬ ਮੈਨੂੰ ਟਾਈਮ ਟੇਬਲ ਦੇ ਦਵਾਂ ਜੀ, ਹਨਵਾਰ ਸਾਹਿਬ ਟਾਈਮ ਟੇਬਲ ਦੇ ਦਵਾਂ ਜੀ, ਮਾਸਟਰ ਨਵੇਂ ਆਏ ਆ। ਕਹਿੰਦੇ ਵੀ ਕਿੱਦਾਂ ਤੂੰ ਦੇਤਾ? ਹਾਂਜੀ ਕਿਹੜਾ ਦਿੱਤਾ? ਕਹਿੰਦਾ ਬੱਸਾਂ ਦਾ ਦੇਤਾ, ਤੇ ਕਿਹੜੇ ਵੇਲੇ ਕਿਹੜੀ ਜਾਣੀ, ਕਿਹੜੇ ਵੇਲੇ ਕਿਹੜੀ ਜਾਣੀ,
2: ਬਹੁਤ ਕੁਛ ਕਰਦੇ ਸੀ
0: ਬੱਸਾਂ ਦਾ।
2: ਭਾਜੀ ਇੰਨੀ ਤਨਖਾਹ ਲੈ ਕੇ ਮੈਂ ਸੋਚਦਾ, ਦੇਖ ਲੋ ਉਹਨਾਂ ਨੇ ਬੀ ਐਡ ਕੀਤੀ ਹੈ, ਮਾਸਟਰਜ਼ ਕੀਤੀ ਹੁੰਦੀ ਹੈ, ਜਾਣੀ ਬੇੜਾ ਗਰਕ ਕਰਨ ਵਾਲੇ ਬੰਦੇ ਬੈਠੇ ਸੀ।
1: ਮੈਂ ਵਰਤਾਰਾ ਹੁਣ ਸ਼ੁਰੂ ਹੋਇਆ ਜਦੋਂ ਅਸੀਂ ਹੁੰਦੇ ਸੀ ਨਾ, ਉਦੋਂ ਸਾਡੀ ਤਨਖਾਹ 600-700 ਹੁੰਦੀ ਸੀ।
0: ਅੱਛਾ ਉਦੋਂ ਸ਼ੁਰੂ ਹੋਇਆ ਤੁਹਾਡੇ, ਤੁਸੀਂ ਸ਼ੁਰੂ ਕਰ, ਤੁਸੀਂ ਤਾਂ ਨੀ ਕਰਾ ਕੇ?
1: ਜਿਆਦਾ ਦੱਸਿਆ ਉਦੋਂ ਵੀ ਸੀਗਾ, ਪਰ ਇੰਨਾ ਨੀ ਸੀਗਾ। ਉਦੋਂ ਤਨਖਾਹ ਬਹੁਤ ਘੱਟ ਹੁੰਦੀ ਸੀ, ਤੇ ਉਦੋਂ ਥੋੜੀ ਲਿਟੀਗੇਸ਼ਨ ਹੁੰਦੀ ਸੀ, ਥੋੜਾ ਜਿਹਾ ਹੁੰਦਾ ਸੀ। ਮੈਂ ਰਿਹਾ ਉੱਥੇ ਕੋਈ 15 ਸਾਲ, 80 ਤੋਂ ਲੈ ਕੇ 96 ਤੱਕ, ਇਹ ਪੰਜਾਬ ਸਰਕਾਰੀ ਸਕੂਲਾਂ ਦੇ ਵਿੱਚ। ਤੇ ਉਹ ਡਿਪੈਂਡ ਕਰਦਾ ਹੋਊਗਾ, ਸਕੂਲ ਟੂ ਸਕੂਲ ਵੀ ਡਿਪੈਂਡ ਕਰਦਾ, ਏਰੀਆ ਟੂ ਏਰੀਆ ਵੀ ਡਿਪੈਂਡ ਕਰਦਾ। ਲੇਕਿਨ ਬਚਪਨ ਦਾ ਜਿਹੜਾ ਸਾਡਾ ਪੜ੍ਹਨ ਦਾ ਐਕਸਪੀਰੀਅੰਸ ਆ, ਉਹ ਏਦਾਂ ਦਾ ਸਕੂਲ ਸੀ ਜਿੱਥੇ ਅਸੀਂ ਪੜ੍ਹਦੇ ਸੀ, ਨੈਸ਼ਨਲ ਹਾਈ ਸਕੂਲ ਭਾਮ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਮੈਨੂੰ ਮੇਰਾ ਉਹਦਾ ਸਟੈਂਡਰਡ ਜਿਹੜਾ ਡੂਨ ਜਿਹੜਾ ਸਕੂਲ ਹੈ, ਡੋਨ ਹੈ ਜਾਂ ਡੂਨ ਜਿਹੜਾ ਦੇਹਰਾਦੂਨ ਦਾ ਆ, ਉਹਨਾਂ ਸਟੈਂਡਰਡ ਹੁੰਦਾ ਸੀ ਉਹਦਾ।
0: ਅੱਛਾ ਇੱਕ ਮਿੰਟ, ਡਾਕਟਰ ਸਰ ਮੁਹੱਬਤ ਰੰਧਾਵਾ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ। ਇਹ ਅੱਜ ਘਾਹ ਕੱਟ ਰਹੇ ਨੇ, ਤੁਹਾਨੂੰ ਪਤਾ ਸ਼ਨਿਚਰਵਾਰ ਐਤਵਾਰ ਇਹਨਾਂ ਦੇ ਘਾਹ ਕੱਟਣ ਦਾ ਦਿਨ ਹੁੰਦਾ ਹੈ। ਤੇ ਅੱਛਾ ਆਪਣੇ ਖੱਖ ਸਾਹਿਬ, ਗੱਲ ਚੱਲ ਰਹੀ ਸੀ ਟਿਊਸ਼ਨਿੰਗ ਦੀ, ਤੇ ਤੁਹਾਡਾ ਚਲੋ ਬਿਜ਼ਨਸ ਤਾਂ ਤੁਸੀਂ ਕਰ ਰਹੇ ਹੋ, ਬਹੁਤ ਰੱਬ ਦੀ ਮਿਹਰ ਹੈ। ਤੇ ਹੁਣ ਆਪਣਾ ਭਾਈਚਾਰਾ ਵੀ ਬਹੁਤ ਆਇਆ ਹੋਇਆ ਇੱਥੇ, ਹਨਾ। ਤੇ ਇੱਕ ਜਿਹੜਾ ਟਿਊਸ਼ਨ ਦਾ ਕਲਚਰ ਜ਼ਿਆਦਾ ਅਸੀਂ ਦੇਖਦੇ ਹਾਂ, ਇੰਡੀਆ ਦਾ ਕਲਚਰ ਹੈ ਇੱਥੇ ਟਿਊਸ਼ਨਾਂ। ਸਾਡੇ ਬੱਚਿਆਂ ਨੇ ਪੜ੍ਹੀਆਂ, ਇੱਕ ਨੇ ਪੜ੍ਹੀ ਐਂਡ ਥੋੜੀ ਕਲਾਸਾਂ ਲਈਆਂ ਸੀਗੀਆਂ, ਉਹ ਥੋੜਾ ਵੀਕ ਸੀਗਾ, ਤੇ ਉਹਦਾ ਉਹਨੂੰ ਫਾਇਦਾ ਵੀ ਹੋਇਆ ਮੈਥ ਦੀ, ਉਹਨੂੰ ਥੋੜੀ ਐਕਸਟਰਾ ਟਿਊਸ਼ਨ ਟਿਊਟਰਿੰਗ ਲਈ ਸੀਗੀ। ਪਰ ਜਿਹੜੇ ਬੱਚੇ ਛੋਟੇ ਹੁੰਦੇ ਆ ਤੇ ਟਿਊਟਰਿੰਗ ਕਰਦੇ ਨੇ, ਉਹ ਇੱਕ ਸਾਡੇ ਪੰਜਾਬੀ ਭਾਈਚਾਰੇ ਜਾਂ ਇੰਡੀਅਨ ਭਾਈਚਾਰੇ ਦਾ ਹੀ ਵਰਤਾਰਾ ਆ। ਤੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ, ਮਤਲਬ ਇਸ ਵਰਤਾਰੇ ਨੂੰ, ਕੀ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਲੋੜ ਰਹਿੰਦੀ ਹੈ ਟਿਊਸ਼ਨ ਦੀ?
2: ਭਾਜੀ ਲੋਡ ਬਿਲਕੁਲ ਰਹਿੰਦੀ ਹੈ। ਤੁਸੀਂ ਭਾਜੀ ਸਕੂਲ ਚ ਰਹੇ ਨੇ, ਕਲਾਸ ਦੇ ਵਿੱਚ 20-25-30 ਬੱਚੇ ਤੱਕ ਹੁੰਦੇ ਨੇ। ਜੇ ਐਜੂਕੇਸ਼ਨ ਵਾਲੇ ਪੱਖ ਤੋਂ ਦੇਖੀਏ ਤਾਂ ਓਨਾ ਨਹੀਂ ਕਰਾਇਆ ਜਾਂਦਾ। ਜੇ ਜਿਵੇਂ ਆਪਾਂ ਦੇਸੀ ਬੰਦੇ ਆਪਾਂ ਕਹਿੰਦੇ ਹਾਂ ਵੀ ਪੁੱਤ ਧੀ ਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ। ਜੇ ਕਿਤੇ ਲਾਈਨ ਤੇ ਚੜ ਜਾਣ ਬੱਚੇ, ਸ਼ੁਰੂ ਤੋਂ ਹੀ ਸ਼ੌਂਕ ਪੈ ਜੇ ਬੱਚੇ ਨੂੰ ਤਾਂ ਬਹੁਤ ਫਰਕ ਪੈਂਦਾ। ਫਰਕ ਤਾਂ ਪੈਂਦਾ ਭਾਜੀ, ਇਹਨੇ ਲੈਣੀ ਤਾਂ ਪ੍ਰਾਈਵੇਟ ਸਕੂਲ ਚੱਲਣ ਹੀ ਨਾ, ਹਨਾ, ਕੋਈ ਭੇਜੇ ਨਾ ਉਹਨਾਂ, ਜੇ ਆਪਾਂ ਕਹੀਏ ਸਿਸਟਮ ਦਾ ਤਾਂ ਫਰਕ ਹੈਗਾ ਬਿਲਕੁਲ। ਤੇ ਲੋਡ ਏਦਾਂ ਕਿ ਤੁਸੀਂ 20 ਸਟੂਡੈਂਟ ਨੇ ਜਾਂ 20 ਨੇ 25 ਨੇ, ਟੀਚਰ ਨੇ ਐਕਟੀਵਿਟੀ ਕਰਾ ਤੀਆਂ, ਪਤਾ ਹੀ ਆਪਾਂ ਨੂੰ ਆਪਣੇ ਬੱਚੇ ਜਾਂਦੇ ਰਹੇ ਨੇ, ਤਾਂ ਉਹ ਲੈਵਲ ਤੇ ਨਹੀਂ ਕਰਾ ਸਕਦੇ। 1-to-1 ਜਿਹੜਾ ਉਹ ਨਹੀਂ ਟੀਚ, ਉਹ ਪੋਸੀਬਲ ਹੀ ਨਹੀਂ ਹੈਗਾ ਇੱਕ ਟੀਚਰ ਵਾਸਤੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਨੂੰ ਥੋੜਾ ਜਿਹਾ ਬੈਟਰ ਹੋਵੇ ਤਾਂ ਉਹਨੂੰ ਜ਼ਰੂਰ ਟਿਊਸ਼ਨ ਲਵਾਓ।
0: ਨਹੀਂ ਕਿਹੜੀ ਏਜ ਰੈਕਮੈਂਡ ਕਰਦੇ ਹੋ ਤੁਸੀਂ ਕਿ ਬੱਚਾ, ਮਤਲਬ ਜੇ ਤੁਸੀਂ ਪਰਸਨਲ ਕੇਅਰ ਕਰਵਾਉਣੀ ਦਾ
2: ਐਕਚੁਅਲ ਚ ਤਾਂ ਜਦੋਂ ਬੱਚਾ ਸਕੂਲ ਜਾਣ ਲੱਗ ਜੇ ਉਹਨੂੰ ਹੈਲਪ ਦੀ ਲੋੜ ਹੈ, ਹਨਾ, ਖਾਸ ਕਰਕੇ ਬੱਚੇ ਦਾ ਕੌਨਫੀਡੈਂਸ ਬਿਲਡ ਕਰਨ ਵਾਸਤੇ। ਉਹ ਕਿੱਥੇ, ਕਈ ਬੱਚੇ ਤੁਸੀਂ ਦੇਖਿਓ ਫਿਰ ਗੱਲ ਨੀ ਕਰਦੇ ਜਾਂ ਉਹਦੇ ਬਾਰੇ ਗੱਲ ਨਹੀਂ ਕਰ। ਭਾਜੀ ਸਾਰੇ ਤਾਂ ਬਰਾਬਰ ਨੀ ਨਾ ਬੱਚੇ, ਕਈ ਬੱਚੇ ਸਮਾਰਟ ਹੁੰਦੇ ਨੇ, ਕਈ ਨਹੀਂ ਹੁੰਦੇ, ਉਹ ਲੈਵਲ ਤੇ ਨਹੀਂ ਕਰ ਸਕਦੇ। ਤਾਂ ਅਸੀਂ ਗ੍ਰੇਡ 2-2 ਤੋਂ ਲੈਂਦੇ ਹਾਂ, ਫਸਟ ਤੋਂ ਨੀ ਲੈਂਦੇ। ਪਰ ਇਹ ਨੀ ਹੈਗਾ ਕਿ ਗ੍ਰੇਡ 2 ਵਾਲੇ ਨੂੰ ਆਪਾਂ ਗ੍ਰੇਡ 10 ਵਾਲਾ ਪੜ੍ਹਾਉਂਦੇ ਹਾਂ ਜਾਂ ਕੁਛ ਹੋਰ ਹੈ, ਉਹਨਾਂ ਹਿਸਾਬ ਨਾਲ ਐਕਟੀਵਿਟੀਜ਼ ਨੂੰ ਅੰਗੇਜ ਕਰਨਾ, ਉਹੋ ਜਿਹਾ ਹੀ ਉਹਦਾ ਸਿਲੇਬਸ ਹੈ
0: ਜਿਹੜਾ। ਅਸਲ ਦੇ ਵਿੱਚ ਕਾਕ ਸਾਹਿਬ, ਇੱਕ ਵਿਦੇਸ਼ਾਂ ਦੇ ਵਿੱਚ ਇੱਥੇ ਇਹ ਵੀ ਪ੍ਰੋਬਲਮ ਹੈ ਕਿ ਬੱਚਾ ਬੱਚੇ ਨੂੰ ਟਾਈਮ ਦੇਣਾ, ਕਿਉਂਕਿ ਵਰਕਿੰਗ ਪੇਰੈਂਟਸ ਹੁੰਦੇ ਨੇ, ਹਨਾ, ਤੇ ਉਹਦੇ ਕਰਕੇ ਉਹ ਟਾਈਮਿੰਗ ਜਿਹੜੀ ਉਹਨਾਂ ਦੀ ਆਡ ਹੋ ਜਾਂਦੀ। ਦੂਜੀ ਪਾਸੇ ਜਿਹੜੇ ਜਿੱਦਾਂ ਗ੍ਰੈਂਡ ਪੇਰੈਂਟਸ ਹੁੰਦੇ ਨੇ, ਉਹ ਇੰਡੀਆ ਤੋਂ ਆਏ ਹੋਏ ਹੁੰਦੇ ਨੇ, ਇੱਥੇ ਐਜੂਕੇਸ਼ਨ ਸਿਸਟਮ ਉਹਨਾਂ ਨੇ ਪੜਿਆ ਹੀ ਨਹੀਂ ਹੈ ਨਾ, ਗਏ ਨਹੀਂ ਕਿੱਦਾਂ ਚੱਲਦਾ। ਸੋ ਇੱਕ ਬਹੁਤ ਵੱਡਾ ਗੈਪ ਹੈ ਕਿ ਜਿਹਦੇ ਕਹਿੰਦੇ ਆਪਾਂ ਘਰ ਪੜ੍ਹਾ ਲੈਣਾ, ਇਸ ਤਰ੍ਹਾਂ ਪੜ੍ਹ ਲੈਣਾ, ਉਹ ਵੀ ਉਦਾਂ ਠੀਕ ਹੈ ਜਿਹੜੇ ਪੜ੍ਹਾ ਸਕਦੇ, ਵੈਲ ਐਂਡ ਗੁੱਡ ਹੈ, ਕੋਈ ਇੰਡੀਆ ਤੋਂ ਬਹੁਤ ਪ੍ਰੋਫੈਸਰ ਆਏ ਨੇ, ਪੜ੍ਹੇ ਲਿਖੇ ਆਏ ਨੇ, ਉਹ ਕਰ ਸਕਦੇ ਨੇ, ਪਰ ਅਸੀਂ ਗੱਲ ਕਰ ਰਹੇ ਸਾਡੇ ਵਰਗੇ ਆਮ ਜਿਹੜੇ ਵਰਕਿੰਗ ਫੈਮਿਲੀਜ਼ ਹੈ, ਤੇ ਉਹ ਕਿੰਨਾ ਰੈਕਮੈਂਡ ਕਰਦੇ ਹੋ, ਵੰਸ ਅ ਵੀਕ, ਟਵਾਈਸ ਅ ਵੀਕ, ਜਾਂ

0: ਤੇ ਮੇਨ ਗੱਲ ਹੈ ਭਾਜੀ ਟਾਈਮਿੰਗ ਦੀ, ਹਨਾ। ਜਦੋਂ ਆਪਾਂ ਤੁਸੀਂ ਪਹਿਲੀ ਗੱਲ ਤਾਂ ਟਿਊਸ਼ਨ ਲੱਭੋਗੇ, ਤੁਹਾਡੇ ਹੋ ਸਕਦਾ ਪੋਸਟ ਕੋਡ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਨੂੰ ਨਾ ਮਿਲੇ ਟਿਊਟਰ, ਫਿਰ ਤੁਸੀਂ ਰਿਵਿਊਜ਼ ਵਗੈਰਾ ਕਰਦੇ ਹੋ। ਆਨਲਾਈਨ ਸਿਸਟਮ ਹੁਣ ਜਦੋਂ ਦਾ ਪਲੇਟਫਾਰਮ ਆਇਆ, ਇਹ ਬਹੁਤ ਈਜ਼ੀ ਹੋ ਗਿਆ। ਤੁਸੀਂ ਘਰ ਨਹੀਂ ਵੀ ਹੈਗੇ, ਤੁਸੀਂ ਤੁਹਾਨੂੰ ਮੈਸੇਜ ਚਲੇ ਜਾਣਾ ਸਾਡੇ ਪਲੇਟਫਾਰਮ ਤੋਂ ਕਿ ਪਹਿਲਾਂ ਘੰਟੇ ਪਹਿਲਾਂ ਜਾਂਦਾ 1 ਆਵਰ, ਕਿ ਬੱਚੇ ਦੀ 1 ਆਵਰ ਚ ਕਲਾਸ ਸਟਾਰਟ ਹੋ ਜਾਣੀ ਹੈ।
1: ਠੀਕ ਹੈ।
0: ਫਿਰ 10 ਮਿੰਟ ਪਹਿਲਾਂ ਫੇਰ ਜਾਂਦਾ, ਫਿਰ ਜਦੋਂ ਸਟਾਰਟ ਹੋ ਜਾਂਦੀ ਹੈ ਫਿਰ ਤੁਹਾਨੂੰ ਵਟਸਐਪ ਤੇ ਮੈਸੇਜ ਆਉਂਦਾ ਕਿ ਬੱਚੇ ਦੀ ਕਲਾਸ ਸਟਾਰਟ ਹੋ ਗਈ, ਜੁਆਇਨ ਕਰਾ ਦੋ ਤੁਸੀਂ। ਠੀਕ ਹੈ, ਬੱਚੇ ਨੇ ਜੁਆਇਨ ਕਰ ਲਿਆ ਭਾਈ, ਤੁਹਾਨੂੰ ਕਿਤੇ ਲੈ ਕੇ ਜਾਣ ਦੀ ਲੋੜ ਨੀ, ਡਰਾਈਵ ਕਰਨ ਦੀ ਲੋੜ ਨੀ। ਫਿਰ ਮੇਨ ਕੀ ਹੈ, ਜੇ ਬੱਚਾ 1 ਘੰਟਾ ਕਿਤੇ ਟਿਊਸ਼ਨ ਲੈ ਰਿਹਾ, ਤੁਸੀਂ 1 ਘੰਟਾ ਉੱਥੇ ਵੇਟ ਕਰਨੀ ਪੈਂਦੀ ਹੈ। ਇਹ ਕਿੱਡੀ ਪ੍ਰੋਬਲਮ ਹੈ, ਤੁਹਾਡੇ ਤਾਂ 2-3 ਘੰਟੇ ਲੱਗ ਗਏ ਨਾ। ਪਹਿਲਾਂ ਸਾਰਾ ਦਿਨ ਆਉਣ ਤੇ ਬੋਝ ਹੈ ਕਿ ਮੈਂ ਬੱਚੇ ਨੂੰ ਟਿਊਸ਼ਨ ਤੇ ਲੈ ਕੇ ਜਾਣਾ। ਬਹੁਤੇ ਲੋਕ ਤਾਂ ਨੀ ਲਾਉਂਦੇ ਹੈਗੇ, ਇਹ ਨੀ ਕਿ ਅਫੋਰਡ ਨੀ ਕਰ ਸਕਦੇ ਲੋਕ, ਲੈ ਕੇ ਜਾਣਾ ਬਹੁਤ ਵੱਡੀ ਪ੍ਰੋਬਲਮ ਹੈ ਬੱਚੇ ਦਾ। ਫਿਰ ਜਿੱਥੇ ਭਾਜੀ ਮੈਂ ਉਹ ਨੀ ਕਹਿੰਦਾ, ਪਰ ਜਿੱਥੇ ਟਿਊਸ਼ਨਾਂ ਤੇ ਇੱਥੇ ਵੀ ਆਪਾਂ ਲਾਉਂਦੇ ਹਾਂ ਨਾ, ਸੈਂਟਰ ਬਣੇ ਨੇ, ਤਾਂ ਇੱਥੇ ਵੀ ਗਰੁੱਪ ਨਾਲ ਹੀ ਪੜਾਇਆ ਜਾਂਦਾ ਕਿ ਇੱਕ ਗਰੁੱਪ ਚ ਤੁਸੀਂ ਨੋਟ ਕਰਿਓ, ਕਿਸੇ ਚ 5 ਨੇ, ਕਿਸੇ ਚ 10 ਬੱਚੇ ਵੀ ਗਰੁੱਪ ਚ ਹੁੰਦੇ। ਪਰ ਆਪਾਂ ਜਿਹੜਾ ਇਹ ਡਿਫਰੈਂਟ ਇੱਦਾਂ ਕੀਤਾ ਕਿ ਆਪਾਂ 1-to-1 ਹੈ, ਇੱਕ ਸੈਸ਼ਨ ਲੈਣਾ ਬੱਚੇ ਨਾਲ ਸਿੱਧੀ ਇੰਟਰੈਕਸ਼ਨ। ਬੱਚਾ ਵੀ ਬੱਚੇ ਨਹੀਂ ਗੱਲ ਕਰਦੇ ਗਰੁੱਪ, ਉਹ ਤਾਂ ਫਿਰ ਕਲਾਸ ਵਾਲਾ ਹੀ ਕੰਮ ਹੋ ਗਿਆ। ਜੇ ਤੁਸੀਂ ਨਾਰਮਲ ਆਪਣੇ
2: ਪਰਸਨਲੀ ਤੁਸੀਂ ਕੋਈ ਬੱਚੇ ਨੂੰ ਉਸ ਵੇਲੇ ਪੜ੍ਹਾ ਰਹੇ ਆ ਤੇ ਉਹਦਾ ਪੂਰਾ ਧਿਆਨ ਉਸ ਵੇਲੇ ਹੋਊਗਾ। ਬਾਕੀ ਤਾਂ ਜੇ ਤੁਸੀਂ ਗਰੁੱਪ ਵਿੱਚ ਪੜ੍ਹਦੇ ਆ ਕਿਤੇ ਜਾ ਕੇ ਟਿਊਸ਼ਨ ਕਰਦੇ ਆ ਤਾਂ ਸਕੂਲ ਵਾਲਾ ਹੀ ਕੰਮ ਹੋ ਜਾਂਦਾ, ਉੱਥੇ ਵੀ ਇੱਕ ਟੀਚਰ ਹੁੰਦਾ, ਇੱਥੇ ਵੀ ਇੱਕ ਟੀਚਰ। ਇਹ ਇਨੀਸ਼ੀਏਟਿਵ ਅੱਛਾ ਹੈ, ਬਹੁਤ ਸੋਹਣਾ ਇਨੀਸ਼ੀਏਟਿਵ ਹੈ ਤੁਹਾਡਾ।
0: ਅੰਡਰਸਟੈਂਡ ਕਰਦਾ ਬੱਚੇ ਦੀ ਲੋੜ, ਕਿੱਥੇ ਹੋਰ ਲੋੜ ਹੈ, ਰਿਪੋਰਟ ਬਣਦੀ ਹੈ ਤੁਹਾਨੂੰ ਰੋਜ਼ ਦੀ ਰੋਜ਼ ਈਮੇਲ ਆਉਂਦੀ ਹੈ। ਬੱਚੇ ਨੇ ਸੈਸ਼ਨ ਲਾ ਲਿਆ ਨਾ, ਪਹਿਲਾਂ ਤਾਂ ਕੀ ਕਰਾਇਆ ਗਿਆ, ਜਿਹੜਾ ਸਾਡਾ ਪਲੇਟਫਾਰਮ ਹੈ ਭਾਜੀ AI ਦੀ, ਆਪਾਂ ਤੁਸੀਂ ਗੱਲ ਕਰਦੇ ਸੀ ਪਹਿਲਾਂ, ਸਾਰਾ ਰਿਕਾਰਡ ਹੁੰਦਾ AI ਨੇ, ਉਹਨੂੰ ਟੈਕਸਟ ਬਣਾਈ ਜਾਣਾ ਵੀ ਬੱਚੇ ਦੀ ਤੇ ਟੀਚਰ ਦੀ ਗੱਲ ਕੀ ਹੋਈ। ਇਹ ਨੀ ਕਿ ਟੀਚਰ ਬੱਚੇ ਤੋਂ ਕੋਈ ਪਰਸਨਲ ਇਨਫੋਰਮੇਸ਼ਨ ਲੈ ਲਏ ਜਾਂ ਕੁਛ ਹੋਰ, ਉਹ ਵੀ ਸਿਕਿਉਰਿਟੀ ਪਰ ਆਪਾਂ ਵੇਖਣਾ। ਤੁਸੀਂ ਜੇ ਤੁਸੀਂ ਰਿਕਾਰਡਿੰਗ ਚਾਹੁੰਦੇ ਹੋ, ਉਹਦੇ ਸਿਰਫ ਰਿਕਾਰਡ ਦੀ ਟੈਬ ਹੈ, ਤੁਸੀਂ ਸਾਰਾ ਸੈਸ਼ਨ ਰਿਕਾਰਡ ਕਰ ਸਕਦੇ ਹੋ। ਪੇਰੈਂਟਸ ਰਿਵਿਊ ਕਰਦੇ ਨੇ, ਕਈ ਵਾਰੀ ਅਸੀਂ ਉਹਦੇ ਵਿੱਚ ਚਲੇ ਜਾਂਦੇ ਹਾਂ ਸੈਸ਼ਨ ਚ, ਅਸੀਂ ਚੈੱਕ ਕਰਦੇ ਹਾਂ ਵੀ ਠੀਕ ਚੱਲ ਰਿਹਾ ਸਾਰਾ ਕੁਛ। AI ਨਾਲ ਤੁਹਾਨੂੰ ਟੈਕਸਟ ਚ ਤਾਂ ਆਉਣਾ ਹੀ ਆਉਣੀ ਹੈ, ਈਮੇਲ ਕਿ ਤੁਹਾਡੇ ਬੱਚੇ ਨੂੰ ਕੀ ਕਰਾਇਆ ਗਿਆ,
1: ਕੀ ਕਰਾਇਆ ਗਿਆ। ਇਹ ਮੈਂ ਬਹੁਤ ਵਧੀਆ, ਚਲੋ ਇਹ ਨਾਲ ਵੀ ਜੁੜ ਗਿਆ ਜਿਹੜਾ ਆਪਾਂ ਸਵੇਰ ਦੇ ਕਰ ਰਹੇ ਹਾਂ, ਕਿ ਇੱਕ ਟੂਲ ਜਿਹੜੇ ਨੇ ਇਹਨੂੰ ਕ੍ਰੀਏਟਿਵ ਤੌਰ ਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਵਰਤ ਕੇ, ਇਹਨੂੰ ਅਕਾਊਂਟੇਬਲ ਵਰਤ ਕੇ ਇੱਕ ਸਮਾਜ ਸੁਧਾਰਕ ਟੂਲ ਵਜੋਂ ਵਰਤਿਆ ਜਾ ਸਕਦਾ। ਇਹਦੇ ਨਾਲ ਹੁਣ ਦੇਖੋ ਕੱਕ ਸਾਹਿਬ, ਵੀ ਇਹ ਪੋਸੀਬਲ ਨਹੀਂ ਸੀਗਾ ਜੇ ਸਾਰੀਆਂ ਰਿਪੋਰਟਾਂ ਲਿਖਣੀ ਹੁੰਦੀਆਂ, ਕਲਰਕ ਰੱਖਣੇ ਪੈਣੇ ਸੀ, ਕਦੋਂ ਰਿਪੋਰਟਾਂ ਜਾਂਦੀਆਂ, ਕੌਣ ਲਿਖਦਾ, ਹੈ ਨਾ। ਤੇ ਹੁਣ ਉਹ ਸਾਰਾ ਜਿਹੜਾ ਆ ਉਹ ਕੰਮ ਜਿਹੜਾ ਕਾਰਜ ਜਿਹੜਾ ਤੁਸੀਂ ਕਦੇ ਚਿਤਰਦੇ ਹੁੰਦੇ ਸੀ ਵੀ ਇੱਦਾਂ ਹੋਣਾ ਚਾਹੀਦਾ, ਉਹ ਐਕਚੁਅਲੀ ਹੋ ਰਿਹਾ ਹੁਣ, ਵੈਰੀ ਵੈਰੀ ਈਜ਼ੀਲੀ ਹੋ ਰਿਹਾ। ਤੇ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ ਕਿ 2-12 ਸਾਲ, Year 2-12 ਤੱਕ ਤੁਸੀਂ 12ਵੀਂ ਤੱਕ ਪੜ੍ਹਾਉਂਦੇ ਹੋ, ਤੇ ਇਹ ਮੈਥ, ਇੰਗਲਿਸ਼ ਤੇ ਸਾਇੰਸ, ਹੈ ਨਾ, ਤਿੰਨੇ ਸਬਜੈਕਟ, ਤੇ ਇਹਨਾਂ ਦੇ ਜਿਹੜੇ ਟੀਚਰਸ ਨੇ ਉਹ ਉਹਨਾਂ ਬਾਰੇ ਥੋੜੀ ਗੱਲ ਆਪਾਂ ਜੇ ਕਰਨੀ ਚਾਹੋ ਤਾਂ।
0: ਟੀਚਰਸ ਇੱਕ ਤਾਂ ਕੁਐਸਚਨ ਹੁੰਦਾ ਵੀ ਕਿੱਥੋਂ ਨੇ ਟੀਚਰ, ਮਿਕਸ ਨੇ ਸਾਡੇ ਕੋਲ, ਆਸਟ੍ਰੇਲੀਆ ਤੋਂ ਵੀ ਨੇ ਸਾਡੇ ਕੋਲ ਤੇ ਇੰਡੀਆ ਤੋਂ ਵੀ ਨੇ ਟੀਚਰ। ਜਿਹੜਾ ਸਾਡਾ ਬੈਕ ਫਰੰਟ ਆਫਿਸ ਤਾਂ ਕ੍ਰੈਨਬਰਨ ਆ ਸਾਡਾ ਮੈਲਬਰਨ ਚ, ਪਰ ਇੱਕ ਬੈਕ ਆਫਿਸ ਹੈ ਜਿਹਦੇ ਵਿੱਚ HR ਹੈ, ਮੈਨੇਜ ਕਰਨਾ, ਤੁਹਾਨੂੰ ਪਤਾ ਕਿੰਨੇ ਕਾਫੀ ਬੰਦੇ ਨੇ ਟੀਮ ਚ, ਉਹ ਇੰਡੀਆ ਜਿੱਥੋਂ ਅਸੀਂ ਮੈਨੇਜ ਕਰਦੇ ਹਾਂ ਬੈਕ ਐਂਡ ਤੇ। ਤੇ ਟੀਚਰ ਮਿਕਸ ਨੇ, ਸਾਡਾ HR ਡਿਪਾਰਟਮੈਂਟ ਇੰਟਰਵਿਊਜ਼ ਲੈਂਦਾ ਕਾਫੀ, 3-4 ਵਾਰ ਇੰਟਰਵਿਊ ਹੁੰਦੀ ਹੈ ਟੀਚਰ ਹਾਇਰ ਕਰਨ ਤੋਂ ਪਹਿਲਾਂ, ਫਿਰ ਅਸੀਂ ਪੁਲਿਸ ਚੈੱਕ ਵਗੈਰਾ ਸਾਰਾ ਕੁਛ ਲੈਂਦੇ ਹਾਂ। ਫਿਰ ਜ਼ਿਆਦਾਤਰ ਫੀਮੇਲ ਟੀਚਰ ਨੇ ਸਾਡੇ ਕੋਲ, ਮੇਲਸ ਘੱਟ ਨੇ ਸਾਡੇ ਕੋਲ, ਸਿਕਿਉਰਿਟੀ ਤੁਹਾਨੂੰ ਪਤਾ ਸਾਰੇ ਰੀਜ਼ਨ ਆਪਾਂ ਨੂੰ ਸਾਰੇ ਪੁਆਇੰਟ ਦੇਖਣੇ ਪੈਂਦੇ ਨੇ। ਤੇ
1: ਇਹਦਾ ਖੱਕ ਸਾਹਿਬ, ਮੇਰੇ ਬੇਟੇ ਨੇ ਵੀ ਜਿੱਦਾਂ ਇੰਡੀਆ ਤੋਂ ਲਈ ਸੀ ਟਿਊਟਰਿੰਗ ਥੋੜ੍ਹੀ ਜਿਹੀ ਐਂਡ ਦੇ ਵਿੱਚ, Year 12 ਦੇ ਵਿੱਚ 3 ਮਹੀਨੇ, ਤੇ ਕਿਉਂਕਿ ਉਹ ਇੰਡੀਆ ਦੇ ਨਾ ਜਿਹੜੇ ਟੀਚਰ ਨੇ, ਮੈਂ ਆਪ ਨੋਟ ਕੀਤਾ, ਮੈਂ ਅਸੀਂ ਵੀ ਇੰਡੀਆ ਦੇ ਪੜ੍ਹੇ ਹੋਏ ਨੇ, ਜਿਹੜੇ ਨਾ ਮੈਥ ਤੇ ਸਾਇੰਸ ਦੇ ਟੀਚਰ ਨੇ ਉਹ ਬੜੇ ਆਲਾ ਦਰਜੇ ਦੇ ਟੀਚਰ ਨੇ।
0: ਬਿਲਕੁਲ,
1: ਮਤਲਬ ਉਹ ਉਹਨਾਂ ਦਾ ਜਿਹੜਾ ਮੈਥਡ ਹੈ ਨਾ, ਇੱਥੇ ਥੋੜੇ ਹੋਰ ਐਂਗਲ ਤੋਂ ਪੜ੍ਹਾਉਂਦੇ ਨੇ, ਰਿਲੈਕਸ ਐਂਗਲ ਤੋਂ, ਉੱਥੇ ਮਤਲਬ ਤੁਹਾਨੂੰ ਵਿੱਚ ਹੀ ਬਾੜ ਦਿੰਦੇ ਨੇ ਪੂਰਾ ਪ੍ਰੋਪਰ, ਹੈ ਨਾ।
0: ਭਾਜੀ ਉਹਨਾਂ ਨੇ ਨੋਟ ਕੀਤਾ, ਜਿਹੜਾ ਇੱਥੇ ਗ੍ਰੇਡ 8th ਚ ਜਾ ਕੇ ਕਰਾਇਆ ਜਾਂਦਾ, ਆਪਾਂ ਨੂੰ 3rd ਜਾਂ 4th ਚ ਕਰਾਇਆ ਜਾਂਦਾ ਉੱਥੇ, ਜਾਣੀ ਆਪਾਂ ਬੱਚੇ ਲੈ ਕੇ ਜਾਂਦੇ ਆਪਣੇ ਵਾਲੇ, ਜਦੋਂ ਉੱਥੋਂ ਵਾਲੇ ਬੱਚਿਆਂ ਨਾਲ ਆਪਣੇ ਬੱਚੇ ਗੱਲਬਾਤ ਕਰਦੇ ਤਾਂ ਭੋਲੇ ਜੇ ਲੱਗਦੇ ਨੇ।
1: ਮੈਂ ਇਹਦਾ ਗਵਾਹ ਆ ਕਿ ਜਦੋਂ

0: ਅਸੀਂ 87 ਦੇ ਵਿੱਚ ਆਏ ਨਾ ਆਸਟ੍ਰੇਲੀਆ ਦੇ ਵਿੱਚ, ਮੈਂ ਉਦੋਂ ਉੱਥੋਂ 7ਵੀਂ ਕਲਾਸ ਕਰਕੇ ਆਇਆ ਸੀ, 7ਵੀਂ ਪਾਸ ਆਊਟ ਕਰਕੇ ਅਪ੍ਰੈਲ ਦੇ ਵਿੱਚ ਅਸੀਂ ਆਏ ਇੱਥੇ, ਤੇ ਇੱਥੇ ਆ ਗਏ ਅਸੀਂ 8ਵੀਂ ਚ ਦਾਖਲਾ ਲਿਆ ਕਰਨਾਲਾ ਹਾਈ ਸਕੂਲ ਸਿਡਨੀ ਦੇ ਵਿੱਚ, ਤੇ ਜਿਹੜਾ ਸਾਰਾ ਹੀ ਸਿਲੇਬਸ ਸਾਇੰਸ ਦਾ ਮੈਥ ਦਾ ਉਹ ਅਸੀਂ 7ਵੀਂ ਚ ਜਾਂ 6ਵੀਂ ਚ ਕਰ ਚੁੱਕੇ ਸੀ, ਤੇ ਮੇਰੇ ਦਾ ਜੀ ਨੰਬਰ ਆਉਣਾ, ਇਹ ਕਹਿੰਦੇ ਜੀ ਬੰਦਾ ਇਹ ਬੜਾ ਇੰਟੈਲੀਜੈਂਟ ਆ ਗਿਆ ਇਹਦਾ, ਮੇਰੇ ਦਾ ਮੈਂ ਤਾਂ ਧੁੱਖੀਆਂ ਉਡਾਤੀਆਂ ਸਾਰਿਆਂ ਦੀਆਂ ਗੋਰਿਆਂ ਦੀਆਂ, ਤੇ ਉਹ ਕਹਿੰਦੇ ਵੀ ਬੜਾ ਇੰਟੈਲੀਜੈਂਟ। ਮੈਂ ਫਿਰ ਆਪਣੇ ਜਿਹੜਾ ਸਕੂਲ ਕਾਉਂਸਲਰ ਹੁੰਦਾ ਨਾ ਉਹਨੂੰ ਦੱਸਿਆ ਵੀ ਤੁਹਾਡਾ ਸਿਸਟਮ 2 ਸਾਲ ਪਿੱਛੇ ਆ ਸਾਡੇ ਨਾਲੋਂ, ਮੈਂ ਆਲਰੇਡੀ ਅਸੀਂ ਕਰ ਚੁੱਕੇ ਹਾਂ। ਉਹ ਕਹਿੰਦਾ ਫਿਰ ਤੈਨੂੰ ਹੁਣ 10ਵੀਂ ਚ ਕਰ ਦਈਏ, ਮੈਂ ਕਿਹਾ ਨਹੀਂ 10ਵੀਂ ਚ ਨਹੀਂ ਕਰਦੇ, ਮੈਂ ਮੁੜ ਕੇ ਜਾਣਾ ਆ ਤੇ ਉੱਥੇ ਫਿਰ ਮੇਰੇ ਔਖਾ ਹੋਣਾ ਕੰਮ, ਇਹਨੂੰ 8ਵੀਂ ਚ ਹੀ ਰਹਿਣ ਦਿਓ।
1: ਇੱਕ ਭਾਜੀ ਪ੍ਰੋਬਲਮ ਹੋਰ ਬੜੀ ਆ, ਜਿਹੜੇ ਇੱਥੇ ਨਾ ਪ੍ਰਾਇਮਰੀ ਸਕੂਲ ਚ ਬਿਲਕੁਲ ਨੀ ਬੱਚੇ ਨੂੰ ਕਰਾਇਆ ਜਾਂਦਾ। ਪ੍ਰਾਇਮਰੀ ਚ ਫਿਰ ਜਦੋਂ ਬੱਚਾ ਮਿਡਲ ਚ ਜਾਂਦਾ, ਹਾਈ ਸਕੂਲ ਚ ਜਾਂਦਾ, ਫਿਰ ਬੱਚੇ ਡ੍ਰੋਪ ਆਊਟ ਹੋ ਜਾਂਦੇ ਨੇ ਜਾਂ ਉਹ ਟ੍ਰੇਡ ਚ ਚਲੇ ਜਾਂਦੇ ਨੇ ਜਾਂ ਇਹਨਾਂ ਦਾ ਸਿਸਟਮ ਇਹੋ ਜਿਹਾ, ਇੰਨਾ ਪ੍ਰੈਸ਼ਰ ਝੱਲ ਨੀ ਪਾਉਂਦੇ ਹੈਗੇ। ਇਹ ਭਾਜੀ ਹੁਣੀ ਦੱਸ ਸਕਦੇ ਨੇ ਇਹਦੇ ਬਾਰੇ।
2: ਤੁਹਾਡੀ ਗੱਲ ਆ ਗਈ ਪਰ ਮੈਂ ਕੋਈ ਵੀ ਕਮੈਂਟ ਤੇ ਕਰ ਨੀ ਸਕਦਾ, ਸਾਡੇ ਤੇ ਰਿਸਟ੍ਰਿਕਸ਼ਨ ਸੀ।
0: ਇਹ ਵੀ ਵਿਧਾਨ ਸਭਾ ਚ ਜਾਣ ਨੂੰ ਫਿਰਦੇ ਨੇ ਤੇ ਇੰਡੀਆ ਦੇ ਟੀਚਰ ਨੂੰ ਬਰਾਬਰ ਤਨਖਾਹ ਦਿੰਦੇ ਹੋ, ਏ ਆਈ ਦਾ ਕਿਸ ਨੂੰ ਫਾਇਦਾ, ਇਸ ਦਾ ਵੀ ਉਦਾਹਰਣ ਹੈ ਜੀ।
1: ਭਾਜੀ ਹੁਣ ਤਨਖਾਹਾਂ ਵਾਲੀ ਵੱਲ ਚਲੋ ਮੈਂ ਡਿਸਕਲੋਜ਼ ਕਿੰਨੀ ਕਰ ਸਕਦਾ, ਉੱਥੇ ਇੰਡੀਆ ਦੇ ਹਿਸਾਬ ਨਾਲ ਇੰਡੀਆ ਵਾਲੇ ਟੀਚਰ ਨੂੰ ਦਿੰਦੇ ਆ, ਜੇ ਕੋਈ ਆਸਟ੍ਰੇਲੀਅਨ ਦਾ ਉਹਨੂੰ ਆਸਟ੍ਰੇਲੀਆ ਦੇ ਹਿਸਾਬ ਨਾਲ।
2: ਬਿਲਕੁਲ ਬਿਲਕੁਲ, ਤੁਸੀਂ ਸੱਚੀ ਗੱਲ ਕਹੀ ਹੈ, ਠੀਕ ਗੱਲ ਵੀ ਹੈ, ਜੈਨੂਇਨ ਗੱਲ ਹੈ।
0: ਅੱਛਾ ਤੇ ਚਲੋ ਉਸ ਤੋਂ ਬਾਅਦ ਕੋਈ ਹੋਰ ਮੈਸੇਜ ਵੀ ਹੈ ਪਏ, ਉਹ ਲੰਬੇ ਆ, ਉਹਨੂੰ ਮੈਨੂੰ ਟਰਾਂਸਲੇਟ ਕਰਨੇ ਪੈਣੇ ਕਿਉਂਕਿ ਪਰਮਿੰਦਰਜੀਤ ਸਿੰਘ ਹੁਣੀ ਇੰਗਲਿਸ਼ ਚ ਪੰਜਾਬੀ ਲਿਖੀ ਹੈ। ਤੇ ਜਾਂਦੇ ਜਾਂਦੇ ਨਾ ਇੱਕ ਤੁਹਾਨੂੰ ਥੋੜਾ ਜਿਹਾ ਮੈਂ ਇਨਫੋਰਮੇਸ਼ਨ ਲੈਣੀ ਹੈ ਵੀ ਇਹ ਜਿਹੜੀ ਟਿਊਸ਼ਨਿੰਗ ਟਿਊਟਰਿੰਗ ਸਿਸਟਮ ਤੁਸੀਂ ਆਜ਼ਾਦ ਕੀਤਾ ਜਾਂ ਜਿਹੜਾ ਚਲਾ ਰਹੇ ਹੋ, ਇਹ ਆਸਟ੍ਰੇਲੀਆ ਚ ਕਿਤੇ ਉਹ ਵੀ ਬੈਠ ਕੇ ਬੱਚਾ
1: ਕਿਤੇ ਵੀ? ਭਾਜੀ ਹਾਂ, ਜਿਹੜਾ ਸਾਡਾ ਪਲੇਟਫਾਰਮ ਹੈ ਜਦੋਂ ਤੁਸੀਂ ਉਹਦੇ ਵਿੱਚ ਕੈਲੰਡਰ ਚ ਜਾਂਦੇ ਹੋ, ਕੈਲੰਡਰ ਆਟੋਮੈਟਿਕ ਤੁਹਾਡਾ ਟਾਈਮ ਜ਼ੋਨ ਪਿਕ ਕਰ ਲੈਂਦਾ, ਉਹ ਸਾਨੂੰ ਪਤਾ ਲੱਗ ਜਾਂਦਾ ਤੁਸੀਂ ਬ੍ਰਿਸਬਨ ਬੈਠੇ ਹੋ, ਮੈਲਬਰਨ ਤੋਂ ਕਰ ਰਹੇ ਹੋ ਜਾਂ ਪਰਥ ਐਡੀਲੇਡ ਤੋਂ ਕਰ ਰਹੇ ਹੋ, ਟਾਈਮ ਜ਼ੋਨ ਡਿਫਰੈਂਟ ਹੈ ਆਪਣੇ, ਸੋ ਸਾਨੂੰ ਪਤਾ ਲੱਗ ਜਾਂਦਾ ਕਿੱਥੋਂ ਹੋਇਆ। ਤਾਂ ਉਹਦੇ ਹਿਸਾਬ ਨਾਲ ਜਦੋਂ ਤੁਸੀਂ ਡੈਮੋ ਦੇਖੋ, ਪਹਿਲੀ ਕਲਾਸ ਫ੍ਰੀ ਆ ਤੁਸੀਂ, ਕੋਈ ਵੈਸੇ ਵੀ $17 ਤੋਂ ਸਾਡੀਆਂ ਕਲਾਸਿਸ ਸਟਾਰਟ ਨੇ, ਕੋਈ ਬਹੁਤ ਵੱਡੀ ਰਕਮ ਨਹੀਂ ਹੈਗੀ, ਡੈਮੋ ਕਲਾਸ ਫ੍ਰੀ ਹੈ। ਤਾਂ ਤੁਸੀਂ ਕਲਾਸ ਲੈ ਕੇ ਆਪਣੇ ਬੱਚੇ ਨੂੰ ਤੁਸੀਂ ਕੋਲ ਬੈਠ ਕੇ ਸੁਣੋ, ਅਸੀਂ ਤਾਂ ਕਹਿੰਦੇ ਹਾਂ ਕਿ ਕਿਵੇਂ ਟੀਚਰ ਕਰਾ ਰਿਹਾ ਸਾਡਾ, ਠੀਕ ਹੈ, ਤੁਸੀਂ ਇੰਪਰੂਵਮੈਂਟ ਦੇਖੋ। ਭਾਜੀ ਇਹਦੇ ਚ ਜਦੋਂ ਮੈਨੂੰ ਕਾਲਸ ਆਉਂਦੀਆਂ ਨੇ, ਇੱਕ ਮੈਂ ਸ਼ੁਰੂ ਕੀਤਾ ਪਲੇਟਫਾਰਮ, ਹੁਣ ਜਿਨ੍ਹਾਂ ਦੇ ਬੱਚੇ ਜਦੋਂ ਪੇਰੈਂਟਸ ਟੀਚਰ ਮੀਟਿੰਗ ਜਾਂਦੇ, ਪੇਰੈਂਟਸ ਜਾਂਦੇ ਸੀ, ਟੀਚਰ ਕਹਿੰਦੇ ਨੇ ਤੁਹਾਡਾ ਬੱਚਾ ਨਹੀਂ ਕਰ ਰਿਹਾ, ਹਨਾ, ਬਹੁਤ ਡਾਊਨ ਫੀਲ ਕਰਦਾ ਸੀ ਇੱਕ ਪੇਰੈਂਟਸ ਆ ਕੇ ਕਿ ਨਹੀਂ ਘੂਰਦੇ ਵੀ ਨੇ ਜਿੰਨੇ ਕੁ ਆਪਣੇ ਕਰ ਸਕਦੇ ਨੇ, ਪੜ੍ਹਿਆ ਕਰ ਜੇ ਵੋ,
2: ਠੀਕ ਹੈ ਤੁਹਾਡੀ।
1: ਨਹੀਂ ਉਹ ਹੁਣ ਕਾਲਸ ਏਦਾਂ ਆਉਂਦੀਆਂ ਨੇ ਕਿ ਬਹੁਤ ਇੰਪਰੂਵਮੈਂਟ ਹੈ, ਬਹੁਤ ਜ਼ਿਆਦਾ ਇੰਪਰੂਵਮੈਂਟ ਹੈ, ਜਿਹੜੇ 2 ਕਲਾਸਾਂ ਲੈ ਰਹੇ ਨੇ, 3 ਬੱਚੇ ਕਲਾਸਿਸ ਲੈ ਰਹੇ ਨੇ, ਤੇ ਤੁਸੀਂ ਪਹਿਲੇ ਮਹੀਨੇ ਚ ਹੀ ਫਰਕ ਦੇਖਿਓ ਆਪਣੇ ਬੱਚੇ ਚ।
0: ਕਾਕ ਸਾਹਿਬ ਹਰਪ੍ਰੀਤ ਕੌਰ ਐਲਬਰੀ ਵਾਲੇ, ਉਹਨਾਂ ਨੇ ਪੰਜਾਬੀ ਦਾ ਸਿਸਟਮ ਬਣਾਇਆ ਸੀ, ਅਸੀਂ ਉਹਨਾਂ ਨੂੰ ਬਣਾ ਕੇ ਵੀ ਦਿੱਤਾ ਸੀ, ਤੇ ਉਹ ਚੱਲ ਵੀ ਰਿਹਾ, ਤੇ ਉਹ ਵੀ 150-200 ਬੱਚੇ ਨੂੰ ਪੜ੍ਹਾਉਂਦੇ ਨੇ, ਉਹ ਕੱਲੇ ਇੱਥੋਂ ਨਹੀਂ ਬਣਾਏ, ਕੱਲੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ, ਪੰਜਾਬੀ ਦਾ ਸਿਲੇਬਸ, ਮਤਲਬ ਸ਼ੀ ਇਜ਼ ਡੂਇੰਗ ਐਕਸਲੈਂਟ ਜੋਬ। ਉਹ ਦੁਨੀਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਕੰਪਨੀਆਂ ਨੇ ਉਹਨਾਂ ਦੇ ਮੈਨੇਜਰ CEO ਉਹਨਾਂ ਤੋਂ ਪੰਜਾਬੀ ਸਿੱਖਦੇ ਨੇ, ਉਹਨਾਂ ਚ ਕਈ ਗੋਰੇ ਵੀ ਨੇ, ਕਈ ਸਾਡੇ ਚੌਥੀ ਪੀੜ੍ਹੀ ਵਾਲੇ ਬੱਚੇ ਵੀ ਆ, ਬੱਚੇ ਨਹੀਂ ਐਡਲਟਸ, ਸਾਡੀ ਏਜ ਦੇ ਵੀ ਪੰਜਾਬੀ ਸਿੱਖਦੇ ਨੇ। ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ, ਉਹ ਕਹਿੰਦੇ ਵੀ ਮੈਂ ਉਹ ਇੰਨੇ ਮਤਲਬ 40s ਦੇ ਵਿੱਚ 50s ਦੇ ਵਿੱਚ ਪੰਜਾਬੀ ਸਿੱਖ ਰਹੇ, ਉਹ ਕਹਿੰਦੇ ਵੀ ਜਿਹੜਾ ਆਉਣ ਵਾਲਾ ਟਾਈਮ ਹੈ ਨਾ ਉਹ ਭਾਰਤ ਦੇ ਨਾਲ ਆਦਾਨ ਪ੍ਰਦਾਨ ਹੋਣਾ ਹੈ, ਬਿਜ਼ਨਸ ਟ੍ਰੇਡ ਚੱਲਣਾ, ਤੇ ਜਾਂ ਉਹਨਾਂ ਦਾ ਜਿਹੜਾ ਸਟਾਫ ਹੈ ਉਹ ਜ਼ਿਆਦਾ ਪੰਜਾਬੀ ਹੈ, ਭਾਰਤੀ ਹੈ, ਤੇ ਤਾਂ ਕਰਕੇ ਉਹ ਉਹਨਾਂ ਦੀ ਲੈਂਗੁਏਜ ਸਿੱਖਣਾ ਚਾਹੁੰਦੇ ਆ ਮੈਨੇਜਰਸ, ਤੇ ਅਸੀਂ ਮੈਨੇਜਰ ਤੇ ਉਹ ਪੰਜਾਬੀ ਸਿੱਖਦੇ ਨੇ, ਤੇ ਉਹ ਦੇਖੋ ਕੋਈ ਇੱਕ ਇੰਗਲੈਂਡ ਬੈਠਾ ਹੈ, ਕੋਈ ਅਮਰੀਕਾ ਬੈਠਾ ਹੈ, ਕੋਈ ਯੂਰਪ ਬੈਠਾ ਹੈ, ਤੇ ਉਹ ਆਸਟ੍ਰੇਲੀਆ ਦੇ ਵਿੱਚ ਉਹਨਾਂ ਤੋਂ ਮਤਲਬ ਇੱਕ ਕੁਆਲੀਫਾਈਡ ਟੀਚਰ ਨੇ, ਉਹਨਾਂ ਤੋਂ ਪੰਜਾਬੀ ਸਿੱਖ ਰਹੇ ਨੇ।
2: ਸੋ ਸਾਹਿਬ ਮੈਂ ਇੱਥੇ ਇੱਕ ਸੁਜੈਸ਼ਨ ਦੇਣਾ ਚਾਹੂੰਗਾ ਤੁਹਾਨੂੰ, ਜਿਹੜੇ ਤੁਸੀਂ ਇਹ ਟਿਊਸ਼ਨ ਵਰਕ ਸ਼ੁਰੂ ਕੀਤਾ ਬੱਚਿਆਂ ਲਈ ਤਾਂ ਬਹੁਤ ਵਧੀਆ ਹੀ ਆ, ਲੇਕਿਨ ਸਾਡੇ ਜਿਹੜੇ ਕਈ ਬਜ਼ੁਰਗ ਆ ਉਹ ਘਰਾਂ ਦੇ ਵਿੱਚ ਬੋਰ ਹੋ ਜਾਂਦੇ ਬੈਠੇ, ਜੇ ਉਹ ਮੈਥ ਦੀਆਂ ਕਲਾਸਾਂ ਲੈ ਲੈਣ, 2 ਤਰੀਕ ਦੀਆਂ ਮੈਥ ਦੀਆਂ ਕਲਾਸਾਂ, ਇੱਕ ਤਾਂ ਉਹਨਾਂ ਦਾ ਦਿਲ ਲੱਗਾ ਰਹੂਗਾ, ਫਿਰ ਤੁਸੀਂ ਉਹਨਾਂ ਨੂੰ ਹੋਮਵਰਕ ਵੀ
1: ਦਿਓਗੇ,
2: ਸਾਰਾ ਜਿਹੜਾ ਵੀਕ ਹੈ ਨਾ ਉਹ ਬਿਜ਼ੀ ਲੰਘੂਗਾ, ਨਾਲੇ ਸਿੱਖ ਲਓਗੇ। ਮੈਂ ਤਾਂ ਇਹ ਵੀ ਕਹੂੰਗਾ ਜਿਹੜੇ ਸਾਡੇ ਬਜ਼ੁਰਗ ਲੋਕ ਆ 50+ ਆ ਜਾਂ ਉਹ ਤੋਂ ਪਲੱਸ ਘਰਾਂ ਚ ਬੈਠ ਕੇ ਬੋਰ ਹੋ ਰਹੇ ਆ, ਸਸਤਾ ਰਹੇ ਆ, ਅਗਰ ਉਹ ਵੀ $17 ਦੇ ਕੇ ਘੰਟੇ ਟਿਊਸ਼ਨ ਦੋ ਤਿੰਨ ਲੈਸਨ ਲੈ ਲਿਆ ਕਰਨ ਵੀਕ ਦੇ ਤਾਂ ਉਹਨਾਂ ਲਈ ਵੀ ਇਹ ਤਾਂ ਬਹੁਤ ਵਧੀਆ ਚੀਜ਼ ਹੈ।
1: ਭਾਜੀ ਕੱਲਾ ਮੈਥ ਦਾ ਨੀ ਇੰਗਲਿਸ਼ ਦੀ ਪ੍ਰੋਬਲਮ ਹੈ, ਤੁਸੀਂ ਸਕਰੋਲ ਡਾਊਨ ਕਰੋਗੇ ਨਾ ਮੈਥ ਸਾਇੰਸ ਤੇ ਇੰਗਲਿਸ਼ ਇੱਕ ਸੈਸ਼ਨ ਔਨ ਡਿਮਾਂਡ, ਤੁਸੀਂ ਉੱਥੇ ਜਾ ਕੇ ਆਪਣਾ ਫੋਨ ਨੰਬਰ ਈਮੇਲ ਐਡਰੈਸ ਭਰ ਦੋ, ਤੁਸੀਂ ਬੇਸਿਕ ਨੌਲੇਜ ਭਰ ਕੇ ਸਬਮਿਟ ਕਰ ਦੋ, ਕਾਲ ਕਰਾਂਗੇ ਅਸੀਂ ਤੁਹਾਨੂੰ, ਜਿਹੜੀ ਵੀ ਤੁਹਾਡੀ ਰਿਕੁਆਇਰਮੈਂਟ ਹੈ ਆਪਾਂ ਕਰ ਸਕਦੇ ਹਾਂ, ਇੰਗਲਿਸ਼ ਤਾਂ ਕੋਈ ਖਾਸ ਗੱਲ ਨਹੀਂ ਹੈ।
2: ਉਹ ਤਾਂ ਤੁਸੀਂ ਪੜ੍ਹਾਉਣਾ ਹੀ ਆ, ਉਹਨੂੰ ਸਕੂਲ ਨੀ ਜਾਣਾ ਪੈਣਾ, ਕਿਤੇ ਵੀ ਨੀ ਜਾਣਾ ਪੈਣਾ, ਘਰੇ ਬੈਠ ਕੇ ਆਪਣਾ ਇੰਜੋਏ ਕਰੋ
0: ਚੀਜ਼ਾਂ,
2: ਨਾਲੇ ਉਮਰ ਨੀ ਕੋਈ ਹੁੰਦੀ। ਪਿੱਛੇ ਜਿਹਾ ਇੱਕ ਨਿਊਜ਼ ਆਈ ਸੀ, ਇੱਕ 95 ਦੀ ਔਰਤ ਨੇ PhD ਕੀਤੀ, ਸਿੱਖਣ ਦੀ ਕੋਈ ਉਮਰ ਨੀ ਹੁੰਦੀ, ਕਿਤੇ ਕਿਸੇ ਵੇਲੇ ਤੁਸੀਂ ਸਿੱਖ ਸਕਦੇ, ਸਿੱਖਣਾ ਚਾਹੀਦਾ ਵੀ।
1: ਆਪਣਾ ਟਾਈਮ ਵੇਸਟ ਆਪਾਂ ਕਰਦੇ ਹਾਂ, ਰੀਲਾਂ ਦੇਖਦੇ ਹਾਂ, ਹੋਰ ਵੀਡੀਓਜ਼ ਦੇਖਦੇ ਹਾਂ, ਤੁਸੀਂ ਸਿੱਖੋ
2: ਦੌਲਤ ਖਾਨਾ ਕਿੱਥੇ ਆ? ਮੈਲਬਰਨ। ਜੇ ਤੁਸੀਂ ਇੱਧਰ ਆਏ ਨਾ ਸਿਡਨੀ ਆਏ ਤਾਂ ਸਾਡੇ ਗਰੀਬ ਖਾਨੇ ਜਰੂਰ ਆਏ,
0: ਤੁਹਾਡਾ ਦੌਲਤ ਖਾਨਾ ਇਹਨਾਂ ਦਾ ਗਰੀਬ ਖਾਨਾ।
1: ਜਿਹੜਾ ਪ੍ਰਾਈਮ ਮਿੰਟਰ ਬਣਿਆ ਇਹ ਹਰਮਨ ਰੇਡੀਓ ਦੀ ਦੇਣ ਤੋਂ ਬਣਿਆ, ਹਰਮਨ ਰੇਡੀਓ ਤੋਂ ਸਿੱਖ ਕੇ ਮੈਂ ਬਣਾਇਆ, ਉਹਦਾ ਰੀਜ਼ਨ ਕੀ ਹੈ ਕਿ ਭਾਜੀ ਮੈਂ ਕਮਿਊਨਿਟੀ ਨੂੰ ਪੇ ਬੈਕ ਵਾਲੀ ਗੱਲ ਹੈ, ਇਹਦੇ ਚ ਕੁਛ ਤੁਹਾਨੂੰ ਪਤਾ ਹੀ ਹੈ, ਜਿੰਨਾ ਕੁ ਹਰਮਨ ਰੇਡੀਓ ਕਮਾਈ ਕਰਦਾ ਉਨਾ ਕੁ ਪ੍ਰਾਈਮ ਮਿੰਟਰ ਕਰਦਾ, ਜਿਹੜਾ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਕਮਿਊਨਿਟੀ ਨੂੰ ਬੈਕ, ਤੁਸੀਂ ਜਿਹੜਾ ਕੁਛ ਦੇ ਸਕਦੇ ਹੋ ਪਤਾ ਨੀ ਕਿੰਨੀਆਂ ਕੁ ਭਾਜੀ ਤੁਹਾਡੇ ਤੋਂ ਆਪਾਂ ਸਿੱਖਦੇ ਹਾਂ ਲਾਈਫ ਦੇ ਵਿੱਚ, ਜਿਹੜਾ ਸਬਰ ਵਾਲੀ ਗੱਲ ਹੈ ਜਾਂ ਸਾਰਾ ਤੁਹਾਡੇ ਤੋਂ ਸਿੱਖਿਆ, ਇੱਥੋਂ ਸਿੱਖ ਕੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਿਆ, ਉਹਦੇ ਚੋਂ ਹੀ ਇਹ ਚੀਜ਼ ਨਿਕਲੀ ਹੈ ਕਿ ਆਪਾਂ ਕੀ ਦੇ ਸਕਦੇ ਹਾਂ, ਜਿਹੜਾ ਕੁਛ ਮੈਨੂੰ ਆਉਂਦਾ ਸੀ, ਜਿਹੜਾ ਕੁਛ ਮੈਂ ਬਣਵਾ ਸਕਦਾ ਸੀ, ਮੈਨੇਜ ਕਰ ਸਕਦਾ ਸੀ, ਫੰਡਿੰਗ ਕਰ ਸਕਦਾ ਸੀ, ਉਹਦੇ ਚੋਂ ਇਹ ਸਾਰੀ ਚੀਜ਼ ਆਈ।
0: ਬਿਲਕੁਲ, ਬਹੁਤ ਵਧੀਆ ਮਤਲਬ ਹੁੰਦਾ ਹਰ ਇਹ ਤਾਂ, ਜਾਣੀ ਕਿ ਇੰਡੀਆ ਦੇ ਵਿੱਚ ਵੀ ਇਹ ਰੂਲ ਹੈ ਵੀ ਇੱਕ ਕੰਪਨੀ ਜਦੋਂ 500 crore ਤੋਂ ਉੱਤੇ ਚੱਲ ਜਾਂਦੀ ਤਾਂ ਉਹਨੂੰ ਕੋਈ ਨਾ ਕੋਈ ਕਮਿਊਨਿਟੀ ਵਰਕ ਕਰਨਾ ਪੈਂਦਾ, ਠੀਕ ਹੈ। ਸਾਡੇ ਤਾਂ ਗੁਰੂ ਸਾਹਿਬ ਨੇ ਹੀ ਸਾਨੂੰ ਦੱਸਿਆ ਹੋਇਆ ਵੀ ਤੁਸੀਂ ਆਪਣਾ ਦਸਵੰਧ, ਜ਼ਰੂਰੀ ਨਹੀਂ ਵੀ ਪੈਸੇ ਹੀ ਦੇਣੇ ਆ, ਤੁਸੀਂ ਆਪਣਾ ਟਾਈਮ ਵੀ ਦੇ ਸਕਦੇ ਹੋ, ਤੁਸੀਂ ਆਪਣੇ ਫਿਜ਼ੀਕਲੀ ਜਾ ਕੇ ਕੰਮ ਵੀ ਉਨੇ ਟਾਈਮ ਦਾ ਕਰ ਸਕਦੇ ਹੋ। ਸੋ ਬਹੁਤ ਸਾਰੇ ਤਰੀਕੇ ਨੇ ਤੇ ਮੈਨੂੰ ਖੁਸ਼ੀ ਹੁੰਦੀ ਮਨੀਕ ਭਾਜੀ ਵੀ ਜਿੱਦਾਂ ਖੱਕ ਸਾਹਿਬ ਹੁਣੀ ਇੰਸਪੀਰੇਸ਼ਨ ਲਈ ਆ, ਅਸੀਂ ਇਹਨੂੰ ਬਾਰ ਬਾਰ ਇਹਨੂੰ ਕਹਿੰਦੇ ਹਾਂ, ਔਰ ਈਵਨ ਸ਼ਰਮਾ ਬਤੋਣਾ ਨੇ ਬਹੁਤ ਵੱਡਾ ਉਪਰਾਲਾ ਕੀਤਾ, ਮਤਲਬ ਹੀ ਸਪੈਂਡ ਸੋ ਮੱਚ ਐਫਰਟ ਐਨਰਜੀ, ਪੈਸਾ ਤਾਂ ਚਲੋ ਲੱਗਣਾ ਹੀ ਲੱਗਣਾ ਹੈ, ਉਹ ਇੱਕ ਨਾ ਟੂਲਸ ਨੇ ਜਿਹੜੇ ਕਮਿਊਨਿਟੀ ਦੇ ਕੰਮ ਆਣਗੇ ਇੱਕ ਵਧੀਆ ਕਮਿਊਨਿਟੀ ਬਣਾਉਣ ਨੂੰ। ਔਰ ਹੋਰ ਏਦਾਂ ਨਹੀਂ ਹੈਗਾ ਵੀ ਹੋਰ ਬਹੁਤ ਸਾਰੇ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਮਤਲਬ ਸੱਜਣ ਮਿੱਤਰ ਨੇ ਜਿਹੜੇ ਇਹ ਕੰਮ ਕਰਦੇ ਨੇ, ਕੋਈ ਸਾਇਲੈਂਟਲੀ ਕਰਦਾ, ਕੋਈ ਓਬਵੀਅਸ ਕਰਦਾ।
2: ਦੇਖੋ ਅਸੀਂ ਬਿਜ਼ਨਸ ਸਟੱਡੀਜ਼ ਪੜ੍ਹਾਉਂਦੇ ਆ ਕਲਾਸਾਂ ਦੇ ਵਿੱਚ, ਉਹਦੇ ਵਿੱਚ ਬਿਜ਼ਨਸ ਨੇ ਕਿੱਦਾਂ ਕੰਪੈਟੀਟਿਵ ਐਜ ਕਿੱਦਾਂ ਕ੍ਰੀਏਟ ਕਰਨਾ। ਅੱਜ ਕੱਲ ਜਿਹੜਾ ਰੁਝਾਨ ਚੱਲ ਰਿਹਾ, ਜੇ ਤੁਸੀਂ ਕਮਿਊਨਿਟੀ ਵਰਕ ਦੇ ਵਿੱਚ ਇਨਵੋਲਵ ਆ, ਕੋਈ ਵੱਡੇ ਵੱਡੇ ਬਿਜ਼ਨਸ ਕਰਾਣੇ ਆ ਉਹ ਕਮਿਊਨਿਟੀ ਵਰਕ ਕਰਦੇ ਆ, ਕੋਈ ਰੈਡ ਕ੍ਰਾਸ ਦਾ ਕਰਦਾ ਉਹਦੇ ਵਿੱਚ ਪੈਸੇ ਦਿੰਦੇ ਆ, ਜਾਂ ਕੋਈ ਇੱਦਾਂ ਦੇ ਹੋਰ ਕੰਮ ਕਰਦੇ ਆ ਜਿਹਦੇ ਨਾਲ ਕਮਿਊਨਿਟੀ ਨੂੰ ਫਾਇਦਾ ਹੁੰਦਾ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਜਾਂ ਪੈਸੇ ਦਿੰਦੇ ਹੋਊਗੇ, ਪਤਾ ਨੀ ਕੀ, ਬਹੁਤ ਸਾਰੇ ਆ, ਉਹਨਾਂ ਨੂੰ ਹਮੇਸ਼ਾ ਸੋਸਾਇਟੀ ਵਿੱਚ ਕੰਪੈਟੀਟਿਵ ਐਜ ਮਿਲਦਾ ਆ, ਉਹਨਾਂ ਦੇ ਪ੍ਰੋਡਕਟਸ ਜ਼ਿਆਦਾ ਵਿਕਦੇ ਆ, ਕਿਉਂਕਿ ਪਤਾ ਲੱਗ ਜਾਂਦਾ ਵੀ ਇਹ ਆਪਣੇ ਪ੍ਰੋਫਿਟ ਪ੍ਰਪੋਰਸ਼ਨ ਦਾ ਕੁਛ ਹਿੱਸਾ ਸੋਸਾਇਟੀ ਨੂੰ ਪ੍ਰੋਵਾਈਡ ਕਰ ਰਹੇ,
0: ਵਾਪਸ ਦੇ ਰਹੇ ਨੇ। ਜਾਂਦੇ ਜਾਂਦੇ ਗੱਲਬਾਤ ਦਾ ਤੁਸੀਂ ਕੋਈ ਐਕਸਟਰਾ ਜਿਹੜੀ ਮੇਰੇ ਤੇ ਨਹੀਂ ਪੁੱਛ ਹੋਈ ਜਾਂ ਦੱਸਣਾ ਚਾਹੁੰਦੇ ਆਪਣੇ ਇਸ ਵੈਂਚਰ ਬਾਰੇ?
1: ਨਹੀਂ ਭਾਜੀ, ਮੈਂ ਤਾਂ ਆਪਣੇ ਕਹਾਂਗੇ ਆਪਣੀ ਕਮਿਊਨਿਟੀ ਨੂੰ ਕਿ ਐਜੂਕੇਸ਼ਨ ਹੀ ਪਾਵਰ ਹੈ, ਜ਼ਰੂਰ ਬੱਚਿਆਂ ਨੂੰ ਹਨਾ ਆਪ ਕਰਾ ਲਓ, ਚਾਹੇ ਟਿਊਸ਼ਨ ਰਖਵਾ ਲਓ ਜਿੱਦਾਂ ਮਰਜ਼ੀ, ਭਾਈ ਜ਼ਰੂਰ ਧਿਆਨ ਦਿਓ। ਤੁਸੀਂ ਇਹਨਾਂ ਨੂੰ ਪ੍ਰੋਪਰਟੀਆਂ ਬਣਾ ਕੇ ਦਿਓਗੇ ਜਾਂ ਕੁਛ ਹੋਰ ਆਪਾਂ ਕਰਦੇ ਹਾਂ ਨਾ, ਸਾਰੇ ਆਪਣੇ ਬੱਚਿਆਂ ਵਾਸਤੇ ਕਰਦੇ ਨੇ, ਉਹ ਉਹਨਾਂ ਨੇ ਆਪ ਬਣਾ ਲੈਣੀਆਂ ਨੇ। ਜੇ ਤੁਸੀਂ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਦਿਓਗੇ, ਉਹ ਬਹੁਤ ਅੱਗੇ ਬਹੁਤ ਕੁਛ ਕਰ ਸਕਦੇ ਨੇ, ਜਿਹੜਾ ਈਵਨ ਕਿ ਆਪਣੇ ਤੋਂ ਨਹੀਂ ਕੀਤਾ ਗਿਆ ਹੈ, ਆਪਣੀ ਵੀ ਇੱਕ ਲਿਮਿਟ ਹੈ ਨਾ, ਬੱਚੇ ਬਹੁਤ ਅੱਗੇ ਜਾ ਸਕਦੇ ਨੇ। ਪਲੀਜ਼ ਹਨਾ, ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਜੁਆਇਨ ਕਰੋ, ਇਸ ਮਿਨੀਮਮ PhD ਤੋਂ ਵੀ ਘੱਟ ਕੋਸਟ ਹੈ।
2: ਬਿਲਕੁਲ ਠੀਕ ਹੈ, $17 ਤਾਂ ਕੁਛ ਵੀ ਨਹੀਂ ਹੈ, ਕਾਫੀ ਇੰਨੇ ਦੀ ਆਉਂਦੀ ਅੱਜ ਕੱਲ ਦੋ ਕਾਫੀਆਂ ਇੰਨੇ ਦੀ ਆਉਂਦੀਆਂ $17 ਦੀਆਂ
1: ਤੁਸੀਂ ਫਰਕ ਦੇਖਿਓ ਅੰਬਾ ਲੈਣ ਨੂੰ ਮੈਂ ਬੈਠਾ ਤੁਸੀਂ ਇੱਥੇ ਆ ਕੇ ਕਿਉਂ ਵੀ ਮੇਰੇ ਬੱਚੇ ਨੇ ਇੰਪਰੂਵ ਨੀ ਕਰਿਆ ਇੱਥੇ ਟ੍ਰਾਂਸੈਕਸ਼ਨ ਕਰੂੰਗਾ ਬੰਦਾ ਬੈਠਾ
0: ਚਲੋ ਆਪਣੇ ਬੱਚੇ ਹੁਣ ਏਦਾਂ ਆ ਪੀ ਇਹ ਵੀ ਗੱਲ ਕਰ ਲਈ ਤੇ ਹੁਣ ਤੁਹਾਡੇ ਕੋਲ ਸਟੋਰੀਆਂ ਬਹੁਤ ਆ ਤੁਸੀਂ ਵੀ ਮਹਿਕਮੇ ਦੇ ਬੰਦੇ ਨਿਕਲੇ ਭਾਜੀ ਦੇ ਸਾਡਿਆਂ ਦੇ ਤਾਂ ਫੇਰ ਆਪਾਂ ਤੁਹਾਨੂੰ ਕਿਤੇ ਹੋਰ ਸਟੋਰੀਆਂ ਸੁਣਿਆ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਰਾਜਵਿੰਦਰ
1: ਕਹਿਣਾ ਵੀ ਰਹਿਣ ਦੀ ਆਪਾਂ ਨਾ ਬਦਨਾਮ
0: ਕਰੀਏ ਨਹੀਂ ਏਦਾਂ ਨੀ
2: ਤੁਸੀਂ ਬਦਨਾਮ ਨੀ ਕਰਦੇ ਬਦਨਾਮ ਤਾਂ ਕਰਦੇ ਨੀ ਹੈ ਤੇ ਚਲੋ ਤੁਸੀਂ ਸਟੋਰੀਆਂ ਸੁਣਾਈਆਂ ਜਿੱਦਾਂ ਪਤਾ ਹੀ ਸਾਰਿਆਂ ਨੂੰ ਏਦਾਂ ਦੀਆਂ ਪ੍ਰੋਟੋਕਾਲ ਜਰੂਰ ਫਾਲੋ ਕਰਦੇ ਹੁੰਦੇ ਆ ਉਹ ਤੁਹਾਡੇ ਤੇ ਵੀ ਲੱਗਣਾ
1: ਜ਼ਰੂਰ ਮੈਂ ਆਪਾਂ ਸੁਣਦੇ ਹਾਂ ਇੱਕ ਮੈਂ ਹੋਰ ਗੱਲ ਡਿਫਰੈਂਟ ਇਹਦੇ ਤੋਂ ਪੋਲੀਟੀਕਲ ਗੱਲ ਭਗਵੰਤ ਮਾਨ ਦੀ ਚੱਲਦੀ ਹੈ ਸਾਰਾ ਕੁਛ ਇਹਦੇ ਤੇ ਇੱਕ ਮੈਂ ਨਾ ਪੋਜ਼ਿਟਿਵ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਕਦੇ ਵੀ ਕਿਸੇ ਨੇ ਦੱਸੀ ਨੀ ਮੈਂ ਮਾਲਵੇ ਤੋਂ ਹਾਂ ਸਾਡਾ ਨਾ ਖੰਨਾ ਤੇ ਮਲੇਰਕੋਟਲਾ ਏਰੀਆ ਤੁਹਾਡਾ ਸਾਡਾ ਸਾਡੇ ਏਰੀਏ ਚ ਨਾ ਮਾਲਵੇ ਚ ਇਹਨੇ ਖਾਸ ਕਰਕੇ ਭਗਵੰਤ ਮਾਨ ਨੇ ਜਿੰਨੇ ਸੂਏ ਵਗੈਰਾ ਸੀ ਨਾ ਉਹ ਇਹਨੇ ਪੱਕੇ ਕਰਾਤੇ ਸਾਡੇ ਪਿੰਡ ਤੱਕ ਸਾਡੀਆਂ ਜਿੰਨੀਆਂ ਸਾਰੀਆਂ ਜ਼ਮੀਨਾਂ ਸੀ ਕਿੱਲੇ ਕਿੱਲੇ ਨੂੰ ਪਾਈਪਲਾਈਨ ਪੈ ਗਈ ਤੁਹਾਡਾ ਨੱਕਾ ਦੋ ਭਰਾ ਅਲੱਗ ਨੇ ਅਲੱਗ ਵੀ ਪਾਣੀ ਦਿੱਤਾ ਤੇ ਪਿਛਲੇ ਸਾਲ ਦਾ ਚੱਲ ਰਿਹਾ ਤੇ ਐਤਕੀ ਮੇਨ ਚੱਲਣਾ ਤੇ ਇੱਕ ਦੋ ਇਹਨਾਂ ਨੇ ਸੂਏ ਨਵੇਂ ਪਾਤੇ ਨਹਿਰਾਂ ਚੋਂ ਇਹਨਾਂ ਨੇ ਡਾਇਰੈਕਟ ਤਾਂ ਮੈਨੂੰ ਲੱਗਦਾ ਵੀ ਜਿਹੜੀ ਸਾਡਾ ਏਰੀਆ ਸੀ ਨਾ ਬਲੈਕ ਜ਼ੋਨ ਚ ਕਰਤਾ ਸੀ ਪਾਣੀ ਇੰਨਾ ਕੱਢ ਲਿਆ ਸੀ ਥੱਲਿਓਂ ਲੋਕਾਂ ਨੇ ਝੋਨਾ ਲਾਉਣ ਕਰਕੇ ਤਾਂ ਮੈਨੂੰ ਉਹ ਇੱਕ ਪੋਜ਼ਿਟਿਵ ਗੱਲ ਜਿਹੜੀ ਲੱਗਦੀ ਆ ਉਹ ਇਹ ਆ ਵੀ ਉਹ ਇਹਨੇ ਬਹੁਤ ਚੰਗਾ ਕੰਮ ਕਰਿਆ
0: ਉਹਦੇ ਬਾਰੇ ਨਹੀਂ ਉਹ ਬਹੁਤ ਵਧੀਆ ਗੱਲ ਹੈ ਇੰਪਲੀਮੈਂਟ ਕਰਤਾ ਹੋ ਗਿਆ ਪਰ ਇਹ ਜਿਹੜੀ ਸਕੀਮ ਹੈ ਨਾ ਇਹ ਸੈਂਟਰ ਦੀ ਆ ਬਹੁਤ ਦੇਰ ਤੋਂ ਚੱਲਦੀ ਆ
1: ਆਈ ਥਿੰਕ ਉਹਦੇ ਚ ਨਾ ਪੰਚਾਇਤਾਂ ਨੂੰ ਪਹਿਲਾਂ ਪੈਸੇ ਪਾਉਣੇ ਪੈਂਦੇ ਸੀ ਉਹ ਇਹਨਾਂ ਨੇ ਜ਼ੀਰੋ ਕਰਤਾ ਉਹ ਪੰਜਾਬ ਸਰਕਾਰ ਪਾ ਦਿੰਦੀ ਆ ਤੇ ਹੁਣ
0: ਇਹ ਸੈਂਟਰ ਦੀ ਸਕੀਮ ਸੀ ਬਹੁਤ ਦੇਰ ਤੋਂ ਤੇ ਇਹ ਪੰਜਾਬ ਸਰਕਾਰ ਨੇ ਉਹ ਚ ਦੇਖੋ ਹਰੇਕ ਸਕੀਮ ਦੇ ਵਿੱਚ ਸੈਂਟਰ ਕਹਿੰਦੀ ਆ ਵੀ ਡਾਲਰ ਟੂ ਡਾਲਰ ਸਕੀਮ ਨੀ ਅੱਧੇ ਅਸੀਂ ਪਾਣੇ ਅੱਧੇ ਤੁਸੀਂ ਪਾ ਲਓ ਹੁਣ ਉਹ ਤਾਂ ਉਧਰੋਂ ਇਸ਼ੂ ਕਰੀ ਜਾਂਦੇ ਸੀ ਇਧਰੋਂ ਇਹ ਮਤਲਬ ਗਾਂ ਪੰਚਾਇਤਾਂ ਤੇ ਪਾਈ ਜਾਂਦੇ ਸੀਗੇ ਹਨਾ ਟਰਾਂਸਫਾਰਮਰ 24 ਘੰਟੇ ਲਾਣਾ ਜੀ ਪਿੰਡ ਵਾਲੇ 1.25 ਲੱਖ ਰੁਪਈਆ ਤਾਂ 24 ਘੰਟੇ ਦੀ ਬਿਜਲੀ ਹੋਏਗੀ ਸੋ ਉਹ ਜਿਹੜੀ ਆ ਵੀ ਸ਼ਾਇਦ ਨੀ ਆਪਣੇ ਕੋਲੋਂ ਪਾਤੀ ਜਾਂ ਨਹੀਂ ਵੀ ਪਾਤੀ ਪਰ ਇਹ ਐਕਚੁਲੀ ਸੈਂਟਰ ਦੀ ਸਕੀਮ ਸੀ ਜਿਹੜੀ ਇੰਪਲੀਮੈਂਟ ਹੋ ਰਹੀ ਹੈ ਹੁਣ ਗੈਸ ਲਾਈਨਾਂ ਪੈ ਰਹੀਆਂ ਉਹ ਵੀ ਸੈਂਟਰ ਦੀ ਸਕੀਮ ਹੈ ਮੁਫ਼ਤ ਦਾ ਕ੍ਰੈਡਿਟ ਜਿਹੜਾ ਕੋ ਲੈ ਲੈਂਦੇ ਨੇ ਪਰ ਇੱਕ ਗੱਲ ਹੈਗੀ ਆ ਵੀ ਚਲੋ ਇੰਪਲੀਮੈਂਟ ਤਾਂ ਹੋ ਰਿਹਾ ਹੈ ਨਾ ਠੀਕ ਹੈ
1: ਤਾਂ ਸਾਡਾ ਬਲੈਕ ਜ਼ੋਨ ਚੋਂ ਨਿਕਲ ਜੂਗਾ ਮਾਲਵਾ ਜਿਹੜਾ ਇਹ ਬੈਲਟ ਸੀ ਨਾ ਤਾਂ ਪਾਣੀ ਬਹੁਤ ਗੰਦੇ ਆਉਂਦੇ ਨੇ ਜਿਹੜਾ ਜਿਵੇਂ ਹੁਣ ਆਪਣੇ ਗੀਜ਼ਰ ਲੱਗੇ ਨੇ ਘਰਾਂ ਚ ਉਹਦੇ ਆਲੇ ਦੁਆਲੇ ਸ਼ੋਰਾ ਜੰਮ ਜਾਂਦਾ ਥੋੜਾ ਚਿਰ ਹੀ ਚੱਲਦਾ ਉਦੋਂ ਬਾਅਦ ਖਰਾਬ ਹੋ ਜਾਂਦਾ
0: ਹਾਂ ਉਹ ਤਾਂ ਥੱਲੇ ਮੈਟਲ ਆ ਰਿਹਾ ਨਾ ਜਾਂ ਮਿਨਰਲਸ ਆ ਰਹੇ
1: ਪਾਣੀ ਡੂੰਘੇ ਹੋ ਗਏ ਜਿਹੜਾ ਬਹੁਤ ਜ਼ਿਆਦਾ
0: ਹੈਵੀ ਮੈਟਲ ਆ ਰਿਹਾ ਠੀਕ ਹੈ ਕਾਕ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂ
2: ਬਹੁਤ ਬਹੁਤ ਧੰਨਵਾਦ ਵੀਰ ਜੀ ਫੇਰ ਤੁਹਾਨੂੰ ਲਿਆਵਾਂਗੇ ਕਿਸ ਵੇਲੇ ਹੋਰ ਮਾਸਟਰਾਂ ਦੀਆਂ ਗੱਲਾਂ ਸੁਣਾਉਂਗੇ ਟੀਚਰਾਂ ਦੀਆਂ ਤੁਹਾਡੇ ਕੋਲ
1: ਠੀਕ ਹੈ ਸਤਿ ਸ੍ਰੀ
2: ਅਕਾਲ
0: ਸੋ ਇਹ ਸਨ ਰਾਜਵਿੰਦਰ ਕੱਕ ਜੀ ਸਾਡੇ ਨਾਲ ਜੁੜੇ ਹੋਏ ਸਨ ਤੇ ਚਾਲ ਸਾਹਿਬ ਵੀ ਆਲਮੋਸਟ ਰੈਡੀ ਨੇ ਤੇ ਉਸ ਤੋਂ ਪਹਿਲਾਂ ਆਪਾਂ ਸੁਨੇਹੇ ਲੈ ਲਈਏ ਸਾਡੇ ਨਾਲ ਪਰਮਵੀਰ ਭਾਜੀ ਜੁੜੇ ਨੇ ਐਲਿਸ ਸਪ੍ਰਿੰਗ ਤੋਂ ਤੇ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਮੈਸੇਜਿਸ ਆਪਣੇ ਹਰਜਿੰਦਰ ਘੁੰਮਣ ਭਾਜੀ ਵੀ ਕਰ ਰਹੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਵਾਗਤ ਤੇ ਇੱਕ ਮੈਂ ਨਾ ਥੋੜੀ ਜਿਹੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਿਹੜੇ ਸਾਡੇ ਨਾਲ ਸ਼ੇਅਰ ਕੀਤੀ ਸੀਗੀ ਅੰਮ੍ਰਿਤਪਾਲ ਸਿੰਘ ਮਨਿਹਾਸ ਉਹਨਾਂ ਨੇ ਉਹਨਾਂ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਕਿ ਉਹਨਾਂ ਨੇ ਇੱਕ ਸਰਵਿਸ ਸ਼ੁਰੂ ਕੀਤੀ ਆ ਸਹਿਜ ਪਾਠ ਦੀ ਤੇ ਤੁਸੀਂ ਇੱਥੇ ਸਬਸਕ੍ਰਾਈਬ ਕਰਕੇ ਇਹ ਵਾਲਾ ਮੈਸੇਜ ਤੁਹਾਨੂੰ ਦੱਸ ਦਿੰਦੇ ਕਿ ਇਹ ਸਕੈਨ ਹੈਗਾ ਤੇ ਪ੍ਰੋਗਰਾਮ ਚ ਵੀ ਆ ਜਾਏਗਾ ਤੇ ਮੈਸੇਜਿਸ ਦੇ ਵਿੱਚ ਵੀ ਆਊਗਾ ਤੇ ਫਾਰਮ ਭਰਨ ਇਹ ਸਕੈਨ ਕਰੋ ਤੇ ਫਾਰਮ ਖੁੱਲ ਜਾਏਗਾ ਤੇ ਤੁਸੀਂ ਦਿਨ ਦੇ ਤੁਹਾਨੂੰ ਚਾਰ ਪੰਨੇ ਆਉਣਗੇ ਈਮੇਲ ਦੇ ਰਾਹੀਂ ਤੇ ਤੁਸੀਂ ਮਿੰਟ ਕਹਿ ਲਓ ਕਿ ਇੱਕ ਵੀ ਨਹੀਂ ਲੱਗਦਾ ਉਹ ਪੰਨਾ ਪੜ੍ਹਨ ਨੂੰ ਸੋ ਤੁਸੀਂ ਚਾਰ ਮਿੰਟ ਆਪਣੇ ਦਿਨ ਦੇ ਵਿੱਚੋਂ ਕੱਢ ਕੇ ਚਾਰ ਪੰਨੇ ਪੜ੍ਹ ਲੈਣੇ ਆ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰ ਲੈਣਾ ਤੇ ਸਹਿਜੇ ਸਹਿਜ ਤੁਹਾਡਾ ਮਤਲਬ ਸਾਲ ਡੇਢ ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੂਰਾ ਹੋ ਜਾਣਾ ਤੇ ਉਹ ਤੋਂ ਬਾਅਦ ਫਿਰ ਇਸ ਦੌਰਾਨ ਤੁਹਾਨੂੰ ਬੜੇ ਅਲੌਕਿਕ ਅਚੰਭੇ ਲੱਗਣੇ ਨੇ ਕਈ ਨੌਲੇਜ ਮਿਲਣੀ ਆ ਰੂਹਾਨੀਅਤ ਦੇ ਨੇੜੇ ਹੋਣਾ ਸੋ ਤੁਸੀਂ ਇਹ ਸਕੈਨ ਕੋਡ ਕਰਕੇ ਇੱਥੇ ਜੁੜ ਸਕਦੇ ਹੋ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਰੀ ਪ੍ਰੋਗਰਾਮਿੰਗ ਖੁਦ ਕੀਤੀ ਹੈ ਤੇ ਮਤਲਬ ਸਰਵਿਸ ਦਿੱਤੀ ਹੈ। ਹੁਣ ਸਾਡੇ ਨਾਲ ਜੁੜ ਗਏ ਨੇ ਚਾਲ ਸਾਹਿਬ, ਦਿਲ ਵਾਲੀ ਪੜਾਸ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਤੇ ਚਾਲ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਸਤਿ ਸ੍ਰੀ ਅਕਾਲ ਅਮਨਦੀਪ ਭਾਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਤੇ ਆਸ ਕਰਦੇ ਸਾਰੇ ਠੀਕ ਹੋਣਗੇ।
0: ਅੱਛਾ, ਤੁਸੀਂ ਪਿਛਲੀ ਵਾਰੀ ਛੁੱਟੀ ਕਰ ਗਏ।
2: ਅੱਜ ਕੱਲ ਪਤਾ ਕੀ ਰਿਵਾਜ ਪਿਆ ਆ, ਜੇ ਤੁਸੀਂ ਕਿਸੇ ਨੂੰ ਮੈਸੇਜ ਭੇਜੋ ਨਾ ਵੀ ਤੁਸੀਂ ਫਲਾਨੀ ਜਗ੍ਹਾ ਤੇ ਬੈਠੇ ਆ ਜਾਂ ਕਿਤੇ ਬੈਠੇ ਆ ਜਾਂ ਤੁਸੀਂ ਹੋਰ ਕਿਤੇ ਆ, ਚਾਲ ਸਾਹਿਬ ਤੁਹਾਡੀ ਤੁਹਾਡੀ ਗੱਲ ਨੀ ਮੈਂ ਕਰਦਾ, ਮੈਂ ਵੈਸੇ ਕਿ ਪਤਾ ਕੀ ਕਰਦੇ ਅੰਗੂਠਾ ਕਿੱਦਾਂ ਏਦਾਂ ਅੰਗੂਠਾ ਕਰ ਦਿੰਦੇ ਆ, ਕਈ ਵਾਰ ਉਹ ਦਿਲ ਜਿਹਾ ਬਣਾ ਕੇ ਭੇਜ ਦਿੰਦੇ ਆ, ਉਹਦਾ ਕੋਈ ਮਤਲਬ ਇਹ ਨਹੀਂ ਹੁੰਦਾ। ਤੁਸੀਂ ਤਾਂ ਗੱਲ ਪੁੱਛ ਰਹੇ ਉਹਨਾਂ ਨੂੰ ਜਿੱਦਾਂ ਤੁਸੀਂ ਜਵਾਬ ਦਿੱਤਾ ਪੂਰਾ ਐਨ ਠੀਕ ਆ, ਜੇ ਤੁਸੀਂ ਏਦਾਂ ਅੰਗੂਠਾ ਹੀ ਕਰ ਦਿੰਦੇ ਵੀ ਅਸੀਂ ਕੀ ਸਮਝਦੇ, ਅੰਗੂਠਾ ਹੁੰਦਾ ਅੰਗੂਠਾ ਕਹਿੰਦੇ ਆ ਹਨਾ, ਉਹਦਾ ਕੋਈ ਮਤਲਬ ਨੀ ਹੁੰਦਾ। ਇਹ ਸਾਈਨ ਲੈਂਗੁਏਜ ਆ, ਇਹਦੇ ਬਾਰੇ ਥੋੜਾ ਜਿਹਾ ਦੱਸੋ, ਇਹ ਕੀ ਵਰਤਾਰਾ ਹੋ ਰਿਹਾ? ਤੁਹਾਨੂੰ ਇਹੀ ਗੱਲ ਅੱਜ ਸਵੇਰੇ ਪੁੱਛ ਲੈਂਦੇ ਆ, ਸਵੇਰ ਸਵੇਰੇ ਸਾਈਨ ਦੇਰ ਬਣਾ ਕੇ ਭੇਜਤਾ, ਅੰਗੂਠਾ ਬਣਾ ਕੇ ਭੇਜਤਾ, ਜੇਕਰ ਬਿਜ਼ੀ ਬੰਦਾ ਹੋਵੇ, ਕਈ ਵਾਰ ਬਿਜ਼ੀ ਬੰਦਾ ਹੁੰਦਾ ਫੋਨ ਲੈ ਕੇ ਬੈਠਾ ਆ, ਟੋਇਲਟ ਦੀ ਫੋਟੋ ਭੇਜ ਦੇਵੇ ਮੈਂ ਟੋਇਲਟ ਚ ਆ, ਇੱਦਾਂ ਵੀ
3: ਮੈਂ ਭਾਜੀ ਉਦਾਂ ਕਹਿਣਾ, ਗੱਲ ਸੁਣ ਕੇ ਮੈਨੂੰ ਕਹਿਣਾ ਤੇ ਇਹ ਚਾਹੀਦਾ ਵੀ ਆ ਗਈ ਤੁਹਾਡੀ ਗੱਲ, ਆ ਗਈ ਇਹ ਵੀ ਇੱਕ ਸਟਾਈਲ ਅੱਜ ਕੱਲ ਇਹ ਗੱਲ ਕਹਿਣ ਦਾ ਵੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਤੁਹਾਡੀ ਆ ਗਈ ਆ ਗਈ
0: ਆ ਗਈ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ
3: ਭਾਜੀ, ਇਹ ਜਿਹੜੀ ਸਾਈਨ ਲੈਂਗੁਏਜ ਤੁਸੀਂ ਕਹਿ ਰਹੇ, ਕਈ ਵਾਰੀ ਤੇ ਕਾਫੀ ਕਾਰਗਰ ਸਾਬਿਤ ਹੁੰਦੀ, ਜਿੱਦਾਂ ਆਪਾਂ ਕੋਈ ਡਰਾਈਵਿੰਗ ਕਰ ਰਹੇ ਹਾਂ ਜਾਂ ਕਿਤੇ ਆਪਾਂ ਬਿਜ਼ੀ ਹਾਂ, ਪਰ ਜੇ ਹੁਣ ਆਪਾਂ ਕੋਲ ਟਾਈਮ ਹੈਗਾ ਵਾ ਤੇ ਫਿਰ ਤੇ ਚਾਹੀਦਾ ਤੇ ਓਦਾਂ ਇਹੀ ਆ ਸਾਨੂੰ ਕਿ ਅਸੀਂ ਪੂਰਾ ਜਵਾਬ ਦਈਏ ਤੇ ਚਲੋ ਅਗਲੇ ਨੂੰ ਵੀ ਚੰਗਾ ਲੱਗਦਾ ਤੇ ਸਾਨੂੰ ਵੀ ਚੰਗਾ ਲੱਗਦਾ।
2: ਦੇ ਵਿੱਚ ਤੁਸੀਂ ਸਾਈਨ ਕਿੱਦਾਂ ਭੇਜੋਗੇ ਜੇ ਤੁਸੀਂ ਡਰਾਈਵ ਕਰ ਰਹੇ ਆ, ਉਹ ਸਟੀਅਰਿੰਗ ਛੱਡ ਕੇ ਕਿੱਦਾਂ ਸਾਈਨ ਭੇਜ ਸਕਦੇ ਆ? ਡਰਾਈਵਿੰਗ ਵੇਲੇ ਤਾਂ ਮੈਨੂੰ ਮੈਨੂੰ ਮੇਰਾ ਆਪਣਾ ਵਿਚਾਰ ਆ ਕਿ ਤੁਹਾਡਾ ਜਿਹੜਾ ਫੋਨ ਹੈ ਲਿੰਕ ਜ਼ਰੂਰ ਚਾਹੀਦਾ, ਵੀ ਫੋਨ ਆ ਗਿਆ ਤੁਹਾਨੂੰ ਤਾਂ ਉਹ ਅਟੈਂਡ ਕਰ ਸਕਦੇ, ਵਧੀਆ ਗੱਲ ਆ। ਪਰ ਜਿਹੜੀ ਕਨਵਰਸੇਸ਼ਨ ਕਰਨੀ ਆ, ਕੋਈ ਟੈਕਸਟ ਭੇਜਣਾ, ਕੋਈ ਮੈਸੇਜ ਭੇਜਣਾ, ਇਹ ਤਾਂ ਵੈਸੇ ਗਲਤ ਚੀਜ਼ ਆ। ਵੈਸੇ ਸਾਈਨ ਭੇਜਣਾ ਮੇਰੇ ਖਿਆਲ ਚ ਕੋਈ ਠੀਕ ਨਹੀਂ ਹੈ, ਇਹ ਤਾਂ ਐਵੇਂ ਫਾਰਮੈਲਿਟੀ ਹੁੰਦੀ ਆ, ਉਹਦਾ ਜਵਾਬ ਤੁਸੀਂ ਲਿਖ ਕੇ ਭੇਜੋ।
3: ਅਮਨਦੀਪ ਨਵੀਆਂ ਗੱਡੀਆਂ ਚ ਵਾਇਸ ਰੈਕੋਗਨੇਸ਼ਨ ਵੀ ਹੈਗੀ ਆ, ਤੁਸੀਂ ਬੋਲ ਦੋ ਤੋ ਸਾਰਾ ਟੈਕਸਟ ਲਿਖ ਦਿੰਦੀ ਆ ਤੋ ਚਲੇ ਜਾਂਦਾ ਨਾ ਜਿੱਦਾਂ।
2: ਅੱਛਾ, ਇੱਦਾਂ ਵੀ
3: ਜਿਹੜਾ ਹਾਂਜੀ ਹਾਂਜੀ ਤੁਹਾਡੇ ਫੋਨ ਦੀ ਜਿਹੜੀ ਸਕਰੀਨ ਆ ਉਹ ਮਿਰਰ ਹੋ ਕੇ ਤੇ ਤੁਹਾਡੀ ਗੱਡੀ ਚ ਆ ਜਾਂਦੀ ਆ, ਤੇ ਤੁਹਾਨੂੰ ਫੋਨ ਨੂੰ ਨੀ ਬਾਰ ਬਾਰ ਟੱਚ ਕਰਨ ਦੀ ਲੋੜ ਪੈਂਦੀ।
2: ਅੱਛਾ
3: ਹਾਂਜੀ, ਸੋ ਇਸ ਕਰਕੇ ਬੜੀ ਟੈਕਨੋਲੋਜੀ ਲੇਟੈਸਟ, ਪਰ ਉਹ ਗੱਲ ਨਾਲ ਤੁਹਾਡੀ ਨਾ ਮੈਂ ਸਹਿਮਤ ਆ ਕਿ ਫੋਨ ਨਹੀਂ ਟੱਚ ਕਰਨਾ ਚਾਹੀਦਾ
2: ਗੱਡੀ ਚਲਾ ਰਹੇ ਆ। ਜਿਹੜੇ ਗੱਡੀ ਚਲਾ ਰਹੇ ਆ ਤੁਸੀਂ ਮੋਹਰੇ ਦੇਖ ਰਹੇ, ਸੜਕ ਦੇ ਵਿੱਚ ਸੜਕ ਦੇ ਉੱਪਰ ਦੇਖ ਰਹੇ ਆ, ਜੇ ਤੁਸੀਂ ਸਕਰੀਨ ਦੇ ਉੱਪਰ ਦੇਖੋਗੇ, ਆਪਣੀ ਸਕਰੀਨ ਦੇ ਉੱਪਰ ਦੇਖੋਗੇ ਗੱਡੀ ਜਿਹੜੀ ਸਕਰੀਨ ਲੱਗੀ ਉਹ ਆ, ਮੋਹਰੇ ਜਿਹੜੇ ਕੈਂਗਰੂ ਆ ਗਿਆ ਮੋਹਰੇ ਉਹ ਕਿੱਦਾਂ ਦਿਸੂਗਾ?
3: ਨਹੀਂ ਤੁਸੀਂ ਉਹ ਤੇ ਤੁਹਾਨੂੰ ਹਿੰਟ ਹੀ ਮਿਲਣਾ ਮਾੜਾ ਜਿਹਾ, ਬਾਕੀ ਤੁਸੀਂ ਜੋ ਬੋਲੋਗੇ ਉਹਨੇ ਉਸੇ ਵੇਲੇ ਉਹ ਟਾਈਪ ਕਰਕੇ ਤੇ ਸੈਂਡ ਕਰ ਦੇਣਾ ਤੁਸੀਂ ਜਿਹਨੂੰ ਕਹੋਗੇ।
2: ਠੀਕ ਹੈ, ਮੈਨੂੰ ਤਾਂ ਏਦਾਂ ਲੱਗਦਾ ਵੀ ਜਿੱਦਾਂ ਟੈਕਨੋਲੋਜੀ ਵੱਧ ਰਹੀ ਆ, ਮੋਹਰੇ ਜਿੱਦਾਂ ਸੜਕ ਦੇ ਆ ਉਹਦੇ ਵਿੱਚ ਸੜਕ ਦੇ ਸੜਕ ਥੋੜੀ ਜਿਹੀ ਸੜਕ ਦਿਖਿਆ ਕਰੂਗੀ, ਨਾਲ ਉਹਦੇ ਸੜਕ ਦੇ ਉੱਪਰ ਤੁਹਾਨੂੰ ਮੈਸੇਜ ਆ ਜਾਇਆ ਕਰੂਗਾ।
0: ਨਹੀਂ ਨਹੀਂ ਹੈਗਾ, ਇਹ ਆਲਰੇਡੀ ਹੈਗਾ,
3: ਹਾਂਜੀ ਹਾਂਜੀ ਹਾਂਜੀ
0: ਇਹ ਆਲਰੇਡੀ ਹੈਗਾ ਆ। ਦੂਜੀ ਗੱਲ ਇਹ ਆ ਵੀ ਜਿਹੜੇ ਆਟੋਨੋਮਸ ਗੱਡੀਆਂ ਆ ਰਹੀਆਂ ਉਹਦੇ ਦੇ ਸੈਂਸਰ ਲੱਗੇ ਹੋਏ ਆ, ਆਪੇ ਬ੍ਰੇਕ ਲੱਗ ਜਾਣੀ ਆ, ਤੇ ਇੱਕ ਕੰਪਨੀ ਨੇ ਨਾ ਅਮਰੀਕਾ ਦੇ ਵਿੱਚ ਟਰਾਇਲ ਕੀਤੇ ਆ ਤਕਰੀਬਨ 20 ਟਰੱਕ, ਡਰਾਈਵਰਲੈਸ ਟਰੱਕ, ਕਿਉਂਕਿ ਉਹਨਾਂ ਨੂੰ ਡਰਾਈਵਰ ਨਹੀਂ ਮਿਲ ਰਹੇ, ਤੇ ਉਹ ਹੁਣ ਇੰਨਾ ਕੁ ਕਾਮਯਾਬ ਹੋਇਆ ਉਹਨਾਂ ਨੇ ਰਨ ਕੀਤਾ ਜੀ, ਮੇਰੇ ਖਿਆਲ 100 ਦਿਨ ਦਾ, 100 ਦਿਨ ਦੇ ਵਿੱਚ ਉਹ ਟਰੱਕ ਜਿਹੜੇ ਨੇ ਤਕਰੀਬਨ ਦਿਨ ਦੇ 20 ਘੰਟੇ ਚੱਲੇ ਨੇ ਉਹ, ਕਿਉਂਕਿ ਹਾਂ 20 ਘੰਟੇ ਚੱਲੇ, ਹਾਂ ਨਹੀਂ 20 ਘੰਟੇ ਉਹ ਚੱਲੇ ਨੇ ਤੇ ਇੰਸੀਡੈਂਟ ਫਰੀ, ਕੋਈ ਸਕਰੈਚ ਵੀ ਨਹੀਂ ਆਇਆ, ਕੋਈ ਕਲੱਚ ਨਹੀਂ ਟੁੱਟਿਆ, ਕੋਈ ਵਿੱਚ ਗੰਦ ਨਹੀਂ ਪਿਆ, ਕੋਈ ਕੁਛ ਨਹੀਂ ਹੋਇਆ, ਸਾਰੇ ਇੰਸੀਡੈਂਟ ਫਰੀ ਆ, ਕੋਈ ਐਕਸੀਡੈਂਟ ਨਹੀਂ ਹੋਇਆ,
3: ਫਟੀਗਲੈਸ ਡਰਾਈਵਿੰਗ ਭਾਜੀ,
0: ਹਾਂ ਫਟੀਗਲੈਸ ਡਰਾਈਵਰ
2: ਤੇ ਇਦਾਂ। ਆਪਣੇ ਛੋਟੇ ਵੀਰ ਨੂੰ ਪੁੱਛੋ ਸਰ ਮੁਹੱਬਤ ਨੂੰ ਵੀ ਕਾਰਾਂ ਕਦੋਂ ਆਣੀਆਂ, ਉਹ ਤਾਂ ਬੜੀ ਚਾਲ ਸਾਹਿਬ ਕਾਰਾਂ ਕਦੋਂ ਆ ਰਹੀਆਂ, ਫੇਰ ਅਸੀਂ ਇੱਦਾਂ ਬੈਠ ਕੇ ਆਰਾਮ ਨਾਲ ਚੱਲ ਜਾਇਆ ਕਰੀਏ।
0: ਵਿੱਚ ਬੈਠ ਕੇ ਵੀ ਗੱਲ ਜਾਣਾ, ਕੱਲੀ ਕਾਰ ਹੀ ਭੇਜ ਦੇਵੇ ਕਿਸੇ ਦੇ ਕੰਡ ਪਾਟ ਤੇ, ਪ੍ਰੋਗਰਾਮ
2: ਪੇਸ਼ ਕੀਤਾ ਸੀ ਜਦੋਂ ਕੋਵਿਡ ਫੈਲ ਰਿਹਾ ਸੀ, ਆਨਲਾਈਨ ਵਿਆਹ ਕਰਾਏ ਸੀ ਅਸੀਂ, ਓਹਦੇ ਚ ਗੱਲ ਹੋ ਗਈ ਸੀ ਪਹਿਲਾਂ ਹੀ, ਕਿਸ ਵੇਲੇ ਪ੍ਰੋਗਰਾਮ ਸੁਣਾਇਓ।
0: ਇੱਕ ਨਾ
3: ਭਾਜੀ ਉਹ ਸ਼ਗਨ ਦਾ ਲਿਫਾਫਾ ਵੀ ਵਿੱਚ ਰੱਖ ਦਿਆ ਕਰਨਾ, ਨਾਲ ਲਿਖ ਦਿਆ ਕਰਨਾ ਕਿ ਉਧਰੋਂ ਜਿਹੜੇ ਜਿਹੜਾ ਲੰਗਰ ਤੇ ਪੈਗ ਪਾਣੀ ਇਹਦੇ ਵਿੱਚ ਰੱਖ ਦੋ, ਕਾਰ ਸਾਡੀ ਵਾਪਸ ਆ ਗਈ ਆ।
2: ਜਿਹੜੇ ਅਸੀਂ ਆਨਲਾਈਨ ਵਿਆਹ ਦੀ ਗੱਲ ਕੀਤੀ ਸੀ, ਜਿਹਨੇ ਸ਼ਗਨ ਦਿੱਤਾ ਹੈ $100, ਉਹਨੂੰ ਪੈਗ ਨੀ ਆਣਾ ਹੈ।
3: ਅੱਛਾ ਜੀ,
2: ਉਹਨੂੰ ਪੈਗ ਨੀ ਆਣਾ, ਉਹਨੂੰ ਸਿਰਫ ਇੱਕ ਕੋਕੇ ਕੋਲੇ ਦਾ ਡਰਿੰਕ ਜਿਹਾ ਮਾੜਾ ਜਿਹਾ ਆਣਾ। ਜਿਹਨੇ 5,000 ਸ਼ਗਨ ਦਿੱਤਾ ਆ, ਉਹਨੂੰ ਫੁੱਲ ਬੋਤਲ ਆਣੀ ਆ, ਨਾਲ ਚਿਕਨ ਤਲਿਆ ਵੀ ਆਣਾ। ਕਿੱਥੇ ਗੱਲ ਹੋ ਗਈ ਉਹ
3: ਅਮਰੀਕ ਭਾਜੀ, ਇਹਦੇ ਨਾਲ ਇੱਕ ਹੋਰ ਬਹੁਤ ਵੱਡੀ ਸਮੱਸਿਆ ਹੱਲ ਹੋ ਜੂਗੀ। ਜਿੱਦਾਂ ਕਈ ਵਾਰੀ ਬਾਅਦ ਚ ਵਿਆਹ ਦੇ ਵਿੱਚ ਆਪਾਂ ਨੂੰ ਮੂਵੀ ਨੂੰ ਅੱਗੇ ਪਿੱਛੇ ਕਰਕੇ ਵੇਖਣਾ ਪੈਂਦਾ ਵੀ ਕਿਹਦਾ ਕਿੰਨਾ ਸਗਨ ਹੈ, ਇਹਦੇ ਚ ਫਿਰ ਜਦੋਂ ਗੱਡੀ ਆ ਗਈ ਤੇ ਪੱਕਾ ਮੋਹਰ ਲੱਗ ਜਾਣੀ ਵੀ ਸਗਨ ਕਿੰਨਾ ਪਾ ਕੇ ਗਏ ਆ।
2: ਗੱਡੀ ਨੇ ਉਹ ਏਦਾਂ ਵੀ ਗੱਡੀ ਨੀ ਆਣੀ, ਗੱਡੀ ਨੇ ਤਾਂ ਆ ਜਾਣਾ ਜੇ ਸ਼ਗਨ ਪਾਇਆ $200, ਗੱਡੀ ਨੂੰ ਆਉਣ ਲੱਗਾ $500, ਉਹ ਤੁਹਾਡੇ ਤੇ ਡੈਬਿਟ ਆ ਜਾਣਾ, ਘਰ ਦੇ ਮੋਹਰੇ ਨੋਟਿਸ ਵੀ ਛੱਡ ਦੇਣਾ ਉਹਨੇ।
0: ਸਾਡੇ ਦਾਦੀ ਜੀ ਸੁਣਾਦੇ ਭਾਜੀ,
2: ਜਿਹੜੇ ਪ੍ਰੋਟੋਕਾਲ ਪੂਰੇ ਨੀ ਕਰਦੇ ਉਹਦੇ ਗੱਡੀ ਨੀ ਆਣੀ।
0: ਸਾਡੇ ਦਾਦੀ ਜੀ, ਇਹ ਬਹੁਤ ਪੁਰਾਣੀ ਗੱਲ ਹੈ, ਸਾਡੇ ਦਾਦੀ ਜੀ ਸੁਣਾਦੇ ਹੁੰਦੇ ਸੀ, ਕਹਿੰਦੇ ਪਿੰਡ ਦੇ ਵਿੱਚ ਨਾ ਇੱਕ ਲੰਬੜ ਹੁੰਦਾ ਸੀਗਾ ਤੇ ਬੜਾ ਅੜਬ ਹੁੰਦਾ ਸੀ, ਠੀਕ ਹੈ, ਤੇ ਉਹ ਹੱਥ ਚ ਰੱਖਦਾ ਹੁੰਦਾ ਸੀ ਡਾਂਗ, ਠੀਕ ਹੈ, ਤੇ ਉਹਨੂੰ ਯਾਨੀ ਕਿ ਬੜਾ ਅੜਬਾਈ ਕਰਦਾ ਹੁੰਦਾ ਸੀ, ਤੇ ਜਦੋਂ ਕਿਸੇ ਦੇ ਉਹ ਨਿਉਂਦਾ ਆਉਣਾ, ਕੋਈ ਪਾਠ ਹੋਣਾ ਜਾਂ ਕੋਈ ਮਰਗ ਹੋਣਾ ਜਾਂ ਕੋਈ ਵਿਆਹ ਹੋਣਾ ਜਾਂ ਕੋਈ ਖੁਸ਼ੀ ਹੋਣੀ, ਤਾਂ ਉਹਨੇ ਕਹਿਣਾ ਜਾ ਆਪਣੇ ਨੌਕਰ ਨੂੰ, ਜਾ ਮੇਰੀ ਡਾਂਗ ਲੈ ਜਾ, ਉੱਥੇ ਕਹਿ ਦੇਈ ਲੰਬੜਾਂ ਦੀ ਡਾਂਗ ਆਈ ਹੈ, ਲੰਬੜ ਨਹੀਂ ਆਇਆ, ਲੰਬੜ ਦੀ ਡਾਂਗ ਆਈ ਹੈ, ਆਹੋ ਵੀ ਲੰਬੜ ਦੀ ਡਾਂਗ ਆਈ ਆ, ਉਹ ਉਹਨੇ ਜਾਣਾ ਡਾਂਗ ਲੈ ਕੇ, ਠੀਕ ਹੈ, ਲਿਆ ਕੇ ਨਾ ਉਹਨੇ ਕਹਿਣਾ ਜੀ ਅੱਛਾ ਲੰਬੜ ਦਾ ਜੀ ਬੰਦਾ ਆਇਆ, ਕਹਿੰਦੇ ਲੰਬੜਦਾਰ ਜੀ ਕਿੱਥੇ, ਕਹਿੰਦੇ ਲੰਬੜਦਾਰ ਜੀ ਨੀ ਆਏ, ਆਹ ਉਹਨਾਂ ਦੀ ਡਾਂਗ ਆਈ ਆ, ਉਹਨੇ ਕੁਰਸੀ ਤੇ ਡਾਂਗ ਰੱਖ ਦੇਣੀ ਵੀ ਲੰਬੜ ਦੀ ਡਾਂਗ ਬੈਠ। ਉਹ ਪਿੰਡ ਵਾਲੇ ਬੜੇ ਦੁਖੀ ਹੋਏ ਵੀ ਯਾਰ ਇਹ ਲੰਬੜ ਦੀ ਡਾਂਗ ਆਈ ਜਾਂਦੀ ਆ, ਹਨਾ ਵੀ ਇਹ ਸਮਝਦਾ ਕੀ ਆਪਣੇ ਆਪ ਨੂੰ, ਹਨਾ। ਉਹ ਫਿਰ ਉਹਦੇ ਕਿਤੇ ਮੁੰਡੇ ਦਾ ਵਿਆਹ ਹੋਇਆ ਤੇ ਉਹਨੇ ਪਾਠ ਘਲਾਇਆ, ਸਾਰੇ ਪਿੰਡ ਨੂੰ ਸੱਦੇ ਦਿੱਤੇ ਤੇ ਉਹਨੇ ਖਾਣਾ ਖੁਣਾ ਬਣਾ ਲਿਆ, ਸਾਰਾ ਕੁਝ ਬਣਾ ਲਿਆ, ਤੇ ਉਹ ਜਦ ਪਾਠ ਸ਼ੁਰੂ ਹੋਇਆ ਤਾਂ ਬੰਦੇ ਉੱਥੇ 10 ਕੁ ਤੇ ਬਾਕੀ ਸਾਰੇ ਪੰਡਾਲ ਚ ਡਾਂਗਾਂ ਪਈਆਂ। ਉਹ ਕਹਿੰਦਾ ਬੰਦੇ ਕਿੱਥੇ ਆ, ਕਹਿੰਦਾ ਬੰਦੇ ਡਾਂਗਾਂ ਸਾਰਿਆਂ ਦੀ ਡਾਂਗਾਂ ਆਈਆਂ ਸੀ, ਕਹਿੰਦਾ ਕਹਿੰਦਾ ਯਾਰ ਇੱਦਾਂ ਕਿੱਦਾਂ, ਕਹਿੰਦਾ ਜੇ ਤੂੰ ਡਾਂਗ ਭੇਜ ਸਕਦਾ ਉਹ ਨੀ ਭੇਜ ਸਕਦਾ। ਸੋ ਇਹ ਟੈਕਨੋਲੋਜੀ ਬਹੁਤ ਪੁਰਾਣੀ ਆ ਜਿਹੜੀ ਹੁਣ ਅੱਜ ਕੱਲ ਨਵੀਂ। ਚੱਲ ਸਾਹਿਬ, ਗੱਲ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਬੋਰਨ ਜਿਹੜੀ ਪਾਪੂਲੇਸ਼ਨ ਹੈ ਓਵਰਸੀਜ਼ ਜਿਹੜੀ ਆ ਉਹਦੇ ਵਿੱਚ ਕਹਿ ਲਓ ਕਿ ਵਾਧਾ ਹੋਇਆ, ਉਹਦੇ ਵਿੱਚ ਭਾਰਤ ਦਾ ਨੰਬਰ ਪਹਿਲੇ ਨੰਬਰ ਤੇ ਆ ਗਿਆ, ਤੇ ਓਵਰਆਲ ਮਤਲਬ ਕੱਲ ਇਹ ਗੱਲ ਚੱਲ ਰਹੀ ਸੀਗੀ ਕਿ ਆਮ ਮੇਨ ਸਟ੍ਰੀਮ ਕਮਿਊਨਿਟੀ ਨੇ ਭਾਈਚਾਰੇ ਨੂੰ ਇੱਦਾਂ ਲੱਗਦਾ ਵੀ ਪਾਪੂਲੇਸ਼ਨ ਦੇ ਵਿੱਚ ਸ਼ਾਇਦ ਇੰਡੀਅਨ ਭਾਈਚਾਰੇ ਨੇ ਟੇਕ ਓਵਰ ਕਰ ਲਿਆ, ਗੱਲ ਅਸਲ ਚ ਹੈ ਕੀ ਆ?
3: ਹਾਂਜੀ, ਇਹ ਇਹ ਤੁਸੀਂ ਦੇਖਿਆ ਹੋਣਾ ਵੀ ਇਹ ਪਤਾ ਨੀ ਕੁਝ ਜਿਹੜੇ ਇਮੀਗ੍ਰੇਸ਼ਨ ਵਿਰੋਧੀ ਉਹਨਾਂ ਵੱਲੋਂ ਕਾਫੀ ਸੋਸ਼ਲ ਮੀਡੀਆ ਤੇ ਫਲੋਟ ਕੀਤੀ ਜਾ ਰਹੀ ਤੇ ਦੂਜੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਇਹਦਾ ਕ੍ਰਿਟੀਸਾਈਜ਼ ਹੋ ਰਿਹਾ, ਤੇ ਜਿੱਦਾਂ ਤੁਸੀਂ ਦੱਸਿਆ ਉਹਨਾਂ ਨੂੰ ਇੱਦਾਂ ਹੀ ਲੱਗ ਰਿਹਾ ਵੀ ਜਿੱਦਾਂ ਸ਼ਾਇਦ ਇੰਡੀਅਨ ਪਾਪੂਲੇਸ਼ਨ ਨੇ ਟੇਕ ਓਵਰ ਕਰ ਲਿਆ ਵਾ ਆਸਟ੍ਰੇਲੀਆ ਨੂੰ। ਸੋ ਇੱਦਾਂ ਦੀ ਗੱਲ ਤੇ ਨਹੀਂ ਹੈਗੀ ਕਿਉਂਕਿ ਹਾਲੇ ਵੀ ਯੂਰੋਪੀਅਨ ਜਿਹੜੀ ਸੈਟਲਮੈਂਟ ਆ ਉਹ ਹੀ ਉਹਨਾਂ ਦੀ ਪਾਪੂਲੇਸ਼ਨ ਹੀ ਜ਼ਿਆਦਾ ਰਹੂਗੀ ਕੰਪੇਅਰ ਟੂ ਏਸ਼ੀਅਨ ਲੋਕਾਂ ਦੇ। ਤੇ ਇਹਦੇ ਚ ਉਹਨਾਂ ਨੇ ਜੀ ਦੱਸਿਆ ਵਾ ਕਿ 2025 ਚ ਆਸਟ੍ਰੇਲੀਆ ਚ ਲਗਭਗ 8.8 million ਲੋਕ ਜਿਹੜੇ ਹੈਗੇ ਆ ਉਹ ਓਵਰਸੀਜ਼ ਬੋਰਨ ਹੈਗੇ ਆ, ਜਿਹਨਾਂ ਦਾ ਜਨਮ ਆਸਟ੍ਰੇਲੀਆ ਦੇ ਵਿੱਚ ਨਹੀਂ ਹੋਇਆ, ਜਿਹੜਾ ਕਿ ਸਿਰਫ ਕੁੱਲ ਆਬਾਦੀ ਦਾ 32% ਹੀ ਬਣਦਾ ਵਾ। ਹਾਂਜੀ, ਕੁੱਲ ਆਬਾਦੀ ਦਾ। ਸੋ ਇਸ ਕਰਕੇ ਜੇ ਵੇਖੀਏ ਤੇ ਅਜੇ ਵੀ ਬਹੁਤ ਵੱਡਾ ਹਿੱਸਾ ਜਿਹੜਾ ਵਾ ਉਹ ਇੱਥੋਂ ਦੇ ਬੋਰਨ ਜਿਹੜੇ ਬੱਚੇ ਆ ਉਹ ਉਹੀ ਆਸਟ੍ਰੇਲੀਅਨ ਹੈਗੇ ਆ।
0: ਔਰ ਉਹਨਾਂ ਦੇ ਜਿਹੜਾ ਉਹਨਾਂ ਦੇ ਵਿੱਚੋਂ 8.8 million ਚੋਂ ਹੁਣ ਸਾਰਿਆਂ ਨਾਲੋਂ ਜ਼ਿਆਦਾ ਭਾਰਤੀ ਹੋਏ ਨੇ, ਹਨਾ।
3: ਹਾਂਜੀ, ਉਹਨਾਂ ਦੇ ਵਿੱਚੋਂ ਜਿੱਦਾਂ ਜਿਹੜਾ ਵੱਡਾ ਗਰੁੱਪ ਨਿਕਲ ਕੇ ਆਇਆ ਵਾ ਉਹ ਇੰਗਲੈਂਡ ਨੂੰ ਪਿੱਛੇ ਛੱਡਦੇ ਹੋਇਆ ਜਿੱਦਾਂ ਇੰਡੀਅਨ ਅੱਗੇ ਆਏ ਆ, ਤੇ ਉਹਦੇ ਜਿਹੜੇ ਪੰਜ ਪਹਿਲੇ ਨੰਬਰ ਤੇ ਆ ਜੀ ਉਹਦੇ ਵਿੱਚ ਹੁਣ ਇੰਡੀਆ ਹੋ ਗਿਆ ਜਿੱਦਾਂ ਪਹਿਲਾਂ ਇੰਗਲੈਂਡ ਸੀ, ਉਸ ਤੋਂ ਬਾਅਦ ਚ ਇੰਗਲੈਂਡ ਆ, ਫਿਰ ਚੀਨ ਆ, ਫਿਰ ਨਿਊਜ਼ੀਲੈਂਡ ਆ, ਤੇ ਪੰਜਵਾਂ ਹੈਗਾ ਜੀ ਫਿਲੀਪੀਨ।
0: ਠੀਕ ਹੈ।
3: ਤੇ ਆਸਟ੍ਰੇਲੀਅਨ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਮਲਟੀਕਲਚਰਲ ਕੰਟਰੀ ਹੈਗੀ ਹੈ, ਤੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਖਾਸ ਕਰਕੇ ਵਾਧਾ ਉਹਨਾਂ ਨੇ ਨੋਟ ਕੀਤਾ ਵਾ 2015 ਤੋਂ 2025 ਤੱਕ ਉਹ ਭਾਰਤ, ਚੀਨ, ਫਿਲੀਪੀਨ, ਨੇਪਾਲ ਦੇ ਜਿਹੜੇ ਕੰਟਰੀਆਂ ਇਹਨਾਂ ਚੋਂ ਜਿੱਦਾਂ ਜ਼ਿਆਦਾ ਮਾਈਗ੍ਰੇਸ਼ਨ ਹੋਈ ਆ ਕੰਪੇਅਰ ਟੂ ਯੂਰੋਪੀਅਨ ਜਿਹੜੀ
0: ਉਹ ਕੰਟਰੀ ਉਹਦਾ ਉਹਦਾ ਕਾਰਨ ਹੈ ਨਾ ਚਾਲ ਸਾਹਿਬ, ਯੂਰਪ ਤਾਂ ਆਪ ਮਤਲਬ ਨੰਗ ਹੋਈ ਬੈਠਾ ਆ ਨਾ, ਉਹਨਾਂ ਨੇ ਪਾਪੂਲੇਸ਼ਨ ਉਹਨਾਂ ਦੀ ਵਧੀ ਨੀ, ਇਹ ਇਹ ਮਤਲਬ ਇੱਕ ਕੈਪੀਟਲਿਜ਼ਮ ਦੀ ਰੱਖ ਲਓ ਜਾਂ ਸਰਮਾਏਦਾਰੀ ਦੀ ਇੱਕ ਪ੍ਰੋਬਲਮ ਹੈ ਕਿ ਤੁਸੀਂ ਜਿਹੜੀ ਡੈਮੋਗ੍ਰਾਫੀ ਚੇਂਜ ਹੋ ਜਾਂਦੀ ਆ, ਕਿਉਂਕਿ ਜਦੋਂ ਪੈਸੇ ਹੋ ਜਾਣ ਬੰਦੇ ਕੋਲ ਤੇ ਉਹ ਨਾ ਫਿਰ ਬਰਾਬਰ ਦੇ ਬੰਦਿਆਂ ਨਾਲ ਨੀ ਬਹੁਤਾ ਮੇਲ ਜੋਲ ਰੱਖਣਾ ਚਾਹੁੰਦਾ, ਉਹ ਅਕਸਰ ਆਪਣੇ ਤੋਂ ਨੀਵੇਂ ਬੰਦਿਆਂ ਨਾਲ ਰੱਖਣਾ ਚਾਹੁੰਦਾ, ਤੇ ਉਹਨਾਂ ਨੂੰ ਇੱਦਾਂ ਲੱਗਦਾ ਕਿ ਯੂਰੋਪੀਅਨ ਅਸੀਂ ਵੱਡੇ ਆ ਤੇ ਏਸ਼ੀਅਨ ਜਿਹੜੇ ਉਹ ਥਰਡ ਵਰਲਡ ਕੰਟਰੀ ਆ, ਤੇ ਇਹਨਾਂ ਤੋਂ ਕੰਮ ਕਰਾ ਲਓ ਸਾਨੂੰ ਪੈਸਾ ਬਣੀ ਜਾਊਗਾ, ਤੇ ਉਸ ਚੱਕਰ ਦੇ ਵਿੱਚ ਆਪਣੀ ਪਾਪੂਲੇਸ਼ਨ ਘਟਾ ਲੈਂਦੇ ਨੇ। ਸੋ ਇਹ ਯੂਰਪ ਦੇ ਵਿੱਚ ਕਲਾਸਿਕਲ ਇਹ ਕੇਸ ਹੋਇਆ ਆ, ਤੇ ਉਹ ਯੂਰਪ ਤੋਂ ਕਿੱਦਾਂ ਆਊਗੇ ਇੱਥੇ, ਉਹਨਾਂ ਦੇ ਆਪਣੇ ਦੇਸ਼ ਨੰਗ ਹੋਈ ਬੈਠੇ ਨੇ ਹਨਾ ਪਾਪੂਲੇਸ਼ਨ ਦੇ ਮਾਮਲੇ ਚ।
3: ਹਾਂਜੀ, ਉਹ ਉਹਦੇ ਚ ਉਹਨਾਂ ਦੱਸਿਆ ਵੀ ਗਿਣਤੀ ਘਟੀ ਆ, ਜਿੱਦਾਂ ਪੁਰਾਣੇ ਦੇਸ਼ ਜਿਹੜੇ ਇੰਗਲੈਂਡ, ਇਟਲੀ, ਜਰਮਨੀ ਤੋਂ ਜਿੱਦਾਂ ਜ਼ਿਆਦਾ ਹੁੰਦੀ ਸੀਗੀ, ਤੇ ਉਹ ਉੱਥੋਂ ਜਿੱਦਾਂ ਘੱਟ ਗਿਣਤੀ ਚ ਲੋਕ ਹੁਣ ਇੱਧਰ ਨੂੰ ਆ ਰਹੇ।
0: ਚਾਲ ਸਾਹਿਬ, ਜਿਹੜੀ ਪੁਰਾਣੀ ਵੀ ਮਾਈਗ੍ਰੇਸ਼ਨ ਹੋਈ ਆ, ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਇਹਨਾਂ ਨੇ ਜ਼ਿਆਦਾ ਗ੍ਰੀਸ ਤੋਂ ਲਏ ਨੇ ਪਹਿਲੀ ਪਾਪੂਲੇਸ਼ਨ, ਇਟਲੀ ਤੋਂ ਲਈ ਆ। ਇਹ ਯੂਰਪੀਅਨ ਜਿਹੜੇ ਇੱਦਾਂ ਸਮਝਦੇ ਸੀ ਇੰਗਲੈਂਡ ਦੇ ਵੀ ਇਹ ਉਹਨਾਂ ਦੇ ਥਰਡ ਵਰਲਡ ਆ, ਯੂਰਪੀਅਨ ਦੇ ਪਿਛੜੇ ਹੋਏ ਲੋਕ ਨੇ, ਇਟਾਲੀਅਨ ਤੇ ਗ੍ਰੀਸ ਹੈ ਨਾ, ਗ੍ਰੀਕ, ਤੇ ਇਹਨਾਂ ਨੂੰ ਲਿਆ ਆ। ਪਰ ਇੱਦਾਂ ਆ ਵੀ ਰੰਗ ਗੋਰਾ ਆ, ਯੂਰਪ ਦੇ ਨੇ, ਇਸ ਕਰਕੇ ਇਹਨਾਂ ਨੂੰ ਲੈ ਲਿਆ ਉਹਨਾਂ ਨੇ। ਤੇ ਜਦੋਂ ਉਹਨਾਂ ਦੀ ਰਿਪੋਰਟ ਪੜ੍ਹ ਰਹੇ ਸੀ, ਉਹਨਾਂ ਦੀ ਲੇਡੀਜ਼ ਦੀ ਇੱਕ ਰਿਪੋਰਟ ਪਈ, ਜਦੋਂ ਉਹ ਆਏ ਤੇ ਉਹਨਾਂ ਨਾਲ ਵੀ ਵਿਤਕਰਾ ਬਹੁਤ ਹੁੰਦਾ ਸੀ, ਬਹੁਤ ਜ਼ਿਆਦਾ ਵਿਤਕਰਾ ਹੁੰਦਾ ਸੀ, ਤੇ ਉਹਨਾਂ ਨੂੰ ਵੀ ਮਤਲਬ ਸਟੀਰੋਟਾਈਪ ਕੀਤਾ ਜਾਂਦਾ ਸੀ, ਜੀ ਗ੍ਰੀਕ ਹੈ ਜੀ, ਇਹ ਜੀ ਸਬਜ਼ੀਆਂ ਦੀ ਦੁਕਾਨਾਂ ਖੋਲ੍ਹ ਲੈਂਦੇ ਆ ਜੀ, ਰੈਸਟੋਰੈਂਟ ਖੋਲ੍ਹ ਲੈਂਦੇ ਆ, ਇਟਾਲੀਅਨ ਹੈ ਜੀ, ਹਨਾ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਬਹੁਤ ਪੁਰਾਣਾ ਸੇਮ ਪੈਟਰਨ।
3: ਹੁਣ ਵੀ ਜਿੱਦਾਂ ਆਪਾਂ ਇੰਗਲੈਂਡ ਦੇ ਵਿੱਚ ਜਾਈਏ ਤੇ ਆਇਰਿਸ਼ ਲੋਕਾਂ ਨੂੰ ਇੱਦਾਂ ਦਾ ਬਹੁਤ ਫੀਲ ਕਰਨਾ ਪੈਂਦਾ, ਜਿੱਦਾਂ ਆਇਰਲੈਂਡ ਵਾਲਿਆਂ ਨੂੰ ਵੀ, ਜਿੱਦਾਂ ਮੇਨ ਬ੍ਰਿਟੇਨ ਵਾਲੇ ਆ ਜਿਹੜੇ, ਜਿੱਦਾਂ ਇੰਗਲੈਂਡ ਵਾਲੀ ਸਾਈਡ ਵਾਲੇ, ਉਹ ਵੀ ਇੱਦਾਂ ਹੀ ਟ੍ਰੀਟ ਕਰਦੇ ਆ, ਜਿੱਦਾਂ ਉਹਨਾਂ ਤੇ ਵੀ ਜੋ ਕੀਤੇ
0: ਵਿਤਕਰਾ ਬਣਾਇਆ ਜਾਂਦਾ।
2: ਮੈਂ ਹੁਣ ਮੱਲੋਮੱਲੀ ਗੱਲ ਕਹਿਣੀ ਚਾਹੁੰਦਾ, ਕਈ ਵਾਰੀ ਤਾਂ ਮੈਂ ਗੱਲ ਕਹਿ ਨੀ ਹੁੰਦੀ, ਦੋਨਾਂ ਦੇ ਵਿੱਚ ਗੱਬੇ ਜਿਹਾ ਬੈਠਾ ਮੈਂ, ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜਿਹੜੀ ਮਾਈਗ੍ਰੇਸ਼ਨ ਦੀ ਕਿਵੇਂ ਨੈਰੇਟਿਵ ਸਿਰਜਿਆ ਜਾਂਦਾ ਇੱਦਾਂ ਦਾ ਕਿ ਕਿਸੇ ਕੰਟਰੀ ਦੇ ਵੀ ਇਹਨਾਂ ਦੀ ਪਾਪੂਲੇਸ਼ਨ ਵੱਧ ਰਹੀ ਆ, ਉਹਦੇ ਨਾਲ ਨਫ਼ਰਤ ਫੈਲਦੀ ਆ, ਇੱਦਾਂ ਦੀ ਕੋਈ ਗੱਲ ਹੈ ਨੀ ਹੈ। ਵੈਸੇ ਜਿਹੜਾ ਆਸਟ੍ਰੇਲੀਅਨ ਜਿਹੜਾ ਪਾਪੂਲੇਸ਼ਨ ਸਟਰਕਚਰ ਆ, ਸਟਿਲ ਜਿਹੜਾ ਇਹ ਡੋਮੀਨੇਟ ਜਿਹੜੀ ਅਕਸਰੀਅਤ ਆ ਉਹਦੇ ਤੇ ਡਿਪੈਂਡੈਂਟ ਆ, ਉਹਨਾਂ ਦਾ ਹੀ ਰਾਜ ਆ, ਉਹੀ ਉਹਨਾਂ ਦੀਆਂ ਇੱਥੇ ਬਹੁਤ ਸਾਰੀਆਂ ਜੋਬਾਂ ਬੜੀ ਸਕਿੱਲਫੁਲ ਤਰੀਕੇ ਨਾਲ ਚੱਲ ਰਿਹਾ ਆ। ਕੋਈ ਏਦਾਂ ਕੋਈ ਗੱਲ ਮੇਰੇ ਖਿਆਲ ਦੇ ਵਿੱਚ ਤਾਂ ਹੈ ਨੀ ਕਿ ਮਾਈਗ੍ਰੇਸ਼ਨ ਜਿਹੜੀ ਆ ਜਾਂ ਬਾਹਰਲੇ ਦੇਸ਼ ਕੋਈ ਜ਼ਿਆਦਾ ਇੰਪੈਕਟ ਤੇ ਕਰ ਰਹੇ ਆ। ਜਦੋਂ ਦਾ ਸੰਸਾਰ ਪੈਦਾ ਹੋਇਆ ਮਾਈਗ੍ਰੇਸ਼ਨ ਹੁੰਦੀ ਆਈ ਆ, ਸੰਸਾਰ ਦੇ ਦੇਸ਼ਾਂ ਦੇ ਵਿੱਚ ਲੋਕ ਜਾਂਦੇ ਆ, ਆਉਂਦੇ ਆ ਇਧਰੋਂ। ਹੁਣ ਆਸਟ੍ਰੇਲੀਆ ਤੋਂ ਵੀ ਬਹੁਤ ਸਾਰੇ ਲੋਕ ਹੋਰ ਦੇਸ਼ਾਂ ਨੂੰ ਵੀ ਜਾਂਦੇ, ਉੱਥੇ ਜਾ ਕੇ ਵੱਸਦੇ ਆ, ਕਿ ਨਿਊਜ਼ੀਲੈਂਡ ਨੂੰ ਜਾਂਦੇ ਆ, ਕਿ ਯੂਰਪ ਨੂੰ ਜਾਂਦੇ ਆ, ਕਿ ਹੋਰ ਦੇਸ਼ਾਂ ਨੂੰ ਜਾਂਦੇ ਆ। ਇੱਕ ਤਾਂ ਇੱਕ ਆਮ ਵਰਤਾਰਾ ਆ,
3: ਇਹਦੇ ਨਾਲ ਹੀ ਰਿਲੇਟਡ ਦੂਜੀ ਹੈਗੀ ਆ, ਜਿੱਦਾਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਇੱਦਾਂ ਇਹਦੇ ਰਿਲੇਟਡ ਹੀ ਫਿਰ ਪੁੱਛਿਆ ਗਿਆ ਵੀ, ਜਿੱਦਾਂ ਕੱਲ ਦੀ ਨਿਊਜ਼ ਆ ਸ਼ਾਇਦ ਉਹਨਾਂ ਦੀ, ਕਿ ਇਹ ਖਬਰ ਬੜੀ ਫਲੋਟ ਹੋ ਰਹੀ, ਤੁਸੀਂ ਵੇਖਿਆ ਹੋਣਾ ਸਾਰੇ ਸੋਸ਼ਲ ਮੀਡੀਆ ਤੇ ਵੀ, ਜਿੱਦਾਂ ਇਹਨੂੰ ਨਫ਼ਰਤ ਦੇ ਵਾਂਗੂ ਇੱਕ ਤਰੀਕੇ ਲਿਆ ਜਾ ਰਿਹਾ ਵੀ, ਅੱਛਾ ਜੀ ਇਹਨਾਂ ਨੇ ਟੇਕ ਓਵਰ ਕਰ ਲੈਣਾ ਜੀ, ਇੱਦਾਂ ਹੋ ਗਿਆ, ਜਦਕਿ ਉਦਾਂ ਦੇ ਨੰਬਰ ਤੇ ਕੋਈ ਉਹਦੇ ਆਲੇ ਦੁਆਲੇ ਵੀ ਨਹੀਂ ਹੈਗੇ।
2: ਜਿਹੜਾ ਮੀਡੀਆ ਹੈ ਨਾ, ਇਹਦਾ ਮੀਡੀਆ ਦਾ ਪੋਜ਼ਿਟਿਵ ਰੋਲ ਹੋਣਾ ਚਾਹੀਦਾ ਉਹਨੂੰ
0: ਐਕਚੁਅਲੀ। ਮੀਡੀਆ ਤਾਂ ਭਾਜੀ ਕਰ ਰਹੇ ਨੇ, ਜਿਹੜੇ ਸੋਸ਼ਲ ਮੀਡੀਆ ਤੇ ਬਾਂਦਰਾਤ ਡੱਬੀ ਆਈ ਹੋਈ ਆ ਨਾ, ਉਹ ਲੂਈ ਜਾ ਰਹੀ ਆ ਸਾਰਾ ਕੁਝ।
2: ਬਾਂਦਰਾਤ ਡੱਬੀ ਤਾਂ ਕਈ ਵਾਰੀ ਆ ਜਾਂਦੀ ਬੜਬੜਿਆਂ ਕੋਲ ਵੀ,
0: ਉਹ ਫੇ ਆਈ ਹੋਗਾ ਨਾ। ਅੱਛਾ, ਮਿਨਿਸਟਰ ਕੀ ਕਹਿ ਰਹੇ?
3: ਹਾਂਜੀ, ਤੇ ਉਹ ਮਿਨਿਸਟਰ ਸਾਹਿਬ ਨੇ ਕਿਹਾ ਵੀ ਇਹ ਕੋਈ, ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀ ਮਾਈਗ੍ਰੇਸ਼ਨ ਹੈ ਇਹ ਸਮੱਸਿਆ ਵਾ, ਉਹਨਾਂ ਨੇ ਕਿਹਾ ਕਿ ਇਹ ਸਮੱਸਿਆ ਨਹੀਂ ਹੈ ਤੇ ਹੱਲ ਵਾ, ਤੇ ਸਪੈਸ਼ਲੀ ਉਹਨਾਂ ਇੰਡੀਅਨ ਕਮਿਊਨਿਟੀ ਦੀ ਵੱਡੀ ਭੂਮਿਕਾ ਦੀ ਕੀਤੀ ਆ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆਸਟ੍ਰੇਲੀਆ ਨੂੰ ਬਿਲਡ ਕਰਨ ਦੇ ਵਿੱਚ ਤੇ ਕੰਮ ਕਰਨ ਦੇ ਵਿੱਚ, ਟੈਕਸ ਪੇ ਕਰਨ ਦੇ ਵਿੱਚ। ਸੋ ਇਸ ਕਰਕੇ ਇੱਦਾਂ ਦੀ ਕੋਈ ਗੱਲ ਨਹੀਂ ਹੈ, ਜਿੰਨੀ ਹੇਟ ਫੈਲਾਈ ਜਾ ਰਹੀ ਆ ਉਹਦੇ ਨਾਲ ਕੋਈ ਗੱਲ ਨਹੀਂ। ਹਾਂ, ਸਾਨੂੰ ਹਾਊਸਿੰਗ ਤੇ ਹੋਰ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਵਾ, ਉਹ ਅਸੀਂ ਜ਼ਰੂਰ ਕਰਾਂਗੇ, ਤੇ ਪਰ ਜਿਹੜੀ ਸਕਿੱਲ ਦੀ ਕਮੀ ਹੈਗੀ ਆ ਜਾਂ ਜਿਹੜੀਆਂ ਚੀਜ਼ਾਂ ਦੀ ਕਮੀ ਹੈਗੀ ਆ, ਉਹ ਉਹਦੇ ਲਈ ਸਾਨੂੰ ਮਾਈਗ੍ਰੇਸ਼ਨ ਚਾਹੀਦੀ ਆ। ਸੋ ਇਸ ਕਰਕੇ ਇਹ ਇਹ ਜਿਹੜੀ ਗੱਲ ਵਾ ਉਹ ਉਹਦਾ ਕੋਈ ਆਧਾਰ ਨਹੀਂ ਹੈਗਾ ਵੀ ਜ਼ਿਆਦਾ ਮਾਈਗ੍ਰੇਸ਼ਨ ਹੋ ਗਈ ਆ ਜਾਂ ਇਹ ਹੋ ਨਹੀਂ ਰਹੀ ਜਾਂ ਇਹ ਕਿਉਂ ਨਹੀਂ ਹੋ ਰਹੀ।
0: ਉਹ ਤਾਂ ਹਾਫ ਮਿਲੀਅਨ ਬੰਦਾ ਜਿਹੜਾ ਆ ਉਹ ਕਹਿੰਦਾ ਵੀ ਉਹ ਪੀ ਆਰ ਨਹੀਂ ਲੈ, ਆਪਣੀ ਸਿਟੀਜ਼ਨਸ਼ਿਪ ਨਹੀਂ ਲੈ ਰਿਹਾ, ਪੀ ਆਰ ਤੇ ਬੈਠੇ ਨੇ, ਠੀਕ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਲੈਣੀ ਚਾਹੀਦੀ ਆਸਟ੍ਰੇਲੀਆ ਨੂੰ ਫਾਇਦਾ ਹੋਏਗਾ ਨਾ। ਦੂਜੀ ਗੱਲ ਆਪਾਂ ਇਹ ਹੇਟ ਕੈਂਪੇਨ ਦੀ ਗੱਲ ਕਰਦੇ ਆ, ਨਿਊਜ਼ੀਲੈਂਡ ਤੋਂ ਇਹ ਕੰਮ ਸ਼ੁਰੂ ਹੋਇਆ ਸੀ ਜਿਹੜੀ ਉਹ ਇੱਕ ਪਾਰਟੀ ਸੀਗੀ ਜਿਹਨੇ ਮਤਲਬ ਵਿਰੋਧ ਵੀ ਕੀਤਾ ਹਨਾ, ਰਾਈਟ ਵਿੰਗ ਪਾਰਟੀ ਸੀ, ਨਗਰ ਕੀਰਤਨਾਂ ਚ ਵੀ ਵਿਰੋਧ ਕੀਤਾ, ਉਦਾਂ ਵੀ ਬਹੁਤ ਉਹ ਬੋਲਦੇ ਹੁੰਦੇ ਸੀ। ਹੁਣ ਕਾਫੀ ਠੱਲ ਪਈ ਆ, ਜਥੇਦਾਰ ਸਾਹਿਬ ਵੀ ਗਏ ਆ, ਉਹਨਾਂ ਦੀਆਂ ਵੀ ਮੀਟਿੰਗਾਂ ਹੋਈਆਂ ਉੱਥੇ, ਲੋਕਲ ਸਿੱਖ ਭਾਈਚਾਰੇ ਨੇ ਬੜੀਆਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ, ਮੋਇਰੀ ਭਾਈਚਾਰੇ ਨੇ ਕੀਤੀਆਂ, ਤੇ ਹੁਣ ਉਹ ਜਿਹੜੇ ਮੈਨੂੰ ਨਾਮ ਨੀ ਯਾਦ ਉਹਦਾ ਕੀ ਨਾਮ ਹੈ, ਉਹ ਉਸ ਬੰਦੇ ਨੇ ਮਾਫ਼ੀ ਮੰਗੀ ਆ ਸਿੱਖ ਭਾਈਚਾਰੇ ਤੋਂ, ਤੇ ਮੈਨੂੰ ਪਤਾ ਨੀ ਸੀ ਗਲਤੀ ਨਾਲ ਹੋ ਗਿਆ, ਉਹ ਪਰਸੋਂ ਚੌਥ ਦੀ ਖ਼ਬਰ ਹੈ, ਤੇ ਉਹ ਹੀ ਹੈਜ਼ ਅਪੋਲੋਜਾਈਜ਼ਡ ਪੇ ਮੈਂ ਗਲਤ ਸੀਗਾ ਹਨਾ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਵੀ ਲੋਕ ਬਹੁਤ ਤੱਤੇ ਹੋਏ ਨੇ ਮੇਨ ਸਟ੍ਰੀਮ ਚੋਂ ਵੀ ਆਪਣੇ ਵੀ, ਇਹ ਗੱਲਾਂ ਜਿਹੜੀਆਂ ਨੇ ਇਹ ਠੀਕ ਨੀ ਹੈਗੀਆਂ।
3: ਇਹ ਸਾਰੇ ਵੈਸਟਰਨ ਵਰਲਡ ਚ ਹੋ ਰਿਹਾ, ਜਿੱਦਾਂ ਫ੍ਰੀ ਟ੍ਰੇਡ ਡੀਲ ਉਹ ਨਿਊਜ਼ੀਲੈਂਡ ਦੀ ਹੋਈ ਹੈ ਤੇ ਕੱਲ ਪਰਸੋਂ ਦਾ ਉੱਥੇ ਵੀ ਬਹੁਤ, ਜਿੱਦਾਂ ਸੋਸ਼ਲ ਮੀਡੀਆ ਤੁਸੀਂ ਗੱਲ ਦੱਸੀ ਵੀ ਉੱਥੇ ਵੀ ਬੜਾ ਵਿਰੋਧ, ਫਿਰ ਉਹਨਾਂ ਨੂੰ ਮਿਨਿਸਟਰਾਂ ਨੂੰ ਵੀ ਆਣ ਕੇ ਪਾਰਲੀਮੈਂਟ ਦੇ ਵਿੱਚ ਵੀ, ਈਵਨ ਕਿ ਇਮੀਗ੍ਰੇਸ਼ਨ ਮਿਨਿਸਟਰ ਨਿਊਜ਼ੀਲੈਂਡ ਵਾਲੀ ਲੇਡੀ ਸੀ ਉਹਦੀ ਸਪੀਚ ਵੀ ਸੁਣ ਰਹੇ ਸੀ, ਉਹਨੇ ਵੀ ਇਹੀ ਕਿਹਾ ਵੀ ਏਦਾਂ ਦੀ ਕੋਈ ਗੱਲ ਨੀ ਹੈਗੀ, ਇਹ ਸਿਰਫ ਹੇਟ ਫੈਲਾਈ ਜਾ ਰਹੀ ਹੈ ਵੀ ਇਹਨਾਂ ਨੇ ਟੇਕ ਓਵਰ ਕਰ ਲੈਣਾ, ਬਹੁਤ ਜ਼ਿਆਦਾ ਮਾਈਗ੍ਰੇਸ਼ਨ ਆ ਜਾਣੀ ਹੈ, ਏਦਾਂ ਦੀ ਕੋਈ ਗੱਲ ਨੀ। 95% ਪ੍ਰੋਡਕਟ ਜਿਹੜੇ ਨਿਊਜ਼ੀਲੈਂਡ ਦੇ ਇੰਡੀਆ ਹੁਣ ਜਾਣਗੇ ਉਹ ਬਿਲਕੁਲ ਟੈਕਸ ਫ੍ਰੀ ਹੋ ਜਾਣਗੇ। ਫਾਰਮਰਾਂ ਨੂੰ ਜਾ ਕੇ ਪੁੱਛੋ, ਦੂਜੇ ਲੋਕਾਂ ਨੂੰ ਪੁੱਛੋ ਜਿਨ੍ਹਾਂ ਨੇ ਬਿਜ਼ਨਸ ਕਰਨਾ ਵਾ, ਇਹ ਜਿਹੜੇ ਕੁਝ ਲੋਕ ਸੋਸ਼ਲ ਮੀਡੀਆ ਤੇ ਹੇਟ ਫੈਲਾ ਰਹੇ ਆ, ਇਹਨਾਂ ਦਾ ਉਹਨਾਂ ਗੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਜਿਹੜਾ ਕੰਟਰੈਕਟ ਇਮੀਗ੍ਰੇਸ਼ਨ ਦਾ ਹੋਇਆ ਵਾ ਬਹੁਤ ਥੋੜੇ ਜਿਹੇ ਨੰਬਰ ਆ, 3 ਸਾਲਾਂ ਦੇ ਵਿੱਚ 1700 ਦੇ ਲਾਗੇ ਜਿਹੜੇ ਆਉਣੇ ਆ ਉਹ ਵੀ ਕੈਪ ਕੀਤੇ ਹੋਏ ਆ ਉਹਨਾਂ ਨੇ, ਉਹਦੇ ਤੋਂ ਜ਼ਿਆਦਾ ਇੱਕ ਟਾਈਮ ਤੇ ਆ ਨਹੀਂ ਸਕਦੇ।
0: ਬਿਲਕੁਲ ਸਹੀ ਗੱਲ,
2: ਠੀਕ ਹੈ ਤੁਹਾਡੀ ਗੱਲ। ਕਈ ਵਾਰੀ ਤੁਹਾਡਾ ਜਿਸ ਵੇਲੇ ਕੈਪ ਬਿਲਕੁਲ ਨੇੜੇ ਹੁੰਦੀ ਹੈ, ਤੁਸੀਂ ਅਖੀਰ ਤੇ ਹੁੰਦੇ ਆ, ਤੁਹਾਡਾ ਕਈ ਵਾਰੀ ਛੇਤੀ ਚਾਂਸ ਲੱਗ ਜਾਂਦਾ ਕਿ ਤੁਸੀਂ ਛੇਤੀ ਆ ਜਾਂਦੇ ਆ। ਕਈ ਵਾਰੀ ਉਹ ਕੈਪ ਜੇ ਤੁਸੀਂ ਕੈਪ ਦੇ ਉੱਪਰ ਆ ਗਏ ਫਿਰ ਤੁਹਾਡਾ 3-4 ਸਾਲ 5 ਸਾਲ ਵੀ ਲੱਗ ਸਕਦੇ ਆ, ਡਿਪੈਂਡ ਕਰਦਾ ਕਿ ਤੁਸੀਂ ਅਪਲਾਈ ਕਿਹੜੇ ਵੇਲੇ ਕਰਦੇ ਆ। ਤੇ ਠੀਕ ਹੈ ਤੁਹਾਡੀ ਗੱਲ ਬਹੁਤ
0: ਵਧੀਆ। ਚਲ ਸਾਹਿਬ ਆਪਾਂ ਪਹਿਲਾਂ ਥੋੜੇ ਸੁਨੇਹੇ ਲੈਣ, ਲਖਵੀਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਮੈਸੇਜ ਮੈਂ ਪੜ੍ਹ ਨਹੀਂ ਸਕਿਆ ਪ੍ਰੋਪਰ। ਤੇ ਸਾਡੇ ਨਾਲ ਬਲਜੀਤ ਸਿੰਘ ਧਨੋਆ ਜੁੜੇ ਨੇ, ਕਹਿੰਦੇ ਪੰਜਾਬੀ ਵਿਆਹ ਵਿੱਚ ਇੱਕ ਹੋਰ ਰਸਮ ਦਾ ਵਾਧਾ, ਅਧੇੜ ਉਮਰ ਵਿੱਚ ਵਿਆਹ ਹੋਣ ਲੱਗ ਪਏ ਹਨ ਤੇ ਹੁਣ ਵਾਲ ਡਾਈ ਕਰਨ ਦੀ ਰਸਮ ਵੀ ਹੋਇਆ ਕਰੇ ਜੀ। ਵਾਲ ਰੰਗਾਈ ਹੈ ਕਹਿ ਲੋ ਕਿ
2: ਚੱਲ ਸਾਹਿਬ ਪ੍ਰੀ ਬਾਲ ਰੰਗਾਈ, ਐਕਚੁਅਲੀ ਬਾਲ ਰੰਗਾਈ ਤੇ ਆਫਟਰ ਬਾਲ ਰੰਗਾਈ,
0: ਆਫਟਰ ਬਾਲ ਰੰਗਾਈ
2: ਕਹਿੰਦੇ ਪਹਿਲਾਂ ਪ੍ਰੀ ਬਾਲ ਰੰਗਾਈ ਦੇ ਵਿੱਚ ਪੁਰਾਣੀਆਂ ਫੋਟੋ ਆਈ ਆ ਵੀ ਜਿੱਦਾਂ ਬਾਲ ਆ ਜਦੋਂ ਕਾਲੇ ਚਿੱਟੇ ਹੀ ਆ, ਕਾਲੇ ਆ ਚਿੱਟੇ ਆ ਏਦਾਂ
0: ਕਹਿੰਦੇ ਮਾਈਆਂ ਲਾਣ ਦੀ
3: ਭਾਜੀ,
0: ਮਾਈਆਂ ਨੇ
3: ਇਸੇ ਤਰ੍ਹਾਂ ਦੀ ਗੱਲ ਕੱਲ ਰੰਧਾਵਾ ਸਾਹਿਬ ਕਰ ਰਹੇ ਸੀ, ਉਹ ਉਹਨਾਂ ਨੇ ਕਿਤੇ ਬਿਆਨ ਦੇਣ ਦੇ ਸੀ ਕਿ ਵੀ ਜੀ ਨਾ ਇਹ ਜਿਹੜੇ ਆਮ ਵਾਲੇ ਆ ਇਹਨਾਂ ਦਾ ਤੇ ਡਾ ਲੱਗ ਗਿਆ ਜੀ, ਇਹਨਾਂ ਦੇ ਵਿਆਹ ਹੋਣ ਡਿਆ ਹੋ ਗਏ, ਅਸੀਂ ਤੇ ਕਿਤੇ ਪਹਿਲਾਂ ਹੀ ਵਿਆਹ ਕਰਾ ਲਿਆ, ਤੇ ਫਿਰ ਬਿੱਟੂ ਉਹਨਾਂ ਦੀ ਖਿਚਾਈ ਕਰ ਰਿਹਾ ਸੀ ਵੀ ਰੰਧਾਵਾ ਸਾਹਿਬ ਕਹਿਣਾ ਕੀ ਚਾਹੁੰਦੇ ਆ, ਲੱਗਦਾ ਇਹਨਾਂ ਦਾ ਦਿਮਾਗ ਹੀ ਲੱਗਿਆ ਜਾਂ ਵਿਆਹ ਕਰਾਉਣਾ ਚਾਹੁੰਦੇ ਆ ਦੁਬਾਰਾ।
0: ਸੋ ਬਹੁਤ ਵਧੀਆ ਬਲਜੀਤ, ਤੇ ਕਹਿ ਲੋ ਕਿ ਬਾਲ ਨਵਾਂ ਮਤਲਬ ਬਿਲਕੁਲ ਨਵਾਂ। ਤੇ ਰਣਦੀਪ ਸਿੰਘ ਸਾਡੇ ਨਾਲ, ਰਣਦੀਪ ਸਿੰਘ ਜੌਹਲ ਜੁੜੇ ਨੇ ਬ੍ਰਿਸਬੇਨ ਤੋਂ, ਤੇ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਿੰਘ ਸਭਾ ਵਿਖ ਪਾਏ ਜਾ ਰਹੇ ਟੇਗਮ ਦੇ ਵਿੱਚ। ਸਾਰੀ ਸੰਗਤ ਨੂੰ ਇਹਨਾਂ ਨੇ ਬੇਨਤੀ ਕੀਤੀ ਪਹੁੰਚਣ, ਕੋਸ਼ਿਸ਼ ਕਰ ਰਹੇ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਅਧਿਆਤਮ ਵੱਲ ਵੀ ਜੋੜ ਸਕੀਏ। ਇਹ ਬਹੁਤ ਵੱਡਾ ਵਧੀਆ ਉਪਰਾਲਾ ਕਰਦੇ ਨੇ, ਬਹੁਤ ਬੱਚਿਆਂ ਨੂੰ ਪੜ੍ਹਾਉਂਦੇ ਨੇ, ਵੱਡਾ ਸਕੂਲ ਚੱਲ ਰਿਹਾ ਟੇਗਮ ਦੇ ਵਿੱਚ ਤੇ ਸਪੋਰਟਸ ਕਲੱਬ ਵੀ ਆ। ਸੋ ਬਹੁਤ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਤੇ ਸਾਡੇ ਨਾਲ ਕੁਲਵਿੰਦਰ ਸਿੰਘ ਹੁਣੀ ਵੀ ਜੁੜੇ ਨੇ, ਕਹਿੰਦੇ ਨਾਈਸ ਪ੍ਰੋਗਰਾਮ। ਤੇ ਹਰਮਨਦੀਪ ਕਹਿੰਦੇ ਨੇ ਕਿ ਰਾਈਟ ਵਿੰਗ ਇਜ਼ ਐਵਰੀਵੇਅਰ ਟੂ ਹੈਲਪ ਬਰਗੋਸੀ, ਵੀ ਹੈਵ ਪੌਲ ਇਨਹੈਂਸਰ ਟੂ ਡੂ ਦਿਸ ਜੋਬ ਐਂਡ ਦੈਨ ਗੋਟ ਅ ਗਿਫਟ ਫਰੋਮ ਰਿਚ ਗਰੁੱਪ ਹੈਲੀਕਾਪਟਰ। ਤੇ ਉਹ ਕਹਿੰਦੇ ਵੀ ਹੈਲੀਕਾਪਟਰ ਮਿਲਿਆ, ਹਾਂਜੀ ਉਹ ਚਲੋ ਜੀਨਾ ਰਾਈਹਾਂਟ ਅਮੀਰ ਆ ਤੇ ਉਹ ਸਪੋਰਟ ਵੀ ਕਰਦੀ ਹੈ ਇਹਨਾਂ ਦੀ। ਉਹ ਅਸਲ ਦੇ ਵਿੱਚ ਉਹ ਹੈਗੀ ਆ ਉਹਦੀ ਮਿੱਤਰ ਬਾਰਨਬੀ ਜੋਇਸ ਦੀ, ਉਹ ਬਹੁਤ ਕਲੋਜ਼ ਹੈ ਆਪਸ ਚ। ਹੁਣ ਅੱਜ ਕੱਲ ਬਾਰਨਬੀ ਜੋਇਸ ਵੀ ਗਿਆ ਹੋਇਆ ਨਾ ਉਧਰ ਵਨ ਨੇਸ਼ਨ ਨਾਲ,
3: ਤੇ ਵਨ ਨੇਸ਼ਨ ਨਾਲ ਹਾਂਜੀ ਹਾਂ,
0: ਤੇ ਉਹ ਉਹਨਾਂ ਦੀ ਤਾਂ ਆਪਸ ਦੇ ਵਿੱਚ ਬਹੁਤ ਮਤਲਬ ਫਰੈਂਡਸ਼ਿਪ ਹੈ, ਤੇ ਇਸ ਕਰਕੇ ਉਹ ਕਹਿੰਦਾ ਨਾ ਯਾਰ ਇੱਕ ਅੱਧਾ ਹੈਲੀਕਾਪਟਰ ਇਹਨੂੰ ਵੀ ਦੇ ਦੇ ਹਨਾ, ਵੱਡੇ ਬੰਦੇ ਭਾਜੀ। ਤੇ ਹੁਣ ਪਤਾ ਪੌਲੀਨੇਸ਼ਨ ਨੇ ਪਤਾ ਕੀ ਕਿਹਾ ਕਰਨਾ, ਬ੍ਰਿਜਮੈਨ ਵਾਲਿਆਂ ਨੂੰ ਕੱਢ, ਕਹਿੰਦਾ ਮੇਰਾ ਹੈਲੀਕਾਪਟਰ ਮੇਰੇ ਤੇ ਨੀ ਮਰਸੀਡੀਆਂ ਚ ਧੱਕੇ ਕਾ ਆਉਂਦੇ। ਬਹੁਤ ਟਾਈਮ ਕਹਿੰਦੀ ਮੈਂ ਮਰਸੀਡੀਆਂ ਚ ਬੈਂਟਲੀਆਂ ਚ ਘੁੰਮ ਲਈ, ਬਹੁਤ ਧੱਕੇ ਖਾਧੇ, ਹੁਣ ਨੀ ਕਹਿੰਦੇ ਹੁਣ ਮੈਂ ਹੈਲੀਕਾਪਟਰ ਕੱਢੋ ਮੇਰਾ।
2: ਬੇਨਤੀ ਕਰਨੀ ਤੁਹਾਨੂੰ ਆਪਾਂ ਦੋਨਾਂ, ਮੈਂ ਇਹਨਾਂ ਦੇ ਆਪਣੇ ਚਾਰ ਸਾਹਿਬ ਦੇ ਪੱਖੋਂ ਵੀ ਕਰ ਦੇਣਾ, ਆਪ ਵੀ ਕਰ ਦੇਣਾ, ਇਹ ਸਾਨੂੰ ਕਦੇ ਹੈਲੀਕਾਪਟਰ ਦਾ ਗੇੜਾ ਤਾਂ ਲਵਾ ਦਿਓ।
3: ਹਾਂਜੀ ਹਾਂਜੀ ਅਮਰੀਕ ਭਾਜੀ ਜਾਣਾ ਆਪਾਂ ਦੇ ਤੇ,
2: ਇਹੀ ਗੱਲ ਮੈਂ
0: ਪੁੱਛਣੀ। ਇਹ ਇਦਾਂ ਕਰੀਏ, ਇਦਾਂ ਕਰਦੇ ਆ, ਪਾਇਲਟ ਸਾਡਾ ਆਪਣਾ ਆ, ਇਹਨਾਂ ਨੂੰ ਕਹਿੰਦੇ ਅਸੀਂ ਵੀ ਬ੍ਰਿੰਗ ਯੋਰ ਓਨ, ਅਸੀਂ ਆਪਣਾ ਪਾਇਲਟ ਆਪ ਲੈ ਕੇ ਆਵਾਂਗੇ, ਤੇ ਬੀ ਵਾਈ ਓ ਤੇ ਹਰਮਨਦੀਪ ਉਹਨਾਂ ਨੂੰ ਕਹਿੰਦੇ ਆ ਬ੍ਰਿਜਮੈਨ ਵਾਲਿਆਂ ਨੂੰ, ਇਹ ਥੋੜੀ ਜਿਹੀ ਉਹਨਾਂ ਨਾਲ ਕਹਿਣ ਪਈ ਅਸੀਂ ਹੈਲੀਕਾਪਟਰ ਦਾ ਗੇੜਾ ਦੇਣਾ, ਇੱਕ ਗੇੜਾ ਦਵਾ ਦੋ ਇਹਨਾਂ ਨੂੰ, ਕਹਿੰਦੇ ਡੀਲ ਬਣਾਵੇ ਸਾਡੀ ਪੌਲ ਨੇ ਹੈਂਸਲ ਨਾਲ, ਜਿਹੜਾ ਇਹਨੂੰ ਹੈਲੀਕਾਪਟਰ ਨਵਾਂ ਮਿਲਿਆ ਨਾ ਉਹ ਚ ਤੁਹਾਨੂੰ ਗੇੜਾ ਦਵਾਉਂਦੇ ਆ, ਕਹਿੰਦਾ ਫੇਰ ਨਾਲੇ ਤੁਹਾਡੀ
2: ਆਪਣੇ ਹੈਲੀਕਾਪਟਰ ਚ ਦਵਾ ਦਿਓ।
0: ਬਾਕੀ ਸਾਰਾ ਕੁਛ ਸਾਡੇ ਕੋਲ ਹੈਗਾ, ਬੰਦੇ ਵੀ ਹੈਗੇ ਘੁੰਮਣ ਵਾਲੇ, ਪਾਇਲਟ ਵੀ ਹੈਗਾ, ਬਸ ਇੱਕੋ ਹੀ ਸੰਦ ਨੀ ਹੈਗਾ ਜਿਹੜਾ ਹੈਲੀਕਾਪਟਰ ਉਹੀ ਲੈਣ ਵਾਲਾ ਹੈ ਬਸ।
3: ਭਾਜੀ ਆਪਾਂ ਉਦੋਂ ਜਾਵਾਂਗੇ ਜਦੋਂ ਇਹਨਾਂ ਦਾ ਸਪਰੇਅ ਦਾ ਸੀਜ਼ਨ ਨੀ ਚੱਲਦਾ, ਨਾਲੇ ਪੁੰਨ ਨਾਲੇ ਫਲੀਆਂ, ਉਦੋਂ ਤੇ ਇਹਨਾਂ ਨੇ ਹਾਇਰ ਕੀਤਾ ਹੀ ਹੋਣਾ ਵਾ।
0: ਉਦੋਂ ਨਾਲ ਨਾਲ ਇੱਕ ਇੱਕ ਬੰਦਾ ਲੈ ਕੇ ਝੂਟੇ ਲਈ ਜਾਵੇ, ਨਾਲੇ ਉਹਦਾ ਬਿਕਰਮ ਦਾ ਦਿਲ ਲੱਗਿਆ ਰਹੂਗਾ ਵੀ ਕਈ
3: ਨਾਲੇ ਗੱਲਾਂ ਕਰੀ ਜਾਵਾਂਗੇ, ਨਾਲੇ ਸਾਡਾ ਵੀ ਚਾਅ ਪੂਰਾ ਹੋ ਜਾਏਗਾ ਜੀ।
0: ਆਹੋ ਤੇ ਉਹ ਕਿਤੇ ਇਹਨਾਂ ਨੇ ਕਹਿ ਦੇਣਾ ਅੜਬ ਹੈ
2: ਬਿਕਰਮ, ਕਿਤੇ ਦੂਜੇ ਨਾਲ ਦੇ ਖੇਤਾਂ ਚ ਨਾ ਸਪਰੇਅ ਕਰ ਦੇਵੇ।
0: ਨਾ ਨਾ ਉਹ
3: ਉਹ
0: ਕਿਤੇ ਅੜਬ ਬੰਦਾ ਬਹਿ ਗਿਆ, ਮਾਸਟਰ ਜੀ ਕਿਤੇ ਅੜਬ ਹੋ ਗਏ ਤੇ ਕਹਿਣ ਉਹ ਮੈਨੂੰ ਠੰਡ ਲੱਗਦੀ, ਕਰੋ ਪੱਖਾ ਬੰਦ, ਉਹ ਕਿਤੇ ਉੱਪਰ ਵਾਲਾ ਨਾ ਕਰ ਦੇਵੇ।
3: ਚਲੋ ਕੋਟ ਪਾ ਕੇ ਭਾਵਾਂਗੇ ਜੀ,
0: ਚਲੋ ਕੋਟ, ਚਲੋ ਅੱਗੇ ਚੱਲਦੇ ਆ। ਤੇ ਜਿਹੜਾ ਆਸਟ੍ਰੇਲੀਆ ਦੇ ਵਿਚ ਕਹਿੰਦੇ ਬੰਦੇ ਪਹਿਲੇ ਨੀ ਲੱਭਦੇ, ਸ਼ਾਰਟੇਜ ਆ ਹਨਾ, ਤੇ ਇਹ ਕਹਿੰਦੇ ਹੁਣ ਦਿਨ ਘਟਾਉਣ ਲੱਗੇ ਹੋ ਕੰਮ ਵਾਲੇ, ਵੀ ਚਾਰ ਦਿਨ ਕਰ ਦੇਣੇ।
3: ਇਹ ਟੋਪਿਕ ਆਪਾਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਜੀ, ਪਰ ਇਹ ਢਿੱਲਾ ਨੀ ਪੈ ਰਿਹਾ, ਜਿੱਦਾਂ ਇਹਦੀ ਇਨਕੁਆਇਰੀ ਵੀ ਚੱਲ ਰਹੀ ਹੈ ਤੇ ਇਹਦੇ ਤੇ ਗੱਲਬਾਤ ਵੀ ਚੱਲ ਰਹੀ ਹੈ ਜਿੱਦਾਂ, ਤੇ ਉਹੀ ਚਾਰ ਦਿਨ ਦਾ ਹਫ਼ਤਾ ਜਿੱਦਾਂ ਕਰਨ ਦੀ ਕੋਸ਼ਿਸ਼ ਆ ਜਿਹੜੀ, ਤੇ ਇਕਨੋਮਿਸਟ ਹੁਣ ਬੈਠੇ ਆਪਾਂ ਨੰਬਰ ਤੇ ਚੀਜ਼ਾਂ ਸ਼ੇਅਰ ਕਰਦੇ ਹਾਂ, ਫਿਰ ਅਮਰੀਕ ਭਾਜੀ ਕੋਲ ਲੈਂਦੇ ਹਾਂ ਇਹਦੇ ਤੇ ਟਿੱਪਣੀ ਜੇ ਕੀ ਕਹਿੰਦੇ ਆ। ਇਹਦੇ ਤੇ ਜਿੱਦਾਂ ਗੱਲ ਉਹੀ ਚੱਲ ਰਹੀ ਆ ਵੀ 35 ਘੰਟੇ ਕਰ ਦਿੱਤੇ ਜਾਣ, ਤੇ ਚਾਰ ਦਿਨ ਦੇ ਵਿੱਚ ਯੂਨੀਅਨ ਜਿਹੜਾ ਆਰਗੂਮੈਂਟ ਦੇ ਰਹੀਆਂ ਵਾ ਵੀ ਉਹ 3 ਦਿਨ ਦੀ ਛੁੱਟੀ ਕੀਤੀ ਜਾਵੇ, ਤੇ ਜਿਹੜੀ ਸਾਲਾਨਾ ਛੁੱਟੀ ਆ ਉਹ ਵੀ 4 ਹਫ਼ਤਿਆਂ ਤੋਂ ਵਧਾ ਕੇ 5 ਦੀ ਕੀਤੀ ਜਾਵੇ, ਤੇ ਜਿਹੜੇ ਸ਼ਿਫਟ ਵਰਕਰ ਆ ਉਹਨਾਂ ਦੀ 6 ਕੀਤੀ ਜਾਵੇ। ਤੇ ਯੂਨੀਅਨ ਇਹਦੇ ਚ ਕੀ ਤਰਕ ਦੇ ਰਹੀ ਆ ਕਿ ਜੀ ਵੀ ਆਸਟ੍ਰੇਲੀਅਨ ਲੋਕ ਜਿੱਦਾਂ ਬਹੁਤ ਜ਼ਿਆਦਾ ਕੰਮ ਕਰਦੇ ਆ, ਦੂਜਾ ਲਗਭਗ 4.5 ਹਫ਼ਤੇ ਜਿਹੜਾ ਬਿਨਾਂ ਪੈਸਿਆਂ ਦੇ ਓਵਰ ਟਾਈਮ ਕਰਦੇ ਆ ਜਿਹੜੇ ਉਹਨਾਂ ਨੇ ਤੱਤ ਦਿੱਤੇ ਆ, ਤੇ ਫਾਇਦੇ ਉਹਦੇ ਉਹਨਾਂ ਨੇ ਗਿਣਾਏ ਆ ਵੀ ਇਹਦੇ ਨਾਲ ਜੀ ਸਟ੍ਰੈਸ ਘਟੇਗਾ, ਸਿਹਤ ਚੰਗੀ ਰਹੇਗੀ ਤੇ ਪ੍ਰੋਡਕਟੀਵਿਟੀ ਵਧੇਗੀ।
0: ਅੱਛਾ,
3: ਪਰ ਜਿਹੜਾ ਬਿਜ਼ਨਸ ਤਬਕਾ ਵਾ ਉਹਦੇ ਵੱਲੋਂ ਜੋ ਆਰਗੂਮੈਂਟ ਦਿੱਤੇ ਜਾ ਰਹੇ ਆ ਵੀ ਇਹ ਬਹੁਤ ਮਹਿੰਗਾ ਪ੍ਰੋਸੈਸ ਹੋ ਜਾਏਗਾ, ਜਿਹੜੇ ਛੋਟੇ ਬਿਜ਼ਨਸ ਆ ਉਹ ਬਹੁਤ ਜ਼ਿਆਦਾ ਇਹਦੇ ਨਾਲ ਮੁਸ਼ਕਿਲ ਚ ਚੱਲ ਜਾਣਗੇ, ਕੰਮ ਘੱਟ ਹੋਊਗਾ। ਸੋ ਅਜੇ ਇਹਦੇ ਤੇ ਜਿੱਦਾਂ ਡਿਸਕਸ਼ਨ ਚੱਲ ਰਹੀ ਆ, ਹੁਣ ਇਹਦੇ ਚੋਂ ਕੀ ਰਿਪੋਰਟ ਨਿਕਲ ਕੇ ਆਉਂਦੀ ਆ ਜਾਂ ਕੀ ਇਹਦੇ ਚ ਕੁਝ ਬਣਦਾ ਜਾਂ ਨਹੀਂ ਬਣਦਾ, ਇਹਦੇ ਇਹ ਤੇ ਟਾਈਮ ਹੀ ਦੱਸੂਗਾ। ਪਰ ਯੂਨੀਅਨ ਇਹਦੇ ਤੇ ਕਹਿ ਰਹੀਆਂ ਵਾ ਜਿੱਦਾਂ ਵੀ ਇਹਨੂੰ ਕਰਨਾ ਚਾਹੀਦਾ, ਬਿਜ਼ਨਸ ਕਹਿ ਰਹੇ ਆ ਵੀ ਇਹ ਪ੍ਰੈਕਟੀਕਲ ਨਹੀਂ।
0: ਬਿਲਕੁਲ
2: ਹੋਰ ਸਾਹਮਣੇ ਆਉਂਦੀ ਆ ਮੇਰੇ ਖਿਆਲ ਦੇ ਵਿੱਚ, ਜਿਹੜੀ ਜਿਹੜੀ ਡਿਸਕਸ ਕਰਨ ਵਾਲੀ ਚੀਜ਼ ਆ, ਜਿਹੜਾ ਸੈਲਰੀ ਪੈਕੇਜ ਆ ਤੁਹਾਡਾ ਉਹ 5 ਦਿਨ ਵਾਲਾ ਹੀ ਰਹੂਗਾ ਕਿ ਸੈਲਰੀ ਪੈਕੇਜ ਵੀ ਘਟੂਗਾ?
0: ਉਹੀ ਪੈਕੇਜ ਵੀ ਘਟ, ਨਹੀਂ ਗੱਲ ਤਾਂ ਇਹ ਆ ਵੀ 19 ਘੰਟੇ ਕਰਨਗੇ, ਪਤਾ ਨੀ ਇਹਨਾਂ ਦਾ ਕੀ ਫਾਰਮੂਲਾ, ਪਰ ਮੈਨੂੰ ਇਹੋ ਲੱਗਦਾ ਵੀ ਇਹ ਹੁਣ ਪੁਸ਼ ਕਰ ਰਹੇ ਨੇ ਵੀ AI ਜੋਬਾਂ ਕਰਨ, ਬੰਦਿਆਂ ਨੂੰ ਜੋਬਾਂ ਨਾ ਮਿਲਣ, ਸਿੱਧੀ ਜਿਹੀ ਗੱਲ ਹੈ ਨਾ ਵੀ ਨਿਕੰਮੇ ਕਰ ਦੇਣ।
2: ਪ੍ਰੈਕਟੀਕਲੀ ਹੋ ਹੀ ਨਹੀਂ ਸਕਦਾ, ਜੇ ਬੰਦਿਆਂ ਦੀਆਂ ਜੋਬਾਂ ਜਾਊਗੀਆਂ ਤਾਂ ਜਿਹੜੀ ਆ ਸਰਵਿਸਿਜ਼ ਆ ਗੁੱਡਸ
3: ਇਕੋਨਮੀ ਨੂੰ ਜਾਂ ਜੇ ਅਸੀਂ 35 ਘੰਟੇ 4 ਦਿਨ ਚ ਪੂਰੇ ਕਰ ਦਈਏ
2: ਇਹਦੇ ਨਾਲ ਕੋਈ ਫਾਇਦਾ ਹੋਊਗਾ? 5 ਦਿਨ ਦਾ ਹਫ਼ਤਾ ਜਿਹੜਾ ਕਾਫੀ ਵਾਇਬਲ ਆ, ਕਾਫੀ ਵਧੀਆ ਆ, ਏਦਾਂ ਹੋਣਾ ਚਾਹੀਦਾ ਆ। 4 ਦਿਨ ਫਿਰ 3 ਦਿਨ ਹੋਰ ਬੰਦੇ ਵਿਹਲੇ ਹੋ ਜਾਊਗੇ।
0: ਅੱਛਾ,
2: ਪਹਿਲਾਂ
0: ਆਪਣੇ ਕੋਲ ਭਾਜੀ ਭਾਜੀ ਸਮਾਂ ਐਂਡ ਦੇ ਵਿੱਚ ਹੈ ਤੇ ਕੁਐਸਚਨ ਆਏ ਆ ਵੀ ਧਾਲੀਵਾਲ ਸਾਹਿਬ ਕਹਿੰਦੇ ਨੇ ਪਰਮਜੀਤ ਸਿੰਘ ਬ੍ਰਿਸਬੇਨ ਤੋਂ ਕਿ ਜਿਹੜੇ ਅਸੀਂ ਆਪਣਾ ਬਿਜ਼ਨਸ ਕਰਦੇ ਸਾਨੂੰ ਵੀ 4 ਹੀ ਦਿਨ ਕੰਮ ਕਰਨਾ ਪਊਗਾ। ਨਹੀਂ ਨਹੀਂ ਇਹ ਉਹਨਾਂ ਨੂੰ ਨਹੀਂ ਕਰਨਾ ਪਏਗਾ, ਓਨ ਬਿਜ਼ਨਸ ਨੂੰ ਜਿਹੜੇ ਤੁਸੀਂ ਬੰਦੇ ਰੱਖੇ ਆ ਉਹ ਕਰਨਗੇ ਤੁਹਾਡੇ ਲਈ 4 ਦਿਨ, ਤੁਸੀਂ ਤਾਂ 7 ਦਿਨ ਕਰੋਗੇ ਨਾ।
3: ਤੁਹਾਨੂੰ ਇੱਕ ਛੁੱਟੀ ਮਿਲਦੀ ਉਹ ਵੀ ਕੈਂਸਲ ਹੋ ਜਾਣੀ,
0: ਉਹ ਵੀ ਕੈਂਸਲ।
2: ਜਿੱਦਾਂ ਤੁਸੀਂ ਖੇਤੀਬਾੜੀ ਕਰਦੇ ਆ ਤੁਹਾਡੇ ਟਮਾਟਰ ਲੱਗੇ ਹੋ ਆ, ਜਿਹੜੇ ਤੁਹਾਡੇ ਬੰਦੇ ਉਹ 4 ਦਿਨ ਕੰਮ ਕਰੂਗੇ, ਟਮਾਟਰ ਤੁਹਾਡੇ ਪੱਕਣ ਲੱਗੇ ਹੋ, ਖੀਰੇ ਤੁਹਾਡੇ ਪੱਕਣ ਲੱਗੇ ਹੋ, ਉਹ ਜਿਹੜੇ 4th ਦਿਨ 5th ਦਿਨ ਤੋੜਨੇ ਆ ਉਹ ਫਿਰ AI ਆ ਕੇ ਤੋੜਿਆ ਕਰੂਗੀ ਜਾਂ ਰੋਬੋਟ ਆਇਆ ਕਰੂਗੇ
0: ਉਹ ਪਤਾ ਨੀ। ਇਹ ਸਾਰਾ ਕੁਛ ਤਾਂ ਹੀ ਤਾਂ ਦੂਜੇ ਕੰਟਰੀਆਂ ਚ ਨੂੰ ਮੂਵ ਹੋ ਰਿਹਾ ਬਿਜ਼ਨਸ। ਹੁਣ ਦੇਖਿਓ ਇਹ ਵੀਅਤਨਾਮ ਵਗੈਰਾ ਨੂੰ ਜਾਣੇ ਆ ਸਾਰੇ, ਉੱਥੋਂ ਹੀ ਖੇਤੀ ਦਾ ਸਮਾਨ ਆਇਆ ਕਰੂਗਾ। ਉਧਰ ਯੂਰਪ ਨੇ ਏਦਾਂ ਦੀਆਂ ਰੂਲ ਬਣਾ ਬਣਾ ਕੇ ਸਾਰਾ ਹੁਣ ਸਮਾਨ ਉਹਨਾਂ ਨੂੰ ਸਾਊਥ ਅਮਰੀਕਾ ਤੋਂ ਲੈਣਾ ਪੈ ਰਿਹਾ, ਅਰਜਨਟੀਨਾ ਬ੍ਰਾਜ਼ੀਲ ਤੋਂ ਲੈਣਾ ਪੈ ਰਿਹਾ, ਤੇ ਅਫਰੀਕਾ ਦੇ ਵਿੱਚ ਲੱਗਣ ਜਾ ਰਿਹਾ। ਉੱਥੇ ਇਹ ਨੌਨਸੈਂਸੀਕਲ ਰੂਲਸ ਨਹੀਂ ਹੈਗੇ, ਇਹ ਬੇਲੜਾਂ ਨੇ ਬਣਾਏ ਹੋਏ ਆ ਦਫ਼ਤਰਾਂ ਚ ਬੈਠ ਬੈਠ ਕੇ, ਜਿਨ੍ਹਾਂ ਨੂੰ ਹੋਰ ਕੋਈ ਕੰਮ ਹੀ ਹੈ ਨੀ। ਐਨੀਵੇ ਜਾਂਦੇ ਜਾਂਦੇ ਇੱਕ ਸਵਾਲ ਆਇਆ ਗੌਰਵ ਸ਼ਰਮਾ ਉਹਨਾਂ ਦਾ, ਵੀ ਭਾਜੀ ਚਾਹਲ ਸਾਹਿਬ ਨੂੰ ਪੁੱਛ ਲਓ ਵੀ ਹਾਲੇ ਵੀ ਆਪਣੀ ਗੱਲ ਤੇ ਕਾਇਮ।
2: ਮੈਂ ਨੀ ਪੁੱਛਿਆ ਹੁਣ ਗੌਰਵ ਸ਼ਰਮਾ ਜੀ ਨੇ ਪੁੱਛਿਆ, ਉਹ ਦੱਸ ਦਿਓ।
3: ਹਾਂਜੀ ਕਾਫੀ ਕਾਫੀ ਵੱਡਾ ਧਮਾਕਾ ਹੋਇਆ ਉਹ ਪਰਸੋਂ ਵਾਲੀ ਵੀਡੀਓ ਤੋਂ ਬਾਅਦ ਤੇ, ਓਦਾਂ ਜਿੱਦਾਂ ਉਹਨਾਂ ਦੇ ਪਾਰਟੀ ਨੂੰ ਝਟਕਾ ਲੱਗਿਆ। ਪਰ ਮੈਂ ਆਪਣੀ ਗੱਲ ਤੇ ਜੀ ਕਾਇਮ ਆ, ਨੰਬਰ ਘਟਣਗੇ ਸਰਕਾਰ ਉਹ ਬਣਾ ਰਹੇ ਆ, ਹੋ ਸਕਦਾ ਮੁੱਖ ਮੰਤਰੀ ਬਦਲ ਜੇ।
2: ਅੱਛਾ ਇਹ ਗੱਲ ਵੀ ਠੀਕ ਆ, ਮੈਨੂੰ ਤਾਂ ਇਹ ਲੱਗ ਰਿਹਾ ਮਨਦੀਪ ਕਿ ਕੱਲ ਨੂੰ ਬੰਗਾਲ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਰਹੀ ਆ, ਉਹਨਾਂ ਦੀ ਮੈਜੋਰਿਟੀ ਹੋਣੀ ਆ ਬੰਗਾਲ ਦੇ ਵਿੱਚ ਆ ਜਾਣੀ ਉਹਨਾਂ ਦੀ
3: ਸਰਕਾਰ, ਕੱਲ ਨੂੰ ਰਿਜ਼ਲਟ ਆ ਰਿਹਾ।
2: ਵੈਸੇ ਬੀਜੇਪੀ ਕੋ ਇੱਕ ਸੁਨਹਿਰੀ ਮੌਕਾ ਆ ਪੰਜਾਬ ਵਿੱਚ ਸਰਕਾਰ ਬਣਾ, 27 ਚ ਤਾਂ ਉਹਨੇ ਕੱਲਿਆਂ ਦੀ ਤਾਂ ਬਣਨੀ ਨੀ ਹੈ, ਲੇਕਿਨ ਹੁਣੇ 5-7 ਮਹੀਨੇ ਜਿਹੜੇ ਆ ਉਹੀ ਸਰਕਾਰ ਬਣਾ ਕੇ ਇੰਨੇ ਪੈਕੇਜ ਦੇ ਦੇਣ, ਇੰਨੇ ਪੈਕੇਜ ਦੇ ਦੇਣ ਪੰਜਾਬ ਦੇ ਵਿੱਚ, ਫਿਰ 27 ਚ ਵੀ ਇਹਨਾਂ ਦੀ ਸਰਕਾਰ ਵੀ
0: ਬਣ ਸਕਦੀ। ਇਹ ਤਾਂ ਚਾਲ ਸਾਹਿਬ ਮੈਂ ਪਿਛਲੇ ਹਫ਼ਤੇ ਕਿਹਾ ਸੀ ਵੀ ਜੇ ਹੁਣ ਨੰਗੇ ਤਾਂ ਨੱਚਣੇ ਲੱਗੇ ਆ, ਥੋੜਾ ਹੋਰ ਨੱਚ ਲਓ ਹਨਾ, ਜਿੱਥੇ 7 ਖਰੀਦੇ ਆ ਉੱਥੇ 60 ਖਰੀਦ ਲਓ ਹਨਾ, ਪੈਸਿਆਂ ਦੀ ਕਿਹੜੀ ਘਾਟ ਹੈ, ਕਬਲਾ ਹੀ ਕਰਨੇ ਆ ਖਰੀਦ ਕੇ, ਨਹੀਂ 60 ਖਰੀਦ ਕੇ ਪੰਜਾਬ ਸਰਕਾਰ ਤੋੜ ਕੇ ਹੁਣੇ ਬੀਜੇਪੀ ਦੀ ਬਣੀ ਬਣਾਈ ਸਰਕਾਰ ਲੈ ਲਓ, ਠੀਕ ਹੈ। ਮੁੜ ਕੇ ਭਾਜੀ ਮੰਗਰ ਪੈਕੇਜ ਇੰਨੇ ਦਿਓ, ਡਿਵੈਲਪਮੈਂਟ ਇੰਨੀ ਕਰੋ 8 ਮਹੀਨਿਆਂ ਚ, ਲੋਕ ਕਹਿਣ ਬਈ ਯਾਰ ਕਿਆ ਬਾਤ ਹੈ, ਇਹਨਾਂ ਨੂੰ
2: ਸੜਕਾਂ ਵਧੀਆ, ਕਿਸਾਨਾਂ ਨੂੰ ਫੈਸਿਲਿਟੀ ਤੇ ਫੈਸਿਲਿਟੀ, ਸਰਕਾਰ ਤਾਂ ਫੇਰ ਪੱਕੀ ਹੈ 27 ਦੇ।
3: ਕਈਆਂ ਨੂੰ ਤੇ ਪੈਸੇ ਵੀ ਨੀ ਮਿਲਦੇ ਜੀ, ਬਸ ED ਦਾ ਡਰਾਵਾ ਹੀ
0: ਪਿੰਡਾ ਕ੍ਰੋਸ। ਸਤਿ ਸ੍ਰੀ ਅਕਾਲ ਬੁਲਾ ਰਹੇ ਚਾਲ ਸਾਹਿਬ, ਸਾਨੂੰ ਜਾਣਾ ਪੈਣਾ, ਸਮਾਂ ਉੱਪਰ ਹੋ ਗਿਆ ਤੇ ਜਾਂਦੇ ਜਾਂਦੇ
3: ਵਧੀਆ ਡਿਸਕਸ਼ਨ ਆ ਜੀ, ਇਹਦੇ ਤੇ ਆਪਾਂ ਨੈਕਸਟ ਵੀਕ ਜਰੂਰ ਰੱਖਾਂਗੇ 4 ਦਿਨ ਵਾਲੇ ਤੇ, ਅਸੀਂ ਸਾਰਿਆਂ ਕੋਲ ਸੁਝਾਅ ਵੀ ਮੰਗਦੇ ਹਾਂ ਵੀ ਤੁਸੀਂ ਵੀ ਆਪਣੇ ਸੁਝਾਅ ਜਰੂਰ ਦਿਓ, ਵੀ ਇਹ ਪ੍ਰੈਕਟੀਕਲ ਲੱਗਦਾ ਤੁਹਾਨੂੰ ਲਾਈਫ ਦੇ ਵਿੱਚ, ਜਿੱਥੇ ਵੀ ਕੋਈ ਕੰਮ ਕਰ ਰਿਹਾ ਉਹਨਾਂ ਦੇ ਪ੍ਰੋਫੈਸ਼ਨ ਦੇ ਵਿੱਚ 4 ਦਿਨ ਕੰਮ ਜੇ ਉਹ ਕਰਨ ਤੇ ਇਹ ਹੋ ਸਕਦਾ।
0: ਠੀਕ ਹੈ, ਤੇ ਚਾਲ ਸਾਹਿਬ ਤੋਂ ਇਹਨਾਂ ਦੀ ਪ੍ਰੈਡਿਕਸ਼ਨ ਬਾਰੇ ਜਰੂਰ ਪੁੱਛਿਆ, ਹਾਂਜੀ ਉਹ ਆਪਾਂ ਕਰ ਲਈ ਹੈ ਗੱਲ, ਉਹਨਾਂ ਨੇ ਮੈਸੇਜ ਭੇਜਿਆ। ਚਲੋ ਮਿਲਦੇ ਹਾਂ ਜੀ ਚਾਲ ਸਾਹਿਬ ਭਾਜੀ ਅਗਲੇ।
3: ਹਾਂਜੀ ਸਤਿ ਸ੍ਰੀ ਅਕਾਲ ਅਮਰੀਕ ਭਾਜੀ,
2: ਚੁਟਕਲਾ ਨੀ ਥੋੜਾ ਸੁਣਿਆ, ਚਲੋ ਅਗਲੇ ਹਫ਼ਤੇ ਸੁਣਾਓ।
3: ਹਾਂਜੀ ਹਾਂਜੀ ਅਗਲੇ ਹਫ਼ਤੇ ਆਪਾਂ ਜਰੂਰ ਕਰਾਂਗੇ ਜੀ।
0: ਠੀਕ ਹੈ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਸੋ ਇਹ ਸਨ ਚਾਲ ਸਾਹਿਬ ਤੇ ਅਮਰੀਕ ਸਿੰਘ ਫਲੋਰਾ ਭਾਜੀ, ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ ਤੇ ਦਿਲ ਵਾਲੀ ਪੜਾਸ। ਬਹੁਤ ਸਾਰੇ ਮੈਸੇਜ ਰਹਿ ਵੀ ਗਏ ਹੋਣਗੇ, ਮਾਫ਼ੀ ਚਾਹੁੰਦਾ ਕਿ ਸਮੇਂ ਦੇ ਹਿਸਾਬ ਨਾਲ ਮੈਂ ਇਕੱਲਾ ਹੀ ਬੰਦਾ ਆ ਤੇ ਮੈਨੇਜ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਕਈ ਵਾਰੀ, ਪਰ ਫਿਰ ਵੀ ਕੋਸ਼ਿਸ਼ ਕਰੀਦੀ ਆ। ਸੋ ਉਮੀਦ ਰੱਖਦੇ ਹਾਂ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਤੇ ਖਰੇ ਉਤਰ ਰਹੇ ਹੋਵਾਂਗੇ। ਨਵੀਂ ਐਪ ਟੈਸਟਿੰਗ ਦੇ ਵਿੱਚ, ਬੀਟਾ ਟੈਸਟਿੰਗ ਦੇ ਵਿੱਚ ਬੜੀ ਛੇਤੀ ਆ ਜਾਏਗੀ, ਬੜੀਆਂ ਫੈਸਿਲਿਟੀਆਂ ਉਹਦੇ ਵਿੱਚ ਲਾਈਆਂ ਹੋਈਆਂ ਅਸੀਂ ਤੇ ਬਿਲਕੁਲ ਬ੍ਰਾਂਡ ਨਿਊ ਅਲਟੀਮੇਟ ਐਪ। ਸੋ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿੱਚ ਬੜੀ ਛੇਤੀ ਸੁਣੋਗੇ, 5 ਮਿੰਟਾਂ ਬਾਅਦ ਹੀ ਆ ਜਾਏਗਾ। ਯੂਟਿਊਬ ਤੇ ਫੇਸਬੁੱਕ ਤੇ ਵੀਡੀਓ ਪਏ ਹੁੰਦੇ ਨੇ, ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ, ਸੁਣ ਸਕਦੇ ਹੋ, ਮੈਸੇਜ ਵੀ ਭੇਜ ਸਕਦੇ ਹੋ। ਸੋ ਸਾਰੇ ਸਤਿਕਾਰਤ ਸੱਜਣ ਮਿੱਤਰ ਪਿਆਰੇ ਜਿਹੜੇ ਸਾਡੇ ਨਾਲ ਜੁੜਦੇ ਨੇ, ਲਗਾਤਾਰ ਜੁੜਦੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਆਪਣਾ ਰੱਖਿਓ ਖਿਆਲ।
4: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
5: ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ। ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ, ਪੰਜਾਬੀ ਫਿਰ